Vai guru

ਤੇ ਭਾਵਨਾ ਵਾਲੇ ਗੁਰਸਿੱਖ ਬਹੁਤ ਜਗ੍ਹਾ ਘੱਟ ਮਿਲਦੇ। ਬੜਾ ਮਨ ਪ੍ਰਸੰਨ ਹੋਇਆ, ਨਾਮ ਬੜਾ ਸੁਣਿਆ, ਜਿਹੋ ਜਿਹਾ ਨਾਮ ਸੁਣਿਆ ਉਹੋ ਜਿਹਾ ਹੀ, ਕਿਉਂਕਿ ਗੁਰੂ ਦਾ ਨਾਮ ਤੇ ਗੁਰੂ ਕੇ ਸਿੱਖ ਦਾ ਨਾਮ ਬੜਾ ਸਰਮੌਰ ਹੈ। ਤੇ ਅਦਬ ਵਾਲੇ ਹੋ, ਭਾਵਨਾ ਵਾਲੇ ਹੋ, ਦੋ ਗੱਲਾਂ ਜੀਵਨ ਵਿੱਚ ਯਾਦ ਰੱਖਿਓ, ਇੱਕ ਗੁਰੂ ਕਾ ਅਦਬ, ਇੱਕ ਗੁਰੂ ਕਾ ਨਾਮ। ਜਿਸ ਰਸਨਾ ਦੇ ਉੱਪਰ ਗੁਰੂ ਕਾ ਨਾਮ ਹੈ ਨਾ, ਉਸ ਰਸਨਾ ਦੁਆਰਾ ਆਪਾਂ ਕੋਈ ਵੀ ਕਿਸੇ ਨੂੰ ਆਸ਼ੀਰਵਾਦ ਜਾਂ ਕੋਈ ਕਾਰਜ ਕਰੀਏ ਨਾ, ਉਹ ਕਾਰਜ ਅਟਕਦਾ ਨਹੀਂ। ਡਾਕਟਰ ਜਾਕਿਰ ਹੁਸੈਨ ਭਾਰਤ ਦੇ ਰਾਸ਼ਟਰਪਤੀ ਹੋਏ, ਆਪ ਜੀ ਨੂੰ ਪਤਾ ਹੋਵੇਗਾ ਕਈਆਂ ਨੂੰ। ਉਹਨਾਂ ਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰਲੇਖ ਤੇ ਬੋਲਣਾ ਸੀ, ਤੇ ਜਦੋਂ ਉਹਨਾਂ ਨੇ ਪੜ੍ਹਿਆ ਹਿਸਟਰੀ ਨੂੰ ਤੇ ਰੋਣ ਲੱਗ ਪਏ। ਕਾਗਜ਼ ਹੱਥ ਵਿੱਚ ਪਕੜਿਆ ਹੋਇਆ, ਪੈਨ ਫੜਿਆ ਹੋਇਆ, ਤੇ ਆਖਿਰਕਾਰ ਕਾਗਜ਼ ਗਿੱਲਾ ਹੋ ਗਿਆ ਹੋਇਆ ਵੇਖਿਆ, ਵੇਖ ਕੇ ਕਹਿਣ ਲੱਗੇ ਵੀ ਇਹ ਕਾਗਜ਼ ਗਿੱਲਾ ਕਿਉਂ ਹੋਇਆ, ਬਰਸਾਤ ਤੇ ਹੈ ਨੀ, ਪਾਣੀ ਵੀ ਕਿਸੇ ਨੇ ਛਿੱਟਿਆ। ਜਦੋਂ ਦੇਖਿਆ ਤੇ ਅੱਖਾਂ ਚੋਂ ਆਂਸੂ ਨਿਕਲੇ ਤੇ ਕਹਿਣ ਲੱਗੇ ਜਿਹੜੇ ਸਤਿਗੁਰ ਨੂੰ ਪੜ੍ਹਦੇ ਆ ਮੇਰਾ ਜੀਵਨ ਹੀ ਪੂਰਾ, ਮੇਰਾ ਮਨ ਹੀ ਪੂਰਾ, ਮੇਰਾ ਪੱਥਰ ਵਰਗਾ ਮਨ ਪਿਘਲ ਗਿਆ, ਸਤਿਗੁਰ ਆਪ ਕੈਸਾ ਹੋਏ। ਉਸਨੇ ਇੱਕ ਗੱਲ ਲਿਖੀ, ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਨਾਮ ਜਿਸ ਕਾਗਜ਼ ਤੇ ਲਿਖ ਦਈਏ ਨਾ, ਕਾਗਜ਼ ਮਹਿਕਦਾਰ ਹੋ ਜਾਂਦਾ, ਕਾਗਜ਼ ਮਹਿਕਦਾਰ ਹੋ ਜਾਂਦਾ, ਕਾਗਜ਼ ਖੁਸ਼ਬੂ ਭਰ ਜਾਂਦੀ ਜਿੱਥੇ ਲਿਖ ਦਈਏ ਗੁਰੂ ਨਾਨਕ ਦੇਵ ਜੀ। ਤੇ ਜਿਸ ਹਿਰਦੇ ਵਿੱਚ, ਜਿਸ ਜ਼ੁਬਾਨ ਵਿੱਚ ਵਾਰ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਲਈਏ, ਘਰਾਂ ਦੇ ਵਿੱਚ ਬੱਚਿਆਂ ਨੂੰ ਇਹ ਆਦਤ ਪਾਈਏ ਅੰਮ੍ਰਿਤ ਵੇਲੇ ਉੱਠ ਕੇ 10 ਪਾਤਸ਼ਾਹੀਆਂ ਦਾ ਨਾਮ ਰੋਜ਼ਾਨਾ ਲਓ, ਰੋਜ਼ਾਨਾ 10 ਪਾਤਸ਼ਾਹੀਆਂ ਦਾ ਨਾਮ ਆਪ ਵੀ ਲਓ, ਜੇ ਆਪ ਨਹੀਂ ਲਓ ਤਾਂ ਬੱਚੇ ਕਿਵੇਂ ਲੈਣਗੇ। ਆਪ ਪਹਿਲਾਂ ਨਾਮ ਲਈਏ, ਇਸ਼ਨਾਨ ਕਰਕੇ 10 ਪਾਤਸ਼ਾਹੀਆਂ ਦਾ ਧਿਆਨ ਧਰੀਏ। 10 ਪਾਤਸ਼ਾਹੀਆਂ ਨੇ ਜੋ ਸਾਡੇ ਉੱਪਰ ਕਰਮ ਕੀਤਾ, ਕਿਸੇ ਗੁਰੂ ਨੇ ਨਹੀਂ, ਕਿਸੇ ਸੰਸਾਰ ਦੇ ਅਵਤਾਰ ਪੈਗੰਬਰ ਨੇ ਨਹੀਂ ਕੀਤਾ। 10 ਪਾਤਸ਼ਾਹੀਆਂ ਦਾ ਨਾਮ ਲੈਣਾ ਹਰ ਗੁਰਸਿੱਖ ਵਾਸਤੇ ਜ਼ਰੂਰੀ। ਅੰਮ੍ਰਿਤਧਾਰੀ ਵੀ ਜ਼ਰੂਰੀ ਨਹੀਂ ਹੈ, ਅੰਮ੍ਰਿਤਧਾਰੀ ਉਹੀ ਲਏਗਾ ਨਾਮ। ਜਿੰਨੇ ਮੇਰੇ ਗੁਰਮੁਖ ਪਿਆਰੇ ਵੀਰ ਬੈਠੇ ਹੋ ਬਾਹਰ ਵਿਦੇਸ਼ਾਂ ਚ ਆਏ ਹੋ, ਗੁਰੂ ਘਰ ਆਪ ਜੀ ਨੂੰ ਪ੍ਰਾਪਤ ਹੋ ਗਿਆ, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਹੋ, ਪੰਜਾਬ ਦੀ ਧਰਤੀ ਦੇ ਵਿੱਚ ਤੇ ਕਦੇ ਬਹੁਤ ਸਾਲਾਂ ਬੱਧੀ ਗੁਰਪੁਰਬ ਗੁਰਦੁਆਰਾ ਸਾਹਿਬ ਜਾਇਆ ਕਰਦੇ ਸਨ, ਇੱਥੇ ਤੇ ਰੋਜ਼ਾਨਾ ਅਵਸਰ ਮਿਲੇ। 10 ਪਾਤਸ਼ਾਹੀਆਂ ਦਾ ਨਾਮ ਰੋਜ਼ਾਨਾ ਜ਼ਰੂਰ ਲਓ। ਸੰਤ ਬਾਬਾ ਅਤਰ ਸਿੰਘ ਜੀ ਮਸਤੂਬਾਣਾ ਸਾਹਿਬ, ਉਹਨਾਂ ਤੋਂ ਵਰਸਾਏ ਹੋਏ ਗਿਆਨੀ ਨਿਰੰਜਨ ਸਿੰਘ ਜੀ ਕਹਿੰਦੇ ਸਨ ਕਿ ਹਰ ਕਾਰਜ ਵਿੱਚ ਗੁਰੂ ਸਫਲ ਬਖਸ਼ਦਾ, ਤੇ ਜੇ ਇੱਕ ਵਾਰੀ ਨਹੀਂ, ਜੇ 4-5 ਵਾਰੀ ਲਿਆ ਜਾਏ ਤਾਂ ਰਸਨਾ ਧਨ ਹੋ ਜਾਏ, ਜਿਹੜੀ ਗੁਰੂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਪਿਆ, ਵਾਹਿਗੁਰੂ ਨੂੰ ਜਪਿਆ। ਕਿਵੇਂ ਸਾਡੇ ਕਾਰਜ ਅਧੂਰੇ ਰਹਿਣ, ਕਿਵੇਂ ਬੱਚੇ ਨੂੰ ਕਹੀਏ ਵੀ ਆਹ ਕੰਮ ਕਰਦੇ ਨਾ ਸੁਧਰੇ। ਖੈਰ ਗਰੀਬ ਨਵਾਜ ਕਿਰਪਾ ਕਰਨ, ਇਸ ਦੌਰਾਨ ਬੜੀਆਂ ਭੁੱਲਾਂ ਗਲਤੀਆਂ ਹੋਈਆਂ, ਕੱਲ ਦਾ ਦੀਵਾਨ ਆਖਰੀ ਹੈ। ਮਨ ਬੜਾ ਪ੍ਰਸੰਨ ਹੋਇਆ, ਬਹੁਤ ਮਨ ਪ੍ਰਸੰਨ ਹੋਇਆ, ਨਾਮ ਦਾ ਖੇੜਾ ਹੈ ਇਸ ਜਗ੍ਹਾ ਦੇ ਉੱਪਰ। 7 ਦਿਨਾਂ ਚ ਰਹਿ ਕੇ ਮਹਿਸੂਸ ਕਰ ਲਿਆ ਵੀ ਇਹ ਜਗ੍ਹਾ ਸੁਤੇ ਸਿੱਧ ਆਪਣੇ ਆਪ ਨਾਮ ਚੱਲਦਾ। ਇੱਥੇ ਬਹਿਣ ਵਾਲੇ ਜਿਹੜੇ ਗੁਰਮੁਖ ਪਿਆਰੇ, ਉਹਨਾਂ ਨੂੰ ਪਤਾ ਸੁਤੇ ਸਿੱਧ ਆਪਣੇ ਆਪ ਨਾਮ ਦੀ ਘੰਟੀ ਜਿਹੜੀ ਸਾਡੇ ਹਿਰਦੇ ਚ ਵੱਜਦੀ ਹੈ। ਦਿਲ ਕਰਦਾ ਨਾਮ ਜਪਣ ਨੂੰ, ਕਈ ਜਗ੍ਹਾ ਐਸੀਆਂ ਹੁੰਦੀਆਂ ਚਲੇ ਜਾਓ ਨਾਮ ਜਪਦੇ ਵੀ ਹੋਈਏ ਤਾਂ ਵੀ ਨਹੀਂ ਸੁਣਦੇ, ਬਟ ਭਾਗੇ ਹੋ ਸਤਿਗੁਰੂ ਮੇਹਰ ਕਰਨ, ਨਾਮ ਤੋਂ ਬਗੈਰ ਪਾਰ ਉਤਾਰਾ ਨਹੀਂ। ਜੋ ਕਾਰਜ ਕਰਨੇ ਪਏ ਮੁਬਾਰਕਬਾਦ ਹੈ, ਸਤਿਗੁਰੂ ਕਿਰਪਾ ਕਰਨ, ਹੋਰ ਦਿਨ ਦੁੱਗਣੀ ਚੌਗਣੀ ਤਰੱਕੀ ਬਖਸ਼ਣ, ਇੰਨੀ ਮਾਇਆ ਹੋ ਜਾਵੇ ਢੇਰ ਲੱਗ ਜਾਣ, ਸਮਝੀ ਨਾ ਜਾਏ। ਪਰ ਇੱਕ ਪਾਸੇ ਗੁਰੂ ਵੀ ਯਾਦ ਹੈ, ਉਹ ਪਿੱਛੇ ਮਾਇਆ ਪਿੱਠ ਪਿੱਛੇ, ਗੁਰੂ ਸਨਮੁਖ ਹੋਵੇ ਸਰਕਾਰ ਚੜ੍ਹਦੀ ਕਲਾ। ਸਮਾਂ ਜ਼ਿਆਦਾ ਹੋ ਰਿਹਾ, ਸਵੇਰੇ ਵੀ ਅੰਮ੍ਰਿਤ ਵੇਲੇ ਆਸਾ ਦੀ ਬਾਰ ਵੀ ਲੱਗੀ, ਕਿਰਤਨ ਅਨੰਦ ਸਾਹਿਬ ਦਾ ਜਾਗ ਮਤਲਬ।

ਸਾਜਾ ਨਾਮ ਰਾਜਾ ਦਾਰੂ ਸਾਚਾ ਮਦਾਰ ਮੇਰਾ ਜਿਨ ਭੁੱਖਾ ਸਭ ਦੁਆਇਆ ਸਰ ਕੁਰਬਾਨ ਕੀਤਾ ਗੁਰੂ ਵਿੱਚੋਂ ਕਿਤਨੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਹਰੋ ਪਿਆਰੋ ਸਾਜਾ ਨਾਮ ਰਾਜਾ ਦਾਰੂ ਵਾਜੀ ਪੰਚ ਵਚਨ ਕਰ ਸਭਾ ਕੇ ਕਰ ਸਭਾ ਕੇ ਸਤਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਥਾ ਮਹੱਲਾ ਚੌਥਾ, ਸ਼ਾਂਤ ਘਰ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਹਰ ਗੁਰੂ ਮਿਲਾਵਹੁ ਮੇਰੇ ਪਿਆਰੇ, ਘਰ ਵਸੈ ਹਰੇ। ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਹਰ ਕਿਰਪਾ ਕਰੇ। ਗੁਰੂ ਨਾਨਕ ਤੁਠਾ ਮੇਰੇ ਪਿਆਰੇ, ਮੇਲੇ ਹਰੇ। ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ, ਭਾਉ ਕਰੇ। ਮਨ ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ, ਨਿਤ ਆਸ ਕਰੇ। ਨਿਤ ਜੋ ਬਣ ਜਾਵੇ ਮੇਰੇ ਪਿਆਰੇ, ਜਮ ਸਾਸ ਹਰੇ। ਭਾਗਮਣੀ ਸੁਹਾਗਣੀ ਸੁਹਾਗਣ ਮੇਰੇ ਪਿਆਰੇ, ਨਾਨਕ ਹਰ ਉਰ ਧਾਰੀ। ਪੈਰ ਰੱਥਿਆੜੇ ਮੈਂਡੇ ਲੋਇਣ ਮੇਰੇ ਪਿਆਰੇ, ਚਾਤਰਕ ਬੂੰਦ ਜਿਵੈ। ਮਨ ਸੀਤਲ ਹੋਵਾ ਮੇਰੇ ਪਿਆਰੇ, ਹਰ ਬੂੰਦ ਪੀਵੈ। ਤਨ ਬਿਰਹੋ ਜਗਾਵੈ ਮੇਰੇ ਪਿਆਰੇ, ਨੀਂਦ ਨਾ ਪਵੈ ਕਿਵੈ। ਹਰ ਸੱਜਣ ਲੱਦਾ ਮੇਰੇ ਪਿਆਰੇ, ਨਾਨਕ ਗੁਰੂ ਲਿਵੈ। ਚੜ ਚੇਤ ਬਸੰਤ ਮੇਰੇ ਪਿਆਰੇ, ਪਲੀ ਰੁੱਤੇ ਫਿਰ ਬਾਜੜੇ ਹੋ ਮੇਰੇ ਪਿਆਰੇ, ਆਂਗਣ ਧੂੜ ਲੁੱਤੇ। ਮਨ ਆਸ ਉਡੀਣੀ ਮੇਰੇ ਪਿਆਰੇ, ਦੁਇ ਨੈਣ ਜੁੱਤੇ। ਗੁਰੂ ਨਾਨਕ ਦੇਖ ਵਿਗਸੀ ਮੇਰੇ ਪਿਆਰੇ, ਜਿਉਂ ਮਾਤ ਸੁੱਤੇ। ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ, ਸਤਿਗੁਰੂ ਸੁਣਾਈਆਂ। ਗੁਰ ਵਿਟੜਿਓ ਹੋਂ ਘੋਲੀ ਮੇਰੇ ਪਿਆਰੇ, ਜਿਨ ਹਾਰ ਮਿਲਾਈਆਂ। ਸਭ ਆਸਾ ਹਰ ਪੂਰੀਆਂ ਮੇਰੇ ਪਿਆਰੇ, ਮਨ ਚੰਦਿਆੜਾ ਫਲ ਪਾਇਆ। ਹਰ ਤੁਠੜਾ ਮੇਰੇ ਪਿਆਰੇ, ਜਨ ਨਾਨਕ ਨਾਮ ਸਮਾਇਆ। ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾ, ਕਿਉਂ ਪਾਈ ਗੁਰ ਜਿਤ ਲਾਗ ਪਿਆਰਾ ਦੇਖ ਸਾ। ਹਰ ਦਾਤੜੇ ਮੇਲ ਗੁਰੂ ਮੁਖ, ਗੁਰਮੁਖ ਮੇਲ ਸਾ। ਗੁਰੂ ਨਾਨਕ ਪਾਇਆ ਮੇਰੇ ਪਿਆਰੇ, ਤੁਰ ਮਸਤਕ ਲੇਖ ਸਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪੰਜਵਾਂ, ਸ਼ੰਤ ਘਰ ਪਹਿਲਾ। ਆਨੰਦੋ ਆਨੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ। ਚਾਖੇੜਾ ਚਾਖਿਆੜਾ ਮੈਂ ਹਰ ਰਸ ਮੀਠਾ ਰਾਮ। ਹਰ ਰਸ ਮੀਠਾ ਮਨ ਮੈਂ ਬੂਠਾ, ਸਤਿਗੁਰ ਤੂਠਾ ਸਹਿਜ ਪਇਆ। ਗ੍ਰਹਿ ਵਸ ਆਇਆ ਮੰਗਲ ਗਾਇਆ, ਪੰਚ ਦੁਸ਼ਟ ਉਹ ਭਾਗ ਗਇਆ। ਸੀਤਲ ਅਘਾਣੀ ਅੰਮ੍ਰਿਤ ਬਾਣੀ, ਸਾਜਨ ਸੰਤ ਬਸੀਠਾ। ਕਹੁ ਨਾਨਕ ਹਰ ਸੁਮਨ ਮਾਨਿਆ, ਸੋ ਪ੍ਰਭ ਨੈਣੀ ਡੀਠਾ। ਸੋਹੇ ਅੜੇ ਮੇਰੇ ਬੰਕ ਦੁਆਰੇ ਰਾਮ। ਪਹੁਨੜੇ ਮੇਰੇ ਸੰਤ ਪਿਆਰੇ ਰਾਮ। ਸੰਤ ਪਿਆਰੇ ਕਾਰਜ ਸਾਰੇ, ਨਮਸਕਾਰ ਕਰਨ ਲੱਗੇ ਸੇਵਾ। ਆਪੇ ਜਾਨੀ ਆਪੇ ਮਾਨੀ, ਆਪ ਸੁਆਮੀ ਆਪ ਦੇਵਾ। ਆਪਣਾ ਕਾਰਜ ਆਪ ਸਵਾਰੀ, ਆਪੇ ਧਾਰਨ ਧਾਰੀ। ਕਹੋ ਨਾਨਕ ਸਭ ਕਰਮ ਹੈ ਬੈਠਾ, ਸੋਹੀ ਬੰਕ ਦੁਆਰੇ। ਨਵ ਨਿਧੇ ਨਵ ਨਿਧੇ ਮੇਰੇ ਘਰ ਮੈਂ ਆਈ ਰਾਮ। ਸਭ ਕਿਛ ਮੈਂ ਸਭ ਕਿਛ ਪਾਇਆ, ਨਾਮ ਤੇ ਆਈ ਰਾਮ। ਨਾਮ ਤੇ ਆਈ ਸਦਾ ਸਖਾਈ, ਸਹਿਜ ਸੁਭਾਈ ਗੋਬਿੰਦਾ। ਗਣਤ ਮਿਟਾਈ ਚੂਕੀ ਧਾਈ, ਕਦੇ ਨਾ ਵਿਆਪੈ ਮਨ ਚਿੰਦਾ। ਗੋਬਿੰਦ ਗਾਜੀ ਅਨਹਦ ਵਾਜੀ, ਅਚਰਜ ਸੋਭ ਬਣਾਈ। ਕਹੋ ਨਾਨਕ ਪਿਰ ਮੇਰਾ ਸੰਗਈ, ਤਾਂ ਮੈਂ ਨਵ ਨਿਧ ਪਾਈ। ਸਰਸਿਆੜੇ ਮੇਰੇ ਭਾਈ ਸਭ ਮੀਤਾ ਰਾਮ। ਬਿਕਮੋ ਬਿਕਮੈ ਅਖਾੜਾ ਮੈਂ ਗੁਰਮਿਲ ਜੀਤਾ ਰਾਮ। ਗੁਰਮਿਲ ਜੀਤਾ ਹਰ ਹਰ ਕੀਤਾ, ਤੂਟੀ ਪੀਤਾ ਭਰਮਗੜਾ। ਪਾਇਆ ਖਜ਼ਾਨਾ ਬਹੁਤ ਨਿਧਾਨਾ, ਸਾਣਥ ਮੇਰੀ ਆਪ ਖੜਾ। ਸੋਈ ਸੁਗਿਆਨਾ ਸੋ ਪ੍ਰਧਾਨਾ, ਜੋ ਪ੍ਰਭ ਆਪਣਾ ਕੀਤਾ। ਕਹੋ ਨਾਨਕ ਜਾਂ ਵੱਲ ਸੁਆਮੀ, ਤਾਂ ਸਰਸੇ ਪਾਈ ਮੀਤਾ। ਆਸਥਾ ਮਹੱਲਾ ਪੰਜਵਾਂ। ਅਕਥਾ ਹਾਰ ਅਕਥ ਕਥਾ, ਕਿਸ ਜਾਏ ਨਾ ਜਾਣੀ ਰਾਮ। ਸੁਰ ਨਾਰ ਮੁਨ ਜਨ ਸਹਿਜ ਸਮਾਣੀ ਰਾਮ। ਸਹਿਜੇ ਸਮਾਣੀ ਅਮਿਓ ਬਾਣੀ, ਚਰਨ ਕਮਲ ਰੰਗ ਲਾਇਆ। ਜਪ ਏਕ ਅਲਖ ਪ੍ਰਭ ਨਿਰੰਜਨ, ਮਨ ਚੰਦਿਆ ਫਲ ਪਾਇਆ।
ਤਜ ਮਾਨ ਮੋਹ ਬੇਕਾਰ ਦੂਜਾ ਜੋਤੀ ਜੋਤ ਸਮਾਣੀ ਬਿਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਹਰ ਸੰਤਾਂ ਹਰ ਸੰਤ ਸੱਜਣ ਮੇਰੇ ਮੀਤ ਸਹਾਈ ਰਾਮ ਵਡਭਾਗੀ ਸੰਤ ਸੰਗਤ ਪਾਈ ਰਾਮ ਵਡਭਾਗੀ ਸਤ ਸੰਗਤ ਪਾਈ ਰਾਮ ਵਡਭਾਗੀ ਪਾਈ ਨਾਮ ਧਿਆਏ ਲਾਥੇ ਦੁੱਖ ਸੰਤਾਪੈ ਗੁਰ ਚਰਨੀ ਲਾਗੇ ਪਰਮ ਪਉ ਪਾਗੇ ਆਪ ਮਿਟਾਇਆ ਆਪੈ ਕਰ ਕਿਰਪਾ ਮੇਲੇ ਪ੍ਰਭ ਆਪਣੇ ਵਿਛੜ ਕਤਹਿ ਨਾ ਜਾਈ ਬਿਨਵੰਤ ਨਾਨਕ ਦਾਸ ਤੇਰਾ ਸਦਾ ਹਰਿ ਸਰਣਾਈ ਹਰ ਦਰ ਸੋਹਣ ਤੇਰੇ ਭਗਤ ਪਿਆਰੇ ਰਾਮ ਵਾਰੀ ਤਿੰਨ ਵਾਰੀ ਜਾਵਾਂ ਸਦਬਲਹਾਰੇ ਰਾਮ ਸਦਬਲਹਾਰੀ ਕਰ ਨਮਸਕਾਰੀ ਜਿਨ ਭੇਟਤ ਪ੍ਰਭ ਜਾਤਾ ਘਟ ਘਟ ਰਵ ਰਹਿਆ ਸਭ ਥਾਈ ਪੂਰਨ ਪੁਰਖ ਵਿਦਾਤਾ ਗੁਰਪੂਰਾ ਪਾਇਆ ਨਾਮ ਤੇ ਆਇਆ ਜੂਆ ਜਨਮ ਨਾ ਹਾਰੇ ਬਿਨਵੰਤ ਨਾਨਕ ਸ਼ਰਨ ਤੇਰੀ ਰਾਖ ਕਿਰਪਾ ਤਾਰੇ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ਤੇਰੇ ਚਰਨ ਧੂੜ ਵਡਭਾਗੀ ਪਾਵਾ ਰਾਮ ਹਾਰ ਧੂੜੀ ਨਾਈਐ ਮੈਲ ਗਵਾਈਐ ਜਨਮ ਮਰਨ ਦੁਖ ਲਾਥੇ ਅੰਤਰ ਬਾਹਰ ਸਦਾ ਹਜੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੁੱਖ ਕਲਿਆਣ ਕੀਰਤਨ ਬਹੁਤ ਜੋਨ ਨਾ ਪਾਵਾਂ ਬਿਨਵੰਤ ਨਾਨਕ ਗੁਰ ਸ਼ਰਨ ਕਰੀਐ ਆਪਣੇ ਪ੍ਰਭ ਪਾਵਾਂ ਆਸਾ ਮਹੱਲਾ ਪੰਜਵਾਂ ਸ਼ਾਂਤ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰਿ ਚਰਨ ਕਮਲ ਮਨ ਭੇਦਿਆ ਕਿਸ ਆਨ ਨ ਮੀਠਾ ਰਾਮ ਰਾਜੀ ਮਿਲ ਸੰਤ ਸੰਗਤ ਆਰਾਧਿਆ ਹਰਿ ਘਟ ਘਟੇ ਡੀਠਾ ਰਾਮ ਰਾਜੀ ਹਰਿ ਘਟ ਘਟੇ ਡੀਠਾ ਅੰਮ੍ਰਿਤ ਬੂਠਾ ਜਨਮ ਮਰਨ ਦੁੱਖ ਨਾਠੇ ਗੌਣ ਨਿਧ ਗਾਇਆ ਸਭ ਦੁੱਖ ਮਿਟਾਇਆ ਹਉਮੈ ਬਿਨਸੀ ਗਾਠੇ ਪ੍ਰਭ ਸਾਹਿਬ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਲੈ ਕੇ ਸ਼ਿਵਾਨ ਨਾ ਮੀਠਾ ਜਿਉਂ ਰਾਤੀ ਜਲ ਮਛਲੀ ਤਿਉਂ ਰਾਮ ਰਸ ਮਾਤੇ ਰਾਮ ਰਾਜੇ ਗੁਰਪੂਰੈ ਉਪਦੇਸਿਆ ਜੀਵਨ ਗਤ ਭਾਤੀ ਰਾਮ ਰਾਜੀ ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲੀਏ ਲੜ ਲਾਈ ਰਤਨ ਪਦਾਰਥ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨ ਕਤਹੂੰ ਜਾਈ ਪ੍ਰਭ ਸੋ ਕਾਰ ਸਰੂਪ ਸੁਜਾਨ ਸੁਆਮੀ ਤਾਂ ਕੀ ਮਿਟੈ ਨਾ ਦਾਤੇ ਜਲ ਸੰਗ ਰਾਤੀ ਮਾਛਲੀ ਨਾਨਕ ਹਰ ਮਾਤੇ ਚਾਤ੍ਰਿਕ ਜਾਚੈ ਬੂੰਦ ਜਿਉਂ ਹਰ ਪ੍ਰਾਣ ਅਧਾਰਾ ਰਾਮ ਰਾਜੇ ਮਾਲ ਖਜੀਨਾ ਸੁੱਤ ਭਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਰਾਰਾ ਤਾਂ ਕੀ ਗਤ ਨਹੀਂ ਜਾਣੀ ਹੈ ਹਰ ਸਾਸ ਗਰਾਸ ਨਾ ਬਿਸਰੈ ਕਬ ਹੂੰ ਗੁਰ ਸ਼ਬਦੀ ਰੰਗ ਮਾਣੀ ਹੈ ਪ੍ਰਭ ਪੁਰਖ ਜਗ ਜੀਵਨ ਸੰਤ ਰਸ ਪੀਵਨ ਜਪ ਭਰਮ ਮੋਹ ਦੁੱਖ ਡਾਰਾ ਚਾਤ੍ਰਿਕ ਜਾਚੈ ਬੂੰਦ ਜਿਉਂ ਨਾਨਕ ਹਰ ਪਿਆਰਾ ਮਿਲੇ ਨਾਰਾਇਣ ਨਾ ਆਪਣੇ ਮਨ ਉਰਥੋ ਪੂਰਾ ਰਾਮ ਰਾਜੇ ਕਾਠੀ ਪੀਤ ਬ੍ਰਹਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਈ ਪੁਰਬ ਲਿਖਾਈ ਸਭ ਨਿਤ ਦੀਨ ਦਿਆਲਾ ਆਦ ਮੱਧ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੁਖ ਸਹਿਜ ਆਨੰਦ ਕਨੇਰੇ ਪਾਤਿਤ ਪਾਵਨ ਸਾਧੂ ਧੂਰਾ ਹਰ ਮਿਲੇ ਨਾਰਾਇਣ ਨਾਨਕਾ ਮਨ ਉਰਥੋ ਪੂਰਾ ਆਸਾ ਮਹੱਲਾ ਪੰਜਵਾਂ ਸ਼ਾਂਤ ਘਰ ਸੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਜਾਂ ਕਉ ਭਈ ਕਿਰਪਾਲ ਪ੍ਰਭ ਹਰਿ ਹਰਿ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ਸੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ ਅਬ ਉਰਜਿਉ ਆਲਵ ਕਮਲੇ ਬਾਸੁਨ ਮਾਹੀ ਮਗਨ ਇੱਕ ਖਿਨ ਕੀ ਨਾਹੀਂ ਤਰੇ ਖਿਨ ਨਾਹੇ ਟਰੀਐ ਪ੍ਰੀਤ ਹਰੀਐ ਸ਼ਿੰਗਾਰ ਹਬ ਰਸ ਅਰਪੀਐ ਜਹ ਦੁੱਖ ਸੁਣੀਐ ਜਮ ਪੰਤ ਪਣੀਐ ਤੈ ਸਾਧ ਸੰਗਤ ਸੰਗ ਨਾ ਡਰਪੀਐ ਕਰ ਕੀਰਤ ਗੋਬਿੰਦ ਗੁਣੀਐ ਸਗਲ ਪ੍ਰਾਸ਼ਤ ਦੁੱਖ ਹਰੀ ਕਉ ਨਾਨਕ ਸੰਤ ਗੋਬਿੰਦ ਹਰ ਕੀ ਮਨ ਹਰਿ ਸੋ ਨੇਹ ਕਰੇ ਐਸੀ ਮਨ ਪ੍ਰੀਤ ਹਰੀ ਜੈਸੀ ਮਛਲੀ ਨੀਰ ਇੱਕ ਖਿਨ ਪੀਨਾ ਧੀਰੇ ਮਨ ਐਸਾ ਨੇਹ ਕਰੇ ਜੈਸੀ ਚਾਤ੍ਰਿਕ ਪਿਆਸ ਖਿਨ ਖਿਨ ਬੂੰਦ ਚਵੈ ਬਰਸ ਸੁਹਾਵੈ ਮੇਹ ਹਰ ਪ੍ਰੀਤ ਕਰੀਜੈ ਮਨ ਦੀਜੈ ਅਤ ਲਾਈਐ ਚਿਤ ਮੁਰਾਰੀ ਮਾਨ ਨਾ ਕੀਜੈ ਸ਼ਰਨ ਪਰੀਜੈ ਦਰਸ਼ਨ ਕਉ ਬਲਹਾਰੀ ਗੁਰ ਸੋ ਪ੍ਰਸੰਨੇ ਮਿਲ ਨਾ ਬਿਸੁੰਨੇ ਧਨ ਦੇਣ ਦੀ ਸਾਚ ਸੁਨੇਹਾ ਕਉ ਨਾਨਕ ਸੰਤ ਅਨੰਤ ਠਾਕੁਰ ਕੀ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹ ਕਰੇ
ਚੱਕ ਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਾਦ ਦਿਨ ਯਰ ਦੇਖੀਐ ਕੋਕਲ ਅੰਬ ਪ੍ਰੀਤ ਚਵੈ ਸੁਹਾਵੀਆਂ ਮਨ ਹਰ ਰੰਗ ਕੀਜੀਐ ਹਰ ਪ੍ਰੀਤ ਕਰੀਜੈ ਮਾਨ ਨਾ ਕੀਜੈ ਇਕ ਰਾਤੀ ਕੇ ਹਬ ਪਾਉਣਿਆ ਅਬ ਕਿਆ ਰੰਗ ਲਾਇਓ ਮੋਹਰ ਜਾਇਓ ਨਾਂਗੇ ਆਵਣ ਜਾਵਣਿਆ ਥਰ ਸਾਧੂ ਸ਼ਰਣੀ ਪੜੀਐ ਚਰਣੀ ਅਬ ਟੂਟਸ ਮੋਹ ਜੋ ਕੀਤੀਆ ਕਹੋ ਨਾਨਕ ਛੰਤ ਦਿਆਲ ਪੁਰਖ ਕੇ ਮਨ ਹਾਰ ਲਾਈ ਪ੍ਰੀਤ ਕਬ ਦਿਨ ਯਰ ਦੇਖੀਐ ਨਿਤ ਕੁਰੰਕ ਜੈਸੇ ਨਾਦ ਸੁਣ ਸਰਵਣੀ ਹੀਓ ਡਿਵੈ ਮਨ ਐਸੀ ਪ੍ਰੀਤ ਕੀ ਜੈ ਜੈਸੀ ਕਰੁਣ ਪਧਾਰ ਉਰਜੀ ਪਰੈ ਸਿਵੈ ਇਹ ਮਨ ਲਾਲ ਦੀ ਜੈ ਮਨ ਲਾਲਾ ਦੀ ਜੈ ਭੋ ਕਰੀ ਜੈ ਹਬ ਖੁਸ਼ੀਆਂ ਰੰਗ ਮਾਣੇ ਭਰੇ ਆਪਣਾ ਪਾਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿੱਤਰ ਚਰਾਣੇ ਗੁਰਥੀਆ ਸਾਖੀ ਤਾਂ ਡਿੱਠ ਮੈਂ ਆਖੀ ਪੈਰ ਜੇ ਹਾ ਵਰਨਾ ਦੀਸੈ ਕਹੋ ਨਾਨਕ ਸ਼ੰਤ ਦਿਆਲ ਮੋਹਨ ਕੇ ਮਨ ਹਾਰ ਚਰਨ ਗਹੀ ਜੈ ਐਸੀ ਮਨ ਪ੍ਰੀਤ ਕੀ ਜੈ ਆਸਾ ਮਹੱਲਾ ਪੰਜਵਾਂ ਸਲੋਕ ਬਨ ਬਨ ਫਿਰਦੀ ਖੋਜਦੀ ਹਾਰੀ ਬਹੁ ਅਵਗਾਹ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਸੰਤ ਜਾ ਕੋ ਖੋਜੈ ਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਆਰਾ ਦਹੇ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਰਿਆ ਪੂਜਾ ਅਨਕ ਜੋਧਨ ਸੰਧਨਾ ਕਰ ਗਵਨ ਵਸੁਧਾ ਤੀਰਥੈ ਮਜਨ ਮਿਲਣ ਕਉ ਨਿਰੰਜਨਾ ਮਾਨੁਖ ਬਨ ਤਿਨ ਪਸ਼ੂ ਪੰਖੀ ਸਗਲ ਤੁਜੈ ਆਰਾਧ ਤੇ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਬਿਸ਼ਨੇ ਅਵਤਾਰ ਸ਼ੰਕਰ ਜਟਾ ਧਾਰੂ ਚਾਹੇ ਤੁਜੈ ਮਦਾਰੂ ਮਨ ਤਨ ਰੁਚ ਅਪਾਰੂ ਅਪਾਰ ਅਗਮ ਗੋਬਿੰਦ ਠਾਕੁਰੂ ਸਗਲ ਪੂਰਕ ਪ੍ਰਵਤਣੀ ਸੌਰ ਸਿੱਧ ਗਣ ਗੰਧਰਬ ਤਿਆਵੈ ਜਖ ਕਿੰਨਰ ਗੁਣ ਭਣੀ ਕੋਟਿੰਦਰ ਅਨੇਕ ਦੇਵ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰੁ ਅਨਾਥ ਨਾਥ ਦਿਆਲ ਨਾਨਕੋ ਸਾਧ ਸੰਗਤ ਮਿਲ ਉਦਾਰ ਕੋਟ ਦੇਵੀ ਜਾਂ ਕਉ ਸੇਵੈ ਲਖਮੀ ਅਨਕ ਭਾਂਤ ਗੋਪਤ ਪ੍ਰਗਟ ਜਾਂ ਕਉ ਅਰਾਧੈ ਪੌਣ ਪਾਣੀ ਦਿਨ ਸਰਾਤ ਨਖਿਅਤਰ ਸਸੀਅਰ ਸੂਰ ਧਿਆਵੈ ਬਸੁਧ ਗਗਨਾ ਗਾਵਹੀ ਸਗਲ ਬਾਂ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਹੀ ਸਿਮਰਤ ਪੁਰਾਣ ਚਤੁਰ ਬੇਦਾਹ ਖਟ ਸ਼ਾਸਤਰ ਜਾਂ ਕਉ ਸੁਜਪਾਤ ਪਤਿਤ ਪਾਵਨ ਭਗਤ ਵਸਲੋ ਨਾਨਕ ਮਿਲੀਐ ਸੰਗ ਸਾਤ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਣੀ ਅਣਜਾਣਤ ਜੋ ਸੇਵੈ ਤੇਤੀ ਨਹਿ ਜਾਏ ਗਣੀ ਅਵਗਤ ਗਣਤ ਥਾ ਠਾਕੁਰੂ ਸਗਲ ਮੰਜੇ ਬਾਹਰਾ ਸਰਬ ਜਾਚਕ ਏਕ ਦਾਤਾ ਨਹਿ ਦੂਰ ਸੰਗੀ ਜਾਰਾ ਹਰ ਭਗਤ ਥੀਆ ਮਿਲੇ ਜੀਆ ਤਾਂ ਕੀ ਉਪਮਾ ਕਿਤ ਗਣੀ ਇਹ ਦਾਨ ਮਾਨ ਨਾਨਕ ਪਾਏ ਸੀਸ ਸਾਧੈ ਧਾਰ ਚਰਣੀ ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰੋ ਵਡਭਾਗੀ ਹੋ ਸਿਮਰੋ ਹਰ ਹਰ ਰਾਈ ਨਾਨਕ ਜੇ ਸਿਮਰਤ ਸਭ ਸੁਖ ਹੋਵੈ ਦੁਖ ਦਰਦ ਬ੍ਰਹਮ ਜਾਈ ਅਸ਼ੰਤ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਭੇਟਤ ਸਾਧੂ ਸੰਗ ਜਮ ਪੁਰ ਨਹਿ ਜਾਈਐ ਦੁਖ ਦਰਦ ਨਾ ਪਉ ਬਿਆਪੈ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਅਰਾਧ ਹਰ ਹਰ ਧਿਆਈ ਸੋ ਪ੍ਰਭ ਮਨਮੁਖੀ ਕਿਰਪਾਲ ਦਿਆਲ ਸਾਲ ਗੁਣ ਨਿਧ ਕਰ ਦਇਆ ਸੇਵਾ ਲਾਈਐ ਨਾਨਕ ਭਯੰ ਪੈ ਚਰਨ ਜਮ ਪੈ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਪਰਮ ਅੰਧੀਰ ਅਵਿਨਾਸ਼ ਗਿਆਨ ਗੁਰ ਅੰਜਨਾ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਹੀਲ ਪੂਰਿਆ ਇਕ ਨਿਮਖ ਜਾਂ ਕੇ ਹਿਰਦੈ ਵਸਿਆ ਮਿਟੇ ਤਿਸੈ ਬਸੂਰਿਆ ਅਗਾਧ ਬੋਧ ਸਮਰੱਥ ਸੁਆਮੀ ਸਰਬ ਕਾ ਪਉ ਭੰਜਨਾ ਨਾਨਕ ਭਯੰ ਪੈ ਚਰਨ ਜਮ ਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ ਮੋਹ ਆਸਰ ਤੋ ਚਰਨ ਤੁਮਾਰੀ ਸ਼ਰਨ ਸਿਧੇ ਹਰ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਾਰਨ ਉਧਰਨ ਹਰ ਹਰੀ ਸਾਗਰ ਸੰਸਾਰ ਭਾਵ ਉਤਾਰ ਨਾਮ ਸਿਮਰਤ ਬਹੁਤ ਹਰੀ ਆਦਿ ਅੰਤ ਬੇਅੰਤ ਖੋਜਹੇ ਸੁਨੀ ਉਧਰਨ ਸੰਤ ਸੰਗ ਬਿਧੇ ਨਾਨਕ ਭਯੰ ਪੈ ਚਰਨ ਜਮ ਪੈ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ ਭਗਤ ਵਸਲ ਹਰ ਬਿਰਧ ਆਪ ਬਨਾਇਆ ਜਹ ਜਹ ਸੰਤ ਅਰਾਧੈ ਤਹਿ ਤਹਿ ਪ੍ਰਗਟਾਇਆ ਪ੍ਰਭ ਆਪ ਲੀਏ ਸਮਾਈ ਸਹਿਜ ਸੁਭਾਈ ਕਾਗ ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾਂ ਮੰਗਲ ਸਰਬ ਦੂਖ ਵਿਸਾਰਿਆ
ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇਆ ਨਾਨਕ ਪਯਮ ਪੈ ਚਰਨ ਜਮ ਪੈ ਭਗਤ ਬਛਲ ਹਰ ਬਿਰਧ ਆਪ ਬਨਾਇਆ ਆਸਾ ਮਹੱਲਾ ਪੰਜਵਾਂ ਥਿਰ ਸੰਤਨ ਸੁਹਾਗ ਮਰੈ ਨਾ ਸਜਾਵਈ ਜਾਂ ਕੇ ਗ੍ਰਹਿ ਹਰ ਨਾਉਂ ਸੋ ਸਾਧ ਹੀ ਰਾਵਈ ਅਵਿਨਾਸੀ ਅਵਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ ਨਹਿ ਦੂਰ ਸਦਾ ਹਜੂਰ ਠਾਕੁਰੂ ਦਹਿ ਦਿਸ ਪੂਰਨ ਸਦ ਸਦਾ ਪ੍ਰਾਣ ਪਾਤ ਗਤ ਮਤ ਜਾਤੇ ਪ੍ਰੈ ਪ੍ਰੀਤ ਪ੍ਰੀਤਮ ਭਾਵੈ ਨਾਨਕ ਵਖਾਣੇ ਗੁਰ ਬਚਨ ਜਾਣੇ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕਉ ਰਾਮ ਪਤਾਰੁ ਤਾਂ ਕੈ ਆਨੰਦ ਕਰਣਾ ਸੁਖਵੰਤੀ ਸਾ ਨਾਰੁ ਸੁਭਾ ਪੂਰਬਣਾ ਮਾਣ ਮਹਿਤ ਕਲਿਆਣ ਹਾਰ ਜਾਸ ਦੁਸੰਗ ਸੁਰਜਨ ਜਸੋ ਪ੍ਰਭੂ ਸਰਬ ਸਿੱਧ ਨਵ ਨਿਧ ਤਿਤ ਗ੍ਰਹਿ ਨਹੀਂ ਊਹਾਂ ਸਭ ਕਛੂ ਮਧੁਰ ਬਾਣੀ ਪ੍ਰਮਾਨੀ ਸਿਰ ਸੁਹਾਗ ਤਾਂ ਕਾ ਬਣਾ ਨਾਨਕ ਵਖਾਣੇ ਗੁਰ ਬਚਨ ਜਾਣੇ ਜਾਂ ਕੋ ਰਾਮ ਪਧਾਰ ਤਾਂ ਕੈ ਆਨੰਦ ਕਰਣਾ ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ ਪੀਸੋ ਚਰਨ ਪਖਾਰ ਆਪ ਤਿਆਗੀ ਹੈ ਆਪ ਤਾਂ ਤਜ ਆਪ ਮਿਟੈ ਸੰਤਾਪ ਆਪ ਨਿਹ ਜਾਣਾਈ ਹੈ ਸਰਨ ਗਹੀ ਜੈ ਮਾਨ ਦਿਲੀ ਜੈ ਕਰੇ ਸੋ ਸੁਖ ਪਾਈ ਹੈ ਕਰ ਦਾਸ ਦਾਸੀ ਤਾਜੋ ਦਾਸੀ ਕਰ ਜੋੜ ਦਿਨ ਰਹਿਣ ਜਾਗੀ ਹੈ ਨਾਨਕ ਵਖਾਣੇ ਗੁਰ ਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਭਰਮ ਮੋਹ ਵਿਕਾਰ ਦੂਜਾ ਸਗਲ ਤਿਨੈ ਤਿਆ ਗਿਆ ਮਨ ਸ਼ਾਂਤ ਸਹਿਜ ਸੁਭਾਉ ਬੂਠਾ ਆਨੰਦ ਮੰਗਲ ਗੁਣ ਗਾਇਆ ਨਾਨਕ ਵਖਾਣੇ ਗੁਰ ਬਚਨ ਜਾਣੇ ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ ਆਸਾ ਮਹੱਲਾ ਪੰਜਵਾਂ ਸਲੋਕ ਹਰ ਹਰ ਨਾਮ ਜਪੰਤਿਆਂ ਕਛੁ ਨਾ ਕਹੈ ਜਮਕਾਲ ਨਾਨਕ ਮਨ ਤਨ ਸੁਖੀ ਹੋਈ ਅੰਤੇ ਮਿਲੇ ਮਿਲੈ ਗੋਪਾਲ ਸੰਤ ਮਿਲੋ ਸੰਤਨ ਕੈ ਸੰਗ ਮੋਹਿ ਉਧਾਰ ਲੇਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਲਈਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆਉ ਕਤਹੂੰ ਨਾ ਧਾਵੋ ਸ਼ਰਨ ਪਾਵੋ ਕਰੁਣਾ ਮੈਂ ਪ੍ਰਭ ਕਰਮਿਆ ਸਮਰੱਥ ਆਗਥ ਅਪਾਰ ਨਿਰਮਲ ਸੁਣੋ ਸਵਾਮੀ ਬਿਨੋ ਇਹ ਨਾਨਕ ਜੋੜ ਨਾਨਕ ਦਾਨ ਮੰਗ ਕਰ ਜੋੜ ਨਾਨਕ ਦਾਨ ਮੰਗੇ ਜਨਮ ਮਰਨ ਨਿਵਾਰ ਲੇ ਅਪਰਾਧੀ ਮਤਹੀਣ ਨਿਰਗੁਣ ਅਨਾਥ ਨੀਚ ਸੱਠ ਕਠੋਰ ਕੁਲ ਹੀਣ ਵਿਆਪਤ ਮੋਹ ਕੀਚ ਮਲ ਭਾਰਮ ਕਰਮ ਅਹੰਗ ਮਮਤਾ ਮਰਨ ਚੀਤਨ ਆਵਈ ਬਨਤਾ ਬਨੋਦ ਆਨੰਦ ਮਾਇਆ ਅਗਿਆਨ ਕਾਲ ਪਟਾਵਈ ਖਿਸਤਾ ਜੋਵਨ ਬਧੈ ਜਰੂਆ ਦਿਨ ਨਿਹਾਰੀ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸ਼ਰਨ ਸਾਧੂ ਰਾਖ ਮੀਚ ਭਰਮੇ ਜਨਮ ਅਨੇਕ ਸੰਕਟ ਮਹਾਜੋਨ ਲਪਟਾਈ ਰਹੀ ਉਤੈ ਸੰਗ ਮਿੱਠੇ ਭੋਗ ਸੋਨ ਪ੍ਰਮਤ ਪਾਰਿਆ ਗਣਤ ਆਇਓ ਬਹੁ ਪ੍ਰਦੇਸੈ ਧਾਇਓ ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਨ ਆਇਓ ਰਾਖਣ ਹਾਰੇ ਪ੍ਰਭ ਪਿਆਰੀ ਮੁਝ ਤੇ ਕਛੂ ਨਾ ਹੋਆ ਹੋਨ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਪਾਉਣ ਨਾਮ ਧਰੀ ਕੋ ਧਾਰੀ ਭਗਤਾਂ ਸੰਸਥਾ ਕਾਉਣ ਜੇਨ ਕੇਨ ਪ੍ਰਕਾਰੀ ਹਰ ਹਰ ਜਾਸ ਸੁਨਹੁ ਸ੍ਰਵਣ ਸੋਨ ਸ੍ਰਵਣ ਬਾਣੀ ਮਪੁਰਖ ਗਿਆਨੀ ਮਨ ਨਿਧਾਨਾ ਪਾਵਹੀ ਹਰ ਰੰਗ ਰਾਤੀ ਪ੍ਰਭ ਬਿਦਾਤੀ ਰਾਮ ਕੇ ਗੁਣ ਗਾਵਹੀ ਬਸੁੱਧ ਕਾਗਦ ਬੰਦ ਰਾਜ ਕਲਮਾ ਲਿਖਣ ਕਹੋ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸ਼ਰਨ ਆਸਾ ਮਹੱਲਾ ਪੰਜਵਾਂ ਪੁਰਖ ਪਤੇ ਭਗਵਾਨ ਤਾਂ ਕੀ ਸ਼ਰਨ ਗਹੀ ਨਿਰਭਉ ਭਈ ਪ੍ਰਾਨ ਚਿੰਤਾ ਸਗਲ ਰਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧ ਪਜਾਣਿਆ ਗਹਿ ਕੰਠ ਲਾਇਆ ਗੁਰਦ ਮਿਲਾਇਆ ਜਾਸ ਬਿਮਲ ਅਸੰਤ ਵਿਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨ ਕਾਲਾ ਖਠਾ ਕਰੂ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਾਣ ਸੰਸਾਰ ਸਹਾਈ ਆਪ ਭਈ ਰਾਮ ਨਾਮ ਉਰ ਹਾਰ ਵਿਖ ਕੇ ਦਿਵਸ ਗਏ ਗਤ ਭਰਮ ਮੋਹ ਵਿਕਾਰ ਬਿਨਸੇ ਜੋਨ ਆਵਣ ਜ ਸਭ ਰਹੀ ਅਗਨ ਸਾਗਰ ਭਏ ਸੀਤਲ ਸਾਧ ਚੰਚ ਅੰਚਲ ਗਹਿ ਰਹੇ ਗੋਬਿੰਦ ਗੋਪਾਲ ਦਿਆਲ ਸਮ੍ਰਿਥ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਤੇ ਆਏ ਪੂਰਨ ਸਾਧ ਸੰਗ ਪਾਈ ਪਰਮ ਗਤੀ ਜਹ ਦੇਖੋ ਤਹਿ ਸੰਗ ਏਕੋ ਰਵ ਰਹਿਆ ਘਟ ਘਟ ਵਾਸੀ ਆਪ ਵਿਰਲੇ ਕਨੈ ਲਹਿਆ ਜਲਸਲ ਮਹੀ ਅਲਪੂਰ ਪੂਰਨ ਕੀਟ ਹੱਥ ਸਮਾਨਿਆ ਆਦਿ ਅੰਤੇ ਮਦ ਸੋਈ ਗੁਰਪ੍ਰਸਾਦੀ ਜਾਣਿਆ
ब्रह्म पसरिया ब्रह्म लीला गोविंद गुण निद जन कहया सिमर स्वामी अंतर जामी हार एक नानक रब रहया दिन रैन सुहावड़ी आई सिमरत नाम हरी चरण कमल संग प्रीत कलमल पाप टरी दुख पूख दर दर नाठी प्रगट मग दिखाया मिल साध संगे नाम रंगे मन लोड़ींदा पाया हर देख दर्शन यश पुन्य कुल संभूहा सब तरे दिन सरैन आनंद आनदैन समरंत नानक हर हरी आसा महला पंजवां शांत सर सतवां एक ओंकार सतगुर प्रसाद सलोक शुभ चिंतन गोविंद रमण कर निर्मल साधु संग नानक नाम ना विसरों एक घड़ी कर कृपा भगवंत शांत पिनी रैनड़ी है चमकन तारी जागे संत जना मेरे राम प्यारी सदा जागे नाम सिमरे अण दिनो चरण कमल ते आन हृदय प्रभ विसर नाही एक किनो ताज मान मोह बेकार मन का कलमल आ दुख जारी बिनवंत नानक सदा जागे हरदास संत प्यारी मेरी सेजड़ी है अडंबर बनया मन आनंद भया प्रभ आप सुनया प्रभ मिले स्वामी सुख गामी चाव मंगल रस भरी अंग संग लागे दुख भागे प्राण मन तन सा भरी मन इच पाई प्रभ ते आई संजोग साह अशुभ गणया बिनवंत नानक मिले सरी तार सगल आनंद रस बनया मिल सखियां पुछो कहो कंत की कंत निशानी हर प्रेम भरी काश बोल न जाने गुण गूढ़ गुप्त अपार करती निगम अंत न पावी भगत भाई ते आई स्वामी सदा हर गुण गावे सगल गुण सुग्यान पूरन अपने प्रभ पाणी बिनवंत नानक रंग राती प्रेम पर सहज समाणी सुख सुह लड़ी हर गावन लागी साजन सरस अड़े दुख दुश्मन पागे सुख सहज सरसे हर नाम रहसे प्रभु आप कृपा धारिया हर चरण लागे सदा जागे मिले प्रभ बनवारिया शुभ दिवसे आए सहज पाई सगल निद प्रभ पागे बिनवंत नानक शरण स्वामी सदा हर जन तागे आसा महला पंजवां उठ वंज वटा उड़िया तय क्या अचिर लाया मुहूर्त पुनड़िया कित कूड़ लुपाया कूड़े लुपाया तोह माया करें पाप मितया मां तन पासम ढेरी जमै हेरी काल बपड़े जितया माल जोबन छोड़ वैसी रहे उपैन खाया नानक कमाना संग जुलिया तह नह जाई किरत मिटाया हाथ हो मिर्ग जिवै पेख रैन चंद्रायणो सुख दुख पाई नित पाप कमायणो पापा कमाने छड़ै नाही लै चले घत गलावया हर चंदौरी देख मूठा कूड़ से जरावया लभ लोभ अहंकार माता गर्भ भया समायणो नानक मृग अज्ञान बिन से नह मिटे आवण जायणो मिठै मुख हुमुआ क्यों लय उडारी हस्ती गर्त पया क्यों तरिया तारी तरण दहेला पया खिन मैं खसम चितन आयो दुखा सजाई गणत नाही किया अपना पायो।

ਨਾ ਸੰਤਾਪ ਚਿਤਵੋ ਚਿਤਨਾਥ ਹੀ ਰੱਖ ਲੀਵੋ ਸਰਨ ਅਨਾਥ ਹੀ ਮਿਲੋ ਮਿਲ ਚਾਹੂ ਚਾਈਲੇ ਪ੍ਰਾਣ ਸੁੰਦਰ ਤਨ ਧਿਆਨ ਹੀ ਮਨ ਲੁਭਤ ਗੋਪਾਲ ਗਿਆਨ ਹੀ ਜਾਚਕ ਜਾਨੂ ਰਾਖਤ ਮਾਨੂ ਪ੍ਰਭ ਮਾਨ ਪੂਰਨ ਦੁਖ ਬਦੀਰਨੂ ਸਗਲੇ ਚ ਭੁਜੰਤੀਆ ਗੈ ਕੰਠ ਲਾਗੈ ਦਿਨ ਸੁਭਾਗੈ ਮਿਲ ਨਾਹ ਸੇਜ ਸੁਹੰਤੀਆ ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨੂ ਨਾ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸਰੀ ਤਾਰ ਗੁਣ ਨਿਦਾਨ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਪੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੈ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਨਸ ਦੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਗਵੈ ਸੂਰਜ ਚੜੀ ਹਜ਼ਾਰ ਏਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਦਿਲ ਬੁਵਾੜ ਜਿਉਂ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌਨਾ ਫੁੱਲੀਆਂ ਫੁੱਲੀਆਂ ਬਪੜੀ ਪੀਤਨ ਵਿੱਚ ਸਵਾ ਪੌੜੀ ਆਪੀ ਨਾ ਆਪ ਸਾਜੀ ਆਪੀ ਨਾ ਰਚਿਓ ਨਾ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਜਾਊ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਊ ਤੂੰ ਜਾਣੋਈ ਸਭ ਸੈ ਦੇ ਲੈਸੈ ਜਿੰਦ ਕਵਾਓ ਕਰ ਆਸਣ ਡਿਠੋ ਚਾਓ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਅਮਰ ਜੰਮੇ ਸੁਕੱਚ ਨਕੱਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨੇ ਚਲ ਥਾਉ ਵੱਡੀ ਵਡਿਆਈ ਜਾਣੇ ਆ ਲਾਉ ਵੱਡੀ ਵਡਿਆਈ ਬੁੱਝੈ ਸਭ ਪਾਉ ਵੱਡੀ ਵਡਿਆਈ ਜਾਂ ਪੁੱਛ ਨੰਦਾਤ ਵੱਡੀ ਵਡਿਆਈ ਜੈ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ ਇਹ ਜਗ ਸੱਚੈ ਕੀ ਹੈ ਕੋਟੜੀ ਸੱਚੈ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਪੇ ਆਖਣਾ ਜਾਪਈ ਜੇ ਕਿਸਿਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਹ ਪਾਈ ਕਹਿ ਲਿਖਣਾ ਵੇ ਕਰਮ ਬਹਾਲ ਲਿਆ ਉੱਥੇ ਸੱਚੇ ਸੱਚ ਨਿਬੜਿਆ ਚੁਣ ਵੱਖ ਕੱਢੇ ਜੇ ਜਮਾਲਿਆ ਥਾਉ ਨ ਪਾਏ ਨੂੰ ਕੂੜਿਆ ਮੋਹ ਕਾਲੇ ਦੋਜਗ ਚਾਲਿਆ ਤੇਰੇ ਨਾਇਰ ਤੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਸਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਂਗੇ ਫਿਰੇ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਬਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਿਫਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜਾ ਬਿਸਮਾਦ ਦੂਰ ਬਿਸਮਾਦ ਦੇਖਿਆ ਹਾਜ਼ਰਾ ਜੂਰ ਵੇਖ ਵਡਾਣ ਰਹਿਆ ਬਿਸਮਾਦ ਨਾਨਕ ਬੁੱਝਣ ਪੂਰਾ ਭਾਗ ਮਹੱਲਾ ਪਹਿਲਾ ਕੁਦਰਤ ਰਿਸ਼ਤਾ ਕੁਦਰਤ ਸੁਣੀਆਂ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਦਾ ਸੰਤਰ ਕੁਦਰਤ ਧਰਤੀ ਖਾਕ ਉਹ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾ ਕੋ ਤਾਕ ਪੌੜੀ ਆਪੀ ਨੇ ਭੋਗ ਭੋਗ ਕਹਿ ਹੋਏ ਬਸਮੜ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਚ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਾਉਣ ਦੀ ਹੁਣ ਸੁਣੀਐ ਕਿਆ ਰੋਆਇਆ ਮਨ ਅੰਧੈ ਜਨਮ ਗਵਾਇਆ ਸਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵੈ ਸਦਭਾਓ ਪੈ ਵਿੱਚ ਚੱਲੈ ਲੱਖ ਦਰੀਆਓ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਰੈ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲ ਤਨਾਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾਣੇ ਆਕਾਸ਼ ਪੈ ਵਿੱਚ ਜੋਧ ਮਹਾਂਬਲ ਸੂਰ ਪੈ ਵਿੱਚ ਆਵੈ ਜਾਵੈ ਪੂਰ ਸਗਲਿਆ ਪਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗ ਤੇ ਗੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ
ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ ਜਿੱਤ ਤਨ ਪਾਈਆਂ ਨਾਨਕ ਆਸੇ ਤਨ ਹੋਵੈ ਸ਼ਾਰ ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈ ਹੈ ਹੋਰ ਹਕਮਤ ਹੁਕਮ ਖਵਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਪੜਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਤੇ ਬੁਝਾਇਆ ਸਲੋਕ ਮਹੱਲਾ ਪਹਿਲਾ ਘੜੀਆਂ ਸੱਭੇ ਗੋਪੀਆਂ ਪਹਿਰ ਕਰਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਗਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਈ ਗਏ ਅਜਮ ਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰ ਨ ਸਿਰ ਉੱਡ ਉੱਡ ਰਾਵਾਂ ਚਾਟੈ ਪਾਏ ਵੇਖਿਆ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਪਿੰਨੀ ਰਹਿਣ ਜਿਨ ਅਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚਾਕੋ ਸਲ ਬਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨੰਗਾਹ ਪੰਖੀ ਪਾਉਂਦੀਆਂ ਲੈਣ ਨਸਾ ਸੂ ਅਚਾੜ ਪਵਾਈਆ ਜੰਤ ਨਾਨਕ ਪਾਉਂਦਿਆਂ ਗਣ ਤਨ ਅੰਤ ਬੰਧਨ ਬੰਧ ਪਵਾਏ ਸੋਏ ਪਿਆਂ ਕਿਰਤਨ ਚੈ ਸਭ ਕੋਏ ਨੱਚ ਨੱਚ ਹੱਸ ਹੈ ਚੱਲੈ ਸਿਰ ਹੋਏ ਉੱਡ ਨਾ ਜਾਹੀ ਸਦਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈਐ ਜੀਓ ਪਿੰਡ ਸਭ ਤੇ ਸਦਾ ਦੇ ਖਾਜੈ ਆਸ ਗਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵੇਸ਼ ਕਰੇਂਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਸਲੋਕ ਮਹੱਲਾ ਪਹਿਲਾ ਮੁਸਲਮਾਨਾਂ ਸਿਵ ਸਰੀਅਤ ਪੜਪੜ ਕਰੇ ਵਿਚਾਰ ਬੰਦੇ ਸੇਜੇ ਭਾਵੇਂ ਵਿੱਚ ਬੰਦੀ ਵੇਖਣ ਕੌਦੀ ਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰ ਵਾਸ ਬੇਕਾਰ ਜੋਗੀ ਸੁਣ ਧਿਆਵਨ ਜੇ ਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਰਾਕਾਰ ਸਤੀਆਂ ਮਨ ਸੰਤੋਖ ਉਪਜਾ ਦੇਣੇ ਕਹਿ ਵਿਚਾਰ ਦੇ ਮੰਗੈ ਸਹਸਾ ਗੁਣਾ ਸੋਭ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੂੜਿਆਰਾਂ ਖਾਰਾ ਬਾਵੇ ਕਾਰ ਇੱਕ ਹੁੰਦਾ ਖਾਏ ਚਲਿਆ ਥਾਉ ਜਨਾ ਬੇਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰ ਆਕਾਰ ਵੇ ਜੇ ਆਖੇ ਸੋ ਤੂੰ ਹੈ ਜਾਣੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਮੁਖ ਸਲਾਹਣ ਸੱਚ ਨਾਮ ਆਧਾਰੂ ਸਦਾਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਬੇੜੈ ਪਈ ਘੁਮਿਆਰ ਘੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬੱਪੜੀ ਚੜਚੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀ ਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਅੰਤਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਉਹ ਵਿਚਾਰਿਆ ਜਿਨ ਸੱਚੇ ਸਿਉਂ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹਾਂ ਵਿੱਚ ਆਇਆ ਹਾਂ ਵਿੱਚ ਗਿਆ ਹਾਂ ਵਿੱਚ ਜੰਮਿਆ ਵਿੱਚ ਮੂਆ ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ ਹਾਂ ਵਿੱਚ ਘਟਿਆ ਹਾਂ ਵਿੱਚ ਗਿਆ ਹਾਂ ਵਿੱਚ ਸਜਿਆਰ ਕੁੜਿਆਰ ਹੋਂ ਵਿੱਚ ਪਾਪੁਨ ਵਿਚਾਰ ਹਾਂ ਵਿੱਚ ਨਕ ਸੁਰਗ ਅਵਤਾਰ ਹਾਂ ਵਿੱਚ ਹਸਤਾ ਹਾਂ ਵਿੱਚ ਰੋਗੈ ਵਿੱਚ ਭਰੀਆ ਵਿੱਚ ਤੋਬੈ ਹਾਂ ਵਿੱਚ ਜਾਤੀ ਜਨ ਸਿੱਖ ਹੋਵੈ ਹਾਂ ਵਿੱਚ ਮੂਰਖਾਂ ਵਿੱਚ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਆਇਆ ਹਾਂ ਮੈਂ ਕਰ ਕਰ ਜਨ ਤੋਂ ਪਾਇਆ ਹਾਂ ਮੈਂ ਬੁੱਝਿਆ ਤਾਂ ਨਰ ਸੂਝਿਆ ਗਿਆਨ ਵਿਹੂਣਾ ਗਦ ਕਦਲੂ ਜੈ ਨਾਨਕ ਹੁਕਮੇ ਲਿਖਿਆ ਲੇਖ ਜਿਹਾ ਵੇਖਿਆ ਤਿਆ ਵੇਖ ਮਹੱਲਾ ਦੂਜਾ ਉਮੈਂ ਇਹ ਜਾਤ ਹੈ ਉਮੈਂ ਕਰਮ ਕਮਾਏ ਉਮੈਂ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ ਉਮੈਂ ਕਿੱਥੋਂ ਉਪਜਿਆ ਕਰ ਸੰਜ ਮਹਿ ਜਾਏ ਹਉ ਮੈਂ ਇਹ ਹੁਕਮ ਹੈ ਪਿਆਂ ਗਿਰਤ ਫਿਰਾਏ ਹੋ ਮੈਂ ਦੀਰਘ ਰੋਗ ਹੈ ਦਾ ਰੂਪੇ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖੇ ਜਨ ਸੱਚੋ ਸੱਚ ਤੇ ਆਇਆ ਉਨੀ ਮੰਦੇ ਪੈਰ ਨਾ ਰੱਖੇ ਉਹ ਕਰ ਸੁਕਰ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੇ ਸਵਾਇਆ ਵੜਿਆ ਹੀ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਦੇ ਪਾਲਵਾਂ ਖੰਡਲਾਂ ਮੁੰਡਾ ਬਰ ਪੰਡਾ ਅੰਡਜ ਦੀਪਾਂ ਲੋਆਂ ਮੰਡਲਾਂ ਖੰਡਾ ਬਰ ਪੰਡਾ ਅੰਡਜ ਜੇਰੇ ਜੁਪਜਾਂ ਖਾਣੀ ਸੇਤੀਆਂ ਸੁਮਤ ਜਾਣੇ ਨਾਨਕ ਆਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਈ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਨਾ ਕੀਆ ਚਿੰਤਾ ਭੇ ਕਰਨੀ ਤਾਹ ਸੁ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੁਹਾਰੀ ਸਵਾਸਤ ਤਿਸ ਤਿਸ ਦੀਵਾਨ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ ਨੱਖ ਨੇਕੀਆਂ ਚੰਗਿਆਨੀਆਂ ਲੱਖ ਪੁੰਨਾ ਪ੍ਰਵਾਨ ਲੱਖ ਤਾਪੂ ਪਰ ਤੀਰਥਾਂ ਸਹਿ ਯੋਗ ਬੇਵਾਨ ਲੱਖ ਸੂਟ ਤਨ ਸੰਗਰਾਮ ਰਣਮੈ ਛੁੱਟੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਣ ਜਿਨ ਕਰਤਾ ਹੈ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ
ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ, ਪੜੀਆ ਜੇਤੇ ਵਰਸ ਵਰਸ, ਪੜੀਆ ਜੇਤੇ ਮਾਸ, ਪੜੀਆ ਜੇਤੀ ਆਰਜਾ, ਪੜੀਆ ਜੇਤੇ ਸਾਸ। ਨਾਨਕ ਲੇਖਾ ਇੱਕ ਗੱਲ ਹੋਰ ਹੋਮ ਚੱਖਣਾ ਚਾਖ ਮਹੱਲਾ ਪਹਿਲਾ। ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਪੇਕੀਆ ਦੇਹੀ ਦੁੱਖ ਦੀਆ, ਸੋਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਅਨਸ ਕਹਿਰੇ, ਮੋਨ ਵਿਗੋਤਾ ਕਿਉਂ ਜਾਗੇ, ਗੁਰਬਿਨ ਸੁੱਤਾ ਪਾਗੋ, ਪੇਤਾਣਾ ਆਪਣਾ ਕੀਆ, ਕਮਾਣਾਲ ਮਲਖਾਈ ਸਰਸ਼ਾਈ ਪਾਈ, ਮੂਰਖ ਅੰਧਾ ਏ ਪਤ ਗਵਾਈ, ਬਿਣ ਨਾਵੇ ਕਿਸ ਥਾਂ ਨਾ ਪਾਈ, ਰਹਿ ਬਿਵਾਣੀ ਮੜੀ ਮਸਾਣੀ, ਅੰਦਰ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਬੇਟੇ ਸੋ ਸੁਖ ਪਾਈ, ਹਰ ਕਾ ਨਾਮ ਮਨ ਵਸਾਈ, ਨਾਨਕ ਨਦਰ ਕਰੇ ਸੋ ਪਾਏ, ਆਸ ਆਂਦੇ ਸਹਿ ਤੇ ਨਹਿ ਕੇਵਲ, ਹੋਮੈ ਸ਼ਬਦ ਜਲਾਏ ਪੌੜੀ, ਭਾਗਤ ਤੇਰਾ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮ ਬਾਹਰੀ ਦਰ ਢੋ ਨਾ ਲੈਂਦੇ, ਤਾਵਦੇ ਇੱਕ ਮੂਲ ਨਾ ਬੁੱਝਣੇ, ਆਪਣਾ ਅਣਹੋਂਦਾ ਆਪ ਗਣਾਏਂਦੇ, ਹੁਣ ਢਾਡੀ ਘਾਨੀ ਚ ਜਾਤ ਹੋਰ ਉੱਤਮ ਜਾਤ ਸਦਾਏਂਦੇ, ਤਿੰਨ ਮੰਗਾਂ ਜੇ ਤੁਜੇ ਤੇ ਆਏਂਦੇ। ਸਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ ਖਪ ਹੋਏ ਖਾਰ, ਕੂੜ ਕੂੜਾ ਨੇਹ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚਾ ਦੋਸਤੀ, ਸਭ ਜਗ ਚਲਣ ਹਾਰ, ਕੂੜ ਮਿੱਠਾ, ਕੂੜ ਮਾ ਕਿਉਂ, ਕੂੜ ਡੋਬੈ ਪੂਰ, ਨਾਨਕ ਬਖਾਣਾ ਬੇਨਤੀ ਤੁਦਵਾਜ, ਕੂੜ ਕੂੜ ਮਹੱਲਾ ਪਹਿਲਾ। ਸੱਚ ਤਾਂ ਪਰਜਾਣੀਆਂ ਜਰ ਦੈ ਸੱਚਾ ਹੋਏ, ਕੂੜ ਕਿਮਲ ਉਤਰੇ ਤਨ ਕਰੇ ਹਛਤ ਹੋਏ, ਸੱਚ ਤਾਂ ਪਰਜਾਣੀਆਂ ਜਾਂ ਸੱਚ ਧਰੇ ਪਿਆਰ, ਨਾਮ ਸੁਣ ਮਨ ਰਹਿਸੀਆ ਤਾਂ ਪਾਏ ਮੋਖ ਦੁਆਰ, ਸੱਚ ਤਾਂ ਪਰਜਾਣੀਆਂ ਜਾਂ ਜੁਗਤ ਜਾਣੇ ਜੀਓ, ਦਰਦ ਕਾਇਆ ਸਾਧਕਾਂ ਵਿੱਚ ਦੀ ਕਰਤਾ ਬੀਓ, ਸੱਚ ਤਾਂ ਪਰਜਾਣੀਆਂ ਜਾਂ ਸਿੱਖ ਸੱਚੀ ਲਏ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰਜਾਣੀਆਂ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਤੋਏ, ਨਾਨਕ ਵਖਾਣੇ ਬੇਨਤੀ ਜਨ ਸੱਚ ਪੱਲੈ ਹੋਏ ਪੌੜੀ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਆ ਹੋਈ ਇੱਕ ਮਨ ਅਲੱਖ ਤੇ ਆਈਐ, ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ, ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ, ਮਤ ਥੋੜੀ ਸੇਵ ਗਵਾਈਐ। ਸਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ ਕਲ ਕਾਲ ਖਬੇ ਤਾਲ, ਵੀ ਉਹ ਬੀਜ ਪਤ ਲੈ ਗਿਆ ਕਿਉਂ ਉਗਵੈ ਦਾਲ, ਜੇ ਕੋਈ ਤਾਂ ਉਗਵੈ ਰੁਤੀ ਰੁੱਤ ਹੋਏ, ਨਾਨਕ ਪਾਹੇ ਬਾਹਰ ਆਏ ਕੋ ਸੱਚ ਕੂਰੈ ਰੰਗ ਨਾ ਸੋਏ, ਪੈ ਵਿੱਚ ਖੁੰਭ ਚੜਾਈਐ ਸ਼ਰਮ ਪਾਹ ਤਨ ਹੋਏ, ਨਾਨਕ ਭਗਤੀ ਦੇ ਰਪੈ ਕੂੜੈ ਸੋਏ ਨਾ ਕੋਈ, ਮਹੱਲਾ ਪਹਿਲਾ। ਲੱਭ ਪਾਪ ਦੋਇ ਰਾਜਾ ਮਹਿਤਾ, ਕੂੜ ਵਸਕਦਾਰ ਕਾਮਨੀ ਨੂੰ ਸਦ ਪੁੱਛੀਐ ਵਹਿ ਵਹਿ ਕਰੇ ਵਿਚਾਰ, ਅੰਧੀ ਰਹਿਤ ਗਿਆਨ ਵੀ ਹੋਣੀ ਪਾਹੇ ਪਰੇ ਮੁਰਦਾਰ, ਗਿਆਨੀ ਮੱਚੇ ਵਾਜਿਆ ਬਾਵੈ ਰੂਪ ਕਰੇ ਸ਼ਿੰਗਾਰ, ਉੱਚੇ ਕੂਕੇ ਵਰਦਾ ਗਾਵੈ ਜੋਧਾਂ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੈ, ਮੰਗਹੇ ਮੋਖ ਦੁਆਰ, ਜਤੀ ਸੁਦਾਵੈ ਜੋਤ ਨਾ ਛੱਡ ਜਾਣੇ, ਛੱਡ ਬਹਿ ਕਰਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੈ, ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ। ਵਧੀ ਸਵਜਗ ਨਾਨਕਾ ਸੱਚਾ ਵੇਖਿਆ ਸੋਏ, ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ, ਅੱਗੇ ਜਾਤ ਨਾ ਜੋਰੈ ਅੱਗੇ ਜੀਉ ਨਵੇ, ਜਿਨਕੀ ਦੇਖੇ ਪਤ ਪਵੇ ਚੰਗੇ ਸਹੀ ਕੇ ਪੌੜੀ, ਤੁਰ ਕਰਮ ਪੋ ਜਿਨ੍ਹਾਂ ਕ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ, ਇਹਨਾਂ ਜਨਤਾਂਗੇ ਬਸ ਕਿਛ ਨਾਹੀਂ, ਤੁਧ ਵੇਖੀ ਜਗ ਤੋਂ ਪਾਇਆ, ਇਕਨਾਂ ਨੂੰ ਤੂੰ ਮੇਲ ਨਹੀਂ ਆਕਾ, ਪੋ ਤੁਧ ਖਵਾਇਆ, ਗੁਰਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬਜਾਇਆ, ਸਹਿਜੇ ਹੀ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖਦਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾ ਹੀ ਜਾਊਂ, ਕਰੀ ਨਾ ਹੋਈ ਬਲਹਾਰੀ, ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ ਰਾਉ, ਜਾਤ ਮੈਂ ਜੋਤ ਜੋਤ ਮੈਂ ਜਾਤਾ, ਅਕਲ ਕਲਾ ਭਾਰ ਪੂਰ ਰਹਿਆ, ਤੂੰ ਸੱਚਾ ਸਾਹਿਬ ਸੋ ਸਵਾਲ ਜਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰ ਦੇਖੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਮਹੱਲਾ ਦੂਜਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਦੇ ਸ਼ਬਦੰ ਬ੍ਰਾਹਮਣਾ, ਖੱਤਰੀ ਸ਼ਬਦੰ ਸੂਰ ਸ਼ਬਦੰ, ਸੂਦਰ ਸ਼ਬਦੰ ਪਰਾਕਿਰਤੈ, ਸਭ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਪੇ ਉਹ ਨਾਨਕ ਦਾਨ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਮਹੱਲਾ ਦੂਜਾ। ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇ ਵਸਦਾ, ਜੇ ਕੋ ਜਾਣੈ ਪੇ ਉਹ ਨਾਨਕ ਦਾਨ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਗ ਰਿਹਾ ਹੈ, ਗੁਰ ਬਿਨ ਗਿਆਨ ਨਾ ਹੋਏ ਪੌੜੀ, ਪੜਿਆ ਹੋਵੇ ਗੁਨਾਹਗਾਰ ਤਾਂ ਉਹ ਸਾਧਨਾ ਮਾਰੀ ਹੈ, ਜਿਹਾ ਕਲ ਕਲਣਾ ਤੇ ਵੇਹੋ ਨਾਮ ਪਚਾਰੀ ਹੈ, ਅਸੀਂ ਕਲਾ ਨਾ ਖੇਡੀ ਹੈ, ਦਰਗਾਹ ਗਿਆ ਹਾਰੀ ਹੈ, ਪੜਿਆ ਤੇ ਓਮੀਆਂ ਵਿਚਾਰ ਗਿਆ ਵਿਚਾਰੀ ਹੈ, ਮੂੰਹ ਚੱਲੇ ਐਸੋ ਅੱਗੇ ਮਾਰੀ ਹੈ। ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾਇਕ ਰਾਥੇ ਕਰਥ ਵਾਹ, ਜੁਗ ਜੁਗ ਫੇਰ ਵਟਾਈ ਹੈ, ਗਿਆਨੀ ਬੁੱਝਾਂ ਤਾਹੀ ਸਤਿਗੁਰ ਰਸਨ ਤੋ ਕਾ ਧਰਮ ਗਰਥ ਵਾਹ, ਤ੍ਰੇਤਾ ਰਥ ਜਤੈ ਕਾ ਅਜੂਰ ਗਿਰਥ ਵਾਹ, ਦੁਆਪਰ ਰਥ ਤਪੈ ਕਾ ਸਤ ਗਿਰਥ ਵਾਹ।
कलयुग रथ अग्न का कूड़ गर्थ वाह महला पहला शाम कह सितंबर स्वामी सच में अच्छा सच रहे सबको सच समा वैर कह रहा भरपूर राम नाम देवा मैसूर नाय लया प्राश्त जाए नानक तो मुख अंतर पाए जुजमै जोर सली चंद्रावल कान कृष्ण जादम पया पार जात गोपी लाया बिंद्रावन में रंग किया कल मह वेद सरमण हुआ नाम खदाई अल्ह पया नील वस्त्र ले कपड़े पहरे दुर्क पठानी अमल किया चारे वेद हो सचार पढ़ हैं गुण हैं तन चार विचार पाओ भगत कर नहीं सुदाई तव नानक मुख अंतर पाई पौड़ी सतगुर बिटो वारिया जित मिलिया कसम संभालिया जिन कर उपदेश ज्ञान अंजन दिया इन नेत्री जगत निहालिया खास मछोड़ दूजा लगे डूबे सेवन यारिया सतगुरु है बोहे था बिरल किने विचारिया कर कृपा पार उतारिया सलोक महला पहला सिमल रुख सराय रात दीर्घात मुच हो जावे आस कर जाहे निरासे कहत फल फिके फुल बक बके कम न आवे पत मिठत नीवी नानका गुण चिंगाइया तत् सब कौने वे आप कौ पर कौने वे न कोय दर दरा जू तो लिया निवे सुगारा होय अपराधी दुमना निवे जो हम ता मृग आए शी सुनवाया क्या थिया जर दे कसुद जाई महला पहला पढ़ पुस्तक संध्या बादंग सल पूजस बगल समादंग मुख झूठ बभूखण सारंग त्रैपाल त्याल विचारंग गलमाला तिलक ललाटंग दो धोती वस्त्र कपाटंग जे जान स ब्रह्मं करमंग स फूकट ने चौ करमंग कहो नानक ने चौ त्यावै बिन सतगुर बाट न पावै पौड़ी कपड़ रूप सुहावना छठ दुनिया अंदर जावना मंदा चंगा अपना आप ही कीता पावना हुक्म की मन भाव दे रा पीड़ा अगे जावना नंगा दूज चालिया तो दिसै खराड रावना कर अवगुण पछो तावना सलोक महला पहला दया कबा संदोख सूत जत गंढी सत वट एह जिने ऊजी काही त पांडे कत नाए टुटै नामल लगे नाए जले न जाए दन समानस नानका जुगल चलै पाई चौंकण मुल नाया बह चौंकै पाया सिखा चकन चढ़ाइया गुर ब्राह्मण थया ओ मुआ ओ चढ़ पाया वे तगा गया महला पहला लख चोरियां लख जारियां लख कूड़ियां लख गाल लख ठगियां पहनामियां रात दिन सजी नाल तग बाहू गती है ब्राह्मण वटयाई कोह बकरा रनकाया सब को आखै पाई होए प्राणा सुटी है पीफर पाइया होर नानक तग न टुटई जे तग हो गया जोर महला पहला नाए मनिया पत उपजै सारा ही सतूत दरगह अंदर पाइया तगना दूड़ सपूत महला पहला तगना इंद्री तगना नारी पलक सुक पवन दाड़ी तगना पैरी तगना हथी तगना जेवा तगना अखी वे तगा पे वताए वट तागे अबरा कताए लै पाड़ करे भी आ कड़कागल दसै राल सुन वेखो लोग आए बिडाण मन आंदा ना सुजाण पौड़ी साहेब होए दयाल कृपा करे दासाई कर कराई सी सो सेवक सेवा करे जिसन हुक्म मनाए सी हुक्म मनया हुए प्रवान त खसमें का महल पाए सी खसमें पावे सो करे मन चंद्या सुफल पाए सी तां दरगह पैंदा जाए सी सलोक महला पहला गौ ब्राह्मण कौ कर लावो गोबर तरण न जाई दोती टिका तै जप माली दान मले शाखाई अंतर पूजा पड़े कते बासा निम दुर्गा पाई छोड़ी ले पाखंडा नाम लै जाए तरंदा महला पहला मान सिखाने करे निवाल छुरी बगायन तिन गलत आग तिन कर ब्राह्मण पूरा नादू न पिया वे ओ साध कूड़ी रास कूड़ा व्यापार कूड़ बोल करें आहार शर्म धर्म का डेरा दूर नानक कूड़ रहा भरपूर मथे टिका तेड़ धोती का खाई हाथ छुरी जगत का साई नील वास्त्र पहरो है प्रवान मलेश तान ने पुजे प्राण अपाख्या का कुठा बकरा खाना चौंके उपर किसे न जाना देगा चौंका कड्डी कार उपर आए बैठे कूड़ेार मत बिटै वे मत बिटै हे अन्न साडा फिटै तन फिटै फेड़ करे न मन जूठा चुड़ी परे न कहो नानक सच दिहाई है सुच होवे ता सच पाइया पौड़ी जितै अंदर सब को वेख नदरी हेठ चलाइंदा आपे दे बड़ियाइया आपे ही कर्म कराइंदा वड्डू वड्डा वड मेदनी सिरै सिर तंदा लाइंदा नजर पठी जय करे सुल्ताना का कराइंदा दर मंगन पिख न पाइंदा सलोक महला पहला जे मोह का कर्म है कर्म पितरी दे अगे वस न्याणी है पितरी चोर करे वडिया हाथ लाल के मुसबी है करे नानक अगे सो मिले जे खट्टे काले दे महला पहला ज्यो जोरू सिर नावनी आवै बारो वार जूठा जूठा मुख वसै नित नित होए खुआर सूचे हे नाखी है बैन जे पिंडा तोए सूचे सही नानका जिन मन वसया सोए पौड़ी तुरे पलाने पौन वेग हर रंगी हरम सवारिया गोठे मंडल माड़िया लाए बैठे कर पसारिया चीज करन मन पावने हर बुझण नाही हारिया कर फरमै सिखाया वेख महल तमरन वसारिया जर आई जोवन हारिया
ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਐ ਸੂਤਕ ਪਵਰ ਸੋਏ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਤੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਈ ਨਾਨਕ ਹੰਸਾ ਆਦਮੀ ਬੱਧੇ ਜਮ ਪੁਰ ਜਾਹੀ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜਾ ਲੱਗੈ ਜਾਈ ਜੰਮਣ ਮਰਨਾ ਹੁਕਮ ਹੈ ਪਾਣੇ ਆਵੈ ਜਾਈ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰਿਤ ਸੰਭਾਈ ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਈ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਗੋਕਾਰ ਹੁਕਮ ਮਸਤ ਗਾਤ ਦਾਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਹਿ ਤੁਠਿਆ ਨਾ ਉਹਨਾਂ ਦਪਾਈਆਂ ਸਲੋਕ ਮਹੱਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚੇ ਅੱਗੇ ਰੱਖੇ ਉਹਨੂੰ ਕੋਈ ਨਾ ਪਿੱਟੋ ਜਾਏ ਸੁੱਚਾ ਹੋਵੇਗਾ ਜਿਵੇਂ ਲੱਗਾ ਪੜਨ ਸਲੋਕ ਕਹਾਥੀ ਜਾਏ ਸੱਟਿਆ ਕਿਸੇ ਲੱਗਾ ਦੋਖਾਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਦਾ ਹੋਆ ਪਾਕ ਪਵਿੱਤ ਪਾਪੀ ਸੋਧਨ ਗੱਡਿਆਂ ਥੁੱਕਾ ਪਈਆਂ ਤਿਤ ਜਿਤ ਮੁੱਖ ਨਾਮ ਨਾ ਉੱਚਰੈ ਬਿਨ ਨਾਵੈ ਰਸ ਖਾਏ ਨਾਨਕ ਇਹ ਵੈ ਜਾਣੀਐ ਤਿਤ ਮੁੱਖ ਥੁੱਕਾ ਪਾਏ ਮਹੱਲਾ ਪਹਿਲਾ ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵਿਆਹ ਪੰਡ ਹੋਵੇ ਦੋਸਤੀ ਪੰਡੋ ਚੱਲੈ ਰਾਹ ਪੰਡ ਮੂਹਾ ਪੰਡ ਪਾਲੀਐ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜਮ ਮਹਿਰਾ ਜਾਨ ਪੰਡੋ ਹੀ ਪੰਡੂ ਪੁਜੈ ਪੰਡੈ ਬਾਜ ਨਾ ਕੋਈ ਨਾਨਕ ਪੰਡੈ ਬਾਹਰ ਆਏ ਕੋ ਸੱਚਾ ਸੋਏ ਜਿਤ ਮੁੱਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਦੇ ਮੁੱਖ ਉਜਲੇ ਤਿਤ ਸੱਚੇ ਦਰਬਾਰੂ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਜੇ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਰਭ ਹੰਢੀਐ ਮੰਦਾ ਕਿਸੇ ਨੇ ਆਖੀਐ ਪੜ ਖੜੇ ਹੋ ਬੁਝੀਐ ਮੂਰਖ ਹੈ ਨਾਲ ਨਾ ਦੂਜੀਐ ਸਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਾਹ ਸਿੱਟੀਐ ਮੋਹ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹੇ ਸਜਾਈ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਆਸੜ ਤੀਰਥ ਜੇ ਨਾਵੇ ਉਤਰੇ ਨਾਹੀਂ ਮੈਲ ਜਿਨ ਪਟ ਅੰਦਰ ਬਾਹਰ ਗੁਦੜ ਦੇ ਭਲੇ ਸੰਸਾਰ ਤਿੰਨ ਨਹੀਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹਸਤੇ ਰੰਗ ਰੋਵੈ ਚੁੱਪ ਪੀ ਕਰ ਜਾਹੀ ਪ੍ਰਵਾਹ ਨਾਹੀਂ ਕਿਸੇ ਕਿਹੜੀ ਬਾਜ ਸੱਚੇ ਨਾਹੀਂ ਦਰਬਾਰ ਉੱਪਰ ਖਰਚ ਮੰਗਾ ਜਬੈ ਦੀ ਦਿਖਾਈ ਦੀਵਾਣੀ ਕੋ ਕਲਮੇ ਕਾਮਤ ਮਮੇਲ ਦਰ ਲਏ ਲੇਖਾ ਪੀੜ ਛੁੱਟਾ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਤੇ ਧਾਰੀ ਹੈ ਦੇਖਾ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪ ਹੀ ਕਾਜ ਸਵਾਰੀ ਹੈ ਸਲੋਕ ਮਹੱਲਾ ਦੂਜਾ ਹੀ ਕਿ ਨਹੀਂ ਆਸਕੀ ਦੂਜਾ ਲੱਗੇ ਜਾਈ ਨਾਨਕ ਆਸੇ ਕਾਂਢੀ ਹੈ ਸਦੀ ਰਹੇ ਸਮਾਏ ਚੰਗਾ ਚੰਗਾ ਕਰਮਨ ਹੈ ਮੰਦਾ ਮੰਦਾ ਹੋਏ ਆਸ ਕੇ ਨਾ ਕੀਆ ਜੇ ਲਿਖਿਆ ਵਰਤਿਆ ਸੋਈ ਮਹੱਲਾ ਦੂਜਾ ਸਲਾਮ ਜਵਾਬ ਦੋਵੇ ਕਰੇ ਮੁੰਡੋ ਗੁੱਸਾ ਜਾਏ ਨਾਨਕ ਦੋਵੇ ਕੂੜੀਆਂ ਥਾਏ ਨਾ ਕਾਹੀ ਪਾਏ ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇਹ ਲੰਮੀ ਨਗਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਸ ਲਾਹੀ ਉੱਪਰ ਕਾਲੀਐ ਸਲੋਕ ਮਹੱਲਾ ਦੂਜਾ ਚਾਕਰ ਲੱਗੇ ਚਾਕਰੀ ਨਾਲ ਇਹ ਗਰਵ ਬਾਦ ਗੱਲਾਂ ਕਰੇ ਘਨੇਰੀਆਂ ਖਸੋ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮੇ ਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਗਵਾਏ ਮੂੰਹ ਕਾ ਕਹਿਆ ਵਾਹੂ ਬੀਜੇ ਦਿੱਖ ਮੰਗੇ ਅੰਮ੍ਰਿਤ ਵੇਖੋ ਹੋਇਓ ਨਿਆਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਵੈਰਾਸ ਰੁਜਿਆ ਜਾਣੇ ਤੇ ਉਹ ਵਰਤਾ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਵਡਾਰੂ ਸਿਉ ਨਹੀਂ ਪਾਣੀ ਅੰਦਰ ਲੀਕ ਜਾਉਂ ਤੇ ਸਦਾ ਥਾਉ ਨਾ ਥੇ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਕਦ ਚੰਗੀ ਕਰੇ ਦੂਜੀ ਪੇ ਬੇਰਾਸ ਪੌੜੀ ਚਾਕਰ ਲੱਗੇ ਚਾਕਰੀ ਨਾਲ ਜੇ ਚੱਲੇ ਖਸਮੈ ਪਾਏ ਹੁਰਮਤ ਇਸ ਨੂੰ ਅਗਲੀ ਹੋ ਵਜੋ ਪੁਦਣਾ ਖਾਏ ਖਸਮ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਈ ਅਗਲਾ ਮੂੰਹ ਮੂੰਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਲੋਕ ਮਹੱਲਾ ਦੂਜਾ
ਇਹਕ ਨਹੀਂ ਦਾਤ ਆਪਸ ਦੇ ਜੋ ਪਾਈਐ ਨਾਨਕ ਸਾਕਰ ਮਾਤ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ। ਇਹਕ ਨਹੀਂ ਚਾਕਰੀ ਜਿਤ ਭਾਉ ਖਸਮ ਨਾ ਜਾਏ ਨਾਨਕੋ ਸੇਵਕ ਆਂਡੀਐ ਜਿਸੇ ਦੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਅਰਦਾ ਕੇ ਪਾਰਾ ਵਾਰ ਆਪ ਕਰਾਏ ਸਾਖਦੀ ਫਿਰ ਆਪ ਕਰਾਏ ਮਾਰ। ਇੱਕ ਨਾ ਗਲੀ ਜੰਜੀਰੀਆਂ ਇੱਕ ਤੁਈ ਚੜੇ ਵਿਸਿਆਰ ਆਪ ਕਰਾਏ ਕਰੇ ਆਪ ਹੋਂ ਕੈਸੇ ਹੋਂ ਕਰੀ ਪੁਕਾਰ। ਨਾਨਕ ਕਰਨਾ ਜਿਨ ਕੀਆ ਫਿਰ ਤੇਸੀ ਕਰਨੀ ਸਾਰ। ਸਲੋਕ ਮਹੱਲਾ ਪਹਿਲਾ। ਆਪੇ ਪਾਂਡੇ ਸਾਜੀਆਂ ਨੇ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈਆ ਕਿ ਚੁੱਲ੍ਹੇ ਰਹਿਣ ਚੜੇ ਇੱਕ ਨੇ ਹਾਲੀ ਪੈ ਸਭਨੇ ਕੋਪਰ ਰਹਿਣ ਖੜੇ ਤਿੰਨਾ ਸਵਾਰੀ ਨਾਨਕਾ ਜਿਨ ਕੋ ਨਦਰ ਕਰੀ। ਮਹੱਲਾ ਦੂਜਾ ਆਪੇ ਸਾਜੇ ਕਰੇ ਆ ਬਜਾਈ ਪੇ ਰੱਖੇ ਆ ਤੂ ਦਿਸ ਬਿਜਨ ਤੋਂ ਪਾਏ ਕਹਿ ਦੇਖੇ ਥਾਪੋ ਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਸੇ ਆਪੇ ਆਪ। ਪੌੜੀ ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ ਸੋ ਕਰਦਾ ਕਾਦਰ ਕਰੀਮ ਦੇ ਜੀਆਂ ਰਿਗ ਸੰਭਾਏ। ਸਾਈ ਕਾਰ ਕਮਾਵਣੀ ਤੁਰ ਛੋਡੀ ਦਿਨੇ ਪਾਏ ਨਾਨਕੇ ਕੇ ਬਾਹਰੀ ਔਰ ਦੂਜੀ ਨਾਹੀਂ ਜਾਏ ਸੋ ਕਰੇ ਜੇ ਤਿਸੈ ਰਜਾਏ। ਸ਼ੁੱਧ ਇੱਕ ਓਅੰਕਾਰ ਸਤਿਗੁਰ ਸਤਨਾਮ ਕਰਦਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ। ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀਓ। ਗੁਰਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਓ ਪਾਇਆ ਕਵਨ ਕਾਜ ਜਗ ਉਪਜੈ ਬਿਨਸੈ ਕਹੋ ਹਮ ਮੋਹੀ ਸਮਝਾਇਆ। ਦੇਵ ਕਹੋ ਦਇਆ ਮੋਹਿ ਮਾਰਗ ਲਾਵੋ ਜਿਤ ਪੈ ਪੰਜ ਬੰਧਨ ਟੂਟੈ ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਰਾਓ। ਮਾਇਆ ਫਾਸ ਬੰਧ ਨਹੀਂ ਮਾਫਾ ਰਹੇ ਆਰ ਮਨ ਸੁਣ ਨਾ ਲੂਕੈ ਆਪਾ ਪਦ ਨਿਰਵਾਣ ਨਾ ਚੀਨਿਆ ਇਨ ਬਿਧ ਅਪਿਉ ਨਾ ਚੂਕੈ ਕਹੀ ਨਾ ਉਪਜੈ ਉਪਜੀ ਜਾਣੇ ਭਾਵ ਭਾਵ ਬਿਹੂਣਾ ਉਦੈ ਅਸਤ ਕੀ ਮਨ ਬੁੱਧ ਨਾ ਸੀ ਤਾਉ ਸਦਾ ਸਹਿਜ ਲਿਵਲੀਣਾ। ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਵਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਪਾਗਾ ਤਾਉ ਮਨ ਸੁਨ ਸਮਾਨਾ ਆਸਾ। ਗਜ ਸਾਢੇ ਤੈ ਤੈ ਧੋਤੀਆਂ ਗਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤਾਗ ਗਲੀ ਜਿਨ੍ਹਾਂ ਜਪ ਮਾਲੀਆਂ ਉਹ ਲੋਟੇ ਹੱਥ ਨਵਾਗ। ਕੋਈ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠਾਗ ਐਸੇ ਸੰਤ ਨਾ ਮੋਹ ਕੋ ਭਾਵੈ ਡਾਲਾ ਸਿਉ ਭੇਡਾ ਗਟਕਾਵੈ ਰਹਾਊ ਬਾਸਨ ਮਾਂ ਜੋ ਚਰਾਵੇ ਉੱਪਰ ਕਾਠੀ ਹੋਏ ਜਲਾਵੇ ਬਸਦਾ ਖੋਜ ਕਰੈ ਤੋਹੇ ਚੂਲੇ ਮਸਾਰੇ ਮਾਣ ਸਿਖਾਵੇ। ਓਏ ਪਾਪੀ ਸਦਾ ਫਿਰਿਆ ਭਰਾ ਦੀ ਮੁੱਖੋਂ ਅਪਰਸ ਕਹਾਵੇ ਸਦਾ ਸਦਾ ਫਿਰਿਆ ਅਭਿਮਾਨੀ ਸਗਲ ਕੁਟੁੰਬ ਡੁਬਾਵੇ। ਜਿਤ ਕੋ ਲਾਇਆ ਤਤ ਹੀ ਲਾਗਾ ਤੈਸੇ ਕਰਮ ਕਮਾਵੇ ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਭ ਜਨਮ ਨ ਆਵੇ ਆਸਾ। ਬਾਪ ਬਿਦੇ ਦਲਾਸਾ ਮੇਰੋ ਕੀ ਆਸੇ ਜਿਸ ਖਾਲੀ ਮੁਖ ਅੰਮ੍ਰਿਤ ਦੀ ਬਾਪ ਦਲਾਸਾ ਮੇਰੋ ਕੀਨਾ ਸੇ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕਹੋ ਕਿਉਂ ਮਨੋ ਵਿਸਾਰੀ ਆਗੈ ਗਿਆ ਨ ਬਾਜੀ ਹਾਰੀ ਮੂਈ ਮੇਰੀ ਮਾਈ ਹੋਂ ਖਰਾ ਸੁਖਾਲਾ ਹਿਰੋ ਨਦੀ ਦਗਲੀ ਲੱਗੈ ਨਾ ਪਾਲਾ ਪਹਿਰੋਂ ਨਹੀਂ ਦਗਲੀ ਲੱਗੈ ਨਾ ਪਾਲਾ ਰਾਓ ਬਲ ਤਿਸ ਬਾਪੈ ਜਿਨ ਹੋਂ ਜਾਇਆ ਪੰਚਾਂ ਤੇ ਮੇਰਾ ਸੰਗ ਚੁਕਾਇਆ ਪੰਚ ਮਾਰ ਪਾਵ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਪੀਨੇ ਪਿਤਾ ਹਮਾਰ ਵੱਡ ਗੁਸਾਈ ਤਿਸ ਪਿਤਾ ਪਹਿ ਹੋਂ ਵਾ ਹੋਂ ਕਿਉਂ ਕਰ ਜਾਈ ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ ਸਾ ਜਗਤ ਪਿਤਾ ਮੇਰੇ ਮਨ ਭਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਕੁਰ ਦੁਹਾਂ ਬਸੇਰਾ ਕਹੋ ਕਬੀਰ ਜਨ ਏਕੋ ਬੂਝਿਆ ਗੁਰਪ੍ਰਸਾਦ ਮੈਂ ਸਭ ਕੇ ਸੂਝਿਆ ਆਸਤਾ। ਇੱਕ ਤਾਂ ਪਿੱਤਰ ਪਰ ਉਰਗਟ ਗੁਰਗਟ ਇੱਕ ਤਾਂ ਪੱਤਰ ਪਰ ਪਾਨੀ ਆਸ ਪਾਸ ਪੰਚ ਜੋਗੀ ਆ ਬੈਠੇ ਬੀਚ ਨਿਕਟ ਦੇ ਰਾਨੀ ਨਕਟੀ ਕੋ ਠਣਗਣ ਬਾਡਾ ਡੂੰਕ ਨਹਿ ਬਿਆ ਵਿਵੇਕੀ ਕਾਟੀ ਤੂੰ ਰਹਾਓ ਸਗਲ ਮਾਹੀ ਨਕਟੀ ਦਾ ਵਾਸਾ ਸਗਲ ਮਾਰ ਆਹੇਰੀ ਸਗਲਿਆਂ ਕੀ ਹਾਂ ਬਹਿਣ ਭਾਣ ਜੀ ਜਿਨਹੈ ਬਰੀ ਦਹ ਚੇਰੀ ਹਮਰੋ ਪਰਤਾਰ ਵਡੋ ਬਵੇ ਕੀ ਆਪੇ ਸੰਤ ਕਹਾਵੇ ਉਹ ਹਮਾਰੇ ਮਾਥੇ ਕਾਇਮ ਔਰ ਹਮਰੋ ਨਿਕਟ ਨਾ ਆਵੇ ਨਾਕੋ ਗਾਟੀ ਗਾਨੋ ਗਾਟੀ ਗਾਟ ਕੂਟ ਕਰ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਆਸਾ। ਜੋਗੀ ਜਤੀ ਤਪੀ ਸੁਨਿਆਸੀ ਬਹੁ ਤੀਰਥ ਪ੍ਰਮਨਾ ਲੁੰਜਤ ਮੁੰਜਤ ਜੋਨ ਜਟਾਕਾਰ ਅੰਤ ਤਉ ਮਰਨ ਤਾਤੇ ਸੇਵੀ ਅਲੇ ਰਾਮਨਾ ਰਸਨਾ ਰਾਮਨਾ ਮਹਿਤ ਜਾ ਕਹਿ ਕਹਾਂ ਕਰੇ ਜਮਨਾ ਰਹਾਉ ਆਗਮ ਨਿਰਗਮ ਜੋਤਕ ਜਾਨੈ ਬਹੁ ਬਹੁ ਵਿਆਕਰਣ
तंत्र मंत्र सब औखद जानै अंत तउ मरना। राजयोग अर्षद्र सिंह आसन बहु सुंदर रमन पान कपूर सुभाष चंदन अंत तउ मरना। वेद प्राण सिमृत सब खोजे कहू ना उभरना। कहो कबीर ऐ राम जम पाओ मेट जन्म वरना। सा फीलर बाबी बलद पखावज कौआ तार बजा ताल बजावै पहर चोलना गदा नाचै पैसा भगत करावै। राजा राम ककरिया बरे बरे पकाए किनै भुजन हारै खाई रहाउ। बैठ सिंह कर पान लगावै किस गाल गलौरे लियावै। घर घर मुसरी मंगन जाव गावै हैं कछुआ शंख बजावै। वंश को पूत भी आहन चलिया सोयने पण मंड पछाई। पूत कन रूप कन्या सुंदर भेदी सत्य सिंह गुण गाई। कहत कबीर सुनोरे संतो किटी परमत खाया। कछुआ कहे अंगार पेंडोरों लूकी शब्द सुनाया। सा बटुआ एक बहत्तर अधारी एको जिसे अद्वारा। नव खंड की प्रथमी मांग सो जोगी जग सारा। ऐसा जोगी नानद पावे तलका ब्रह्म ले गगन चरावे रहाओ। खिंथा ज्ञान ध्यान कर सोई शब्द तागा मत काले। पंच तत् की कर मृगाई गुर कै मार्ग चाले। दया फाहरी काया कर तुई दृश की अगन जलावे। तिसका पाऊ हृदय लय हृदय अंतर चहु जुग ताड़ी लावे। सब जोग तन राम नाम है जिसका पिंड पराला। कहो नानक जे कृपा तारै देह सच्चा निशान। सब जोग तन राम नाम है जिसका पिंड पराना। कहो कबीर जे कृपा तारै देह सच्चा निशाना। आसा हिंदू तुर्क कहां ते आई किन्हे राह चलाई। दिल में सोच विचार कवा दे पैस्त दोजक किन पाई। काजी तय कवन कतेब बखानी पड़त गुण तैसे सब मारे किनहू खबर न जानी राव। सकत स्नेहकार सुनत करिए मैं ना बदौगा पाई। जाओ रे खुदाए मोहि तर्क करेंगा अपन ही कट जाई। सुनत किए तर्क जे होएगा औरत का क्या करिए। अर्ध शरीरी नार ना छोड़े ताते हिंदू ही रही है। साढ़ कतेब राम पज बौरे जुलम करत है पारी। कबीर है पकड़ी टेब क राम की तुरक रहे पचहारी। आसा जब लग तेल दी है मुख बाती तब सूझे सब कोई। तेल जले बाती ठहरानी सूना मंदर होई। रे बौरे तुहे करी न रख कोई तू राम नाम जप सोई राव। काकी मात पिता कहो काको कवन पुरख की जोई। कट फूट को बात न पूछे काडो काड होई। देहुरी बैठी माता रूब है खटिया ले गए पाई। लट छिटकाई त्रिया रूब है हंस के ला जाई। कहत कबीर सुनोरे संतो पैसा गुर कहताई। इस बंदे सर जुलम होत है जम नहीं हटै गुसाई। तो ओंकार सतगुर प्रसाद आसा श्री कबीर जी ओ के चौपदे एक तुके। संत सनंद अंत नहीं पाया भेद पड़े पड़ ब्रह्मे जन्म गवाया। हर का बिलोव ना बिलोव मेरे पाई सहज बिलोव जैसे तत न जाई राव। तन कर मटकी मन माहे बलोई इस मटकी मह शब्द संजोई। हर का बिलोव ना मन का बिचारा गुर प्रसाद पावे अमृत तारा। कहो कबीर नजर करे जे मीरा राम नाम लग उतरे तीरा। आसा बाती सुखी तेल न खूटा मंदल न बाजे नट पै सूता। बुझ गई अगन निकसा तू आर अब रहे आई को अबर नहीं दू आव। तूटी तंत न बजे रवाब पूर बिगारू अपना काज। कथनी बदनी कहन कहावन समझ परीतो बिसरियो रा गावन। कहत कबीर पांच जो चूरे तिन के तिन ते नाही परम पद दूरे। आस्था सुत अपराध करत है जेते जननी चीतन राक्ष देते। रामैया हों बारक तेरा काहे न खंड से आप गुण मेरा रहाऊ। जे अत क्रोप करे करत आया तापी चीत न राक्ष माया। चिंत पवन मन परयो हमारा नाम बिना कैसे उतर सपारा। देह बिमल मत सदा शरीरा सहज सहज गुण रवै कबीरा। साम गज हमारी गोमती तीर जहां बसै पीतंबर पीर। वाह वाह क्या खूब गावता है हर का नाम मेरा मन पावता है राव। नारद सारद करें खवासी पास बैठी बीबी कवला दासी। कंठे माला जीवा राम संस नाम लै लै करूं सलाम।
कहत कबीर राम गुण गावो हिंदू तुरक दो उसम जावो आसा श्री कबीर जियो के पंच पदे नौ दो तुके पंज एक ओंकार सतगुर प्रसाद पाती तोरै मालनी पाती पाती जियो जिस पाहन को पाती तोरै सो पाहन लै नर जियो पूली मालनी है एयो सतगुर जागता है देयो राउ ब्रह्म पाती बिशन डारी फूल शंकर देयो तीन देव पर ताख तोरै करें किसकी से पाखाण गढ़ कै मूर्त की नहीं दे कै छाती पाओ एह जे एह मूर्त साची है तौ गढ़ नहारे खाओ पात पहत अर लापसीत कर कराका सार पुगन हारे भोगया इस मूर्त के मुखशार मालन पूली जग पुलाना हम पुलाने नाही कह कबीर हम राम राखे कृपा कर हर राय आसा बारह बास बालपन बीते बीस वर्ष तब कछ न कियो तीस वर्ष कछ देव न पूजा फिर पछताना बिरद पयो मेरी मेरी करते जन्म गयो सायर सुख भुजंग बलयो रहाउ सूके सरबर पाल बंधावे लूण लूण खेत हथ वार करे आयो चोर तुरंत लै गयो मेरी राखत मुग्द फिरे चरण शीस कर कंपन लागे नैनी नीरस सार बहे जीवा बचन शुद्ध नहीं निकसै तब रे धर्म की आस करे हर जियो कृपा करे लिबलावै लाहा हर हर नाम तिलियो गुर प्रसादी हार तन पायो अंते चलदिया नाल चलियो कहत कबीर सुनो रे संतो मान अन धन कछुए लै नाल गयो आई तलब गोपाल राय की माया मंदर छोड़ जलियो आसा काहू दीने पाट पटंबर काहू पलग निवारा काहू हरि गोदरी नाही काहू खान परारा आव हिरख वादना की जय रे मान सुकृत कर कर ली जय रे मान राहु कुमार एक जो माटी गूंदी बहु बिद बानी लाई काहू मैं मोती मुगताल काहू ब्याद युग लगाई सुमह तन रखन को दिया मुगद करह ता कह तन मीरा जमका डंड मूंड महला गए खिन मैं करे नबेरा हार जान उत्तम भगत सदावै आग्या मन सुख पाई जोत सभावै सतकर मन है पाणा मन वसाई कह कबीर सुनो रे संत मेरी झूठी चरगट फार जटारा लै गयो तरी तागरी टूटी वाहिगुरु जी का खालसा वाहिगुरु जी की फतेह।

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Narankar Paripurn Parmatma Sat Chit Anand Sarvakal Samrat Sarv Shakti Man Parmatma Jenu Ajuni Sahib Hang ਸਾਹਿਬ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਕਹਿ ਰਹੇ ਨੇ। ਧੰਨ ਧੰਨ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ, ਬਚਿੱਤਰ ਨਾਟਕ ਦੇ ਵਿੱਚ ਐਸੇ ਪਰਮਾਤਮਾ ਬਦਲੇ, ਆਪ ਜੀ ਨੇ ਵੀ ਕਲਮ ਉਠਾਈ ਤੇ ਲਿਖਣਾ ਪ੍ਰਾਰੰਭ ਕਰ ਦਿੱਤਾ। ਕਹਿਣ ਲੱਗੇ, ਹੇ ਪ੍ਰਭੂ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਕਿਸ ਤਰ੍ਹਾਂ

ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮਹਾਰਾਜ ਮੈਂ ਤੇ ਇੱਕ ਛੋਟਾ ਜਿਹਾ ਪਤੰਗਾ ਕੀੜਾ ਆਕਾਸ਼ ਵਿੱਚ ਉੱਡਣ ਵਾਲਾ ਤੇ ਪਤੰਗਾ ਇੱਕ ਛੋਟਾ ਜਿਹਾ ਪਤੰਗਾ ਆਕਾਸ਼ ਦਾ ਅੰਤ ਕਿਵੇਂ ਲੈ ਸਕਦਾ? ਕਹਾਂ ਲੱਗੇ ਇਹ ਕੀਟ ਬਖਾਨੋ, ਮਹਿਮਾ ਤੋਰ ਤੂੰ ਹੀ ਪ੍ਰਭ ਜਾਨੋ।

ਹੁਣ ਪਿਓ ਦੇ ਜਨਮ ਨੂੰ ਪੁੱਤਰ ਕਿਵੇਂ ਦੱਸ ਸਕੇਗਾ? ਐਗਜ਼ਾਮਪਲ ਨੇ, ਦਲੀਲ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ। ਕਹਿੰਦੇ ਜਿਵੇਂ ਪਿਓ ਦੇ ਜਨਮ ਨੂੰ ਪੁੱਤਰ ਨਹੀਂ ਦੱਸ ਸਕਦਾ, ਪਿਤਾ ਦਾ ਜਨਮ ਕਿਵੇਂ ਹੋਇਆ? ਕਿਉਂਕਿ ਪਿਤਾ ਤੇ ਆਪ ਆਪਣੇ ਆਪ ਦੇ ਜਨਮ ਨੂੰ ਨਹੀਂ ਜਾਣ ਸਕਦਾ। ਹੁਣ ਪੁੱਤਰ ਕਈ ਜਿਵੇਂ ਮੇਰੇ ਪਿਤਾ ਦਾ ਇਸ ਤਰ੍ਹਾਂ ਜਨਮ ਹੋਇਆ, ਇਹ ਗੱਲਬਾਤ ਹੋਈ ਤੇ ਅਤ ਕਥਨੀ ਹੈ ਨਾ? ਹਜ਼ੂਰ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਮਾਣ ਕਰਦਿਆਂ ਕਹਿੰਦੇ ਨੇ, ਪਿਤਾ ਜਨਮ ਜਿਉਂ ਪੂ

ਦੇਸ਼ ਨਾਗ ਸਿਰ ਸਹਿਸ ਬਣਾਇਓ। ਸਾਰਿਆਂ ਨਾਲੋਂ ਵੇਦ ਕਹਿੰਦੇ ਨੇ, ਪੁਰਾਣ ਹਿੰਦੂ ਮਤ ਦਾ ਖਿਆਲ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਜ਼ਿਕਰ ਕੀਤਾ। ਕਹਿੰਦੇ ਸ਼ੇਸ਼ ਨਾਗ ਇੱਕ ਬੜਾ ਵੱਡਾ ਉਪਾਸ਼ਨਾ ਵਾਲਾ ਹੋਇਆ। ਸ਼ੇਸ਼ ਨਾਗ ਦਾ ਮੂੰਹ ਹੈ ਨਾ ਜਿਹੜਾ, ਉਸਦੇ ਹਜ਼ਾਰਾਂ ਫਨ ਨੇ ਤੇ ਇੱਕ ਇੱਕ ਮੂੰਹ ਦੇ ਵਿੱਚ ਹਜ਼ਾਰ ਹਜ਼ਾਰ ਜ਼ੁਬਾਨ ਹੈ ਉਸਦੀ। ਕਿੰਨੀਆਂ ਹੋ ਗਈਆਂ ਜ਼ੁਬਾਨਾਂ? ਸ਼ੇਸ਼ ਨਾਗ ਸਿਰ ਸਹਿਸ ਬਣਾਏ। ਸ਼ੇਸ਼ ਨਾਗ ਦੇ ਹਜ਼ਾਰਾਂ ਸਿਰ ਨੇ। ਸਵੈ ਸਹੰਸ ਰਸਨਾ ਸਹਾਇਓ ਤੇ ਇੱਕ ਇੱਕ ਮੂੰਹ ਦੇ ਵਿੱਚ ਵੀਹ ਹਜ਼ਾਰ ਦੇ ਕਰੀਬ ਜ਼ੁਬਾਨਾਂ ਨੇ। ਤੇ ਫਿਰ ਕਹਿੰਦੇ ਰੋਜ਼ਾਨਾ ਪਰਮਾਤਮਾ ਦਾ ਇੱਕ ਵਾਰੀ ਜਿਹੜਾ ਨਾਮ ਲੈ ਲੈਂਦਾ ਨਾ, ਸ਼ੇਸ਼ ਨਾਗ ਕਹਿੰਦਾ ਪਰਮਾਤਮਾ ਮੈਂ ਨਵਾਂ ਨਾਮ ਤੇਰਾ ਉਚਾਰਨ ਕਰਨਾ ਰੋਜ਼ਾਨਾ। ਇੱਕ ਰਸਨਾ ਦੇ ਨਾਲ ਜੇ ਇੱਕ ਵਾਰੀ ਨਾਮ ਲੈ ਲੈਂਦਾ, ਦੂਜੀ ਵਾਰੀ ਨਹੀਂ ਲੈਂਦਾ, ਰਿਪੀਟ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਨ ਕਰਦੇ ਆ, ਕਹਿੰਦੇ ਜੇ ਸ਼ੇਸ਼ ਨਾਗ ਇੰਨਾ ਵੱਡਾ ਜਿਹੜਾ ਪਰਮਾਤਮਾ ਦੀ ਉਪਾਸ਼ਨਾ ਕਰਦਾ, ਇੱਕ ਵਾਰੀ ਇੱਕ ਜ਼ਬਾਨ ਵਿੱਚੋਂ ਨਾਮ ਲੈਂਦਾ, ਦੂਜੀ ਵਾਰੀ ਨਵਾਂ ਨਾਮ ਲੈਂਦਾ, ਤੇ ਕਹਿੰਦੇ ਉਹਨੇ ਵੀ ਤੇਰਾ ਅੰਤ ਨਹੀਂ ਪਾਇਆ, ਉਹ ਵੀ ਤੇਰੇ ਅੱਗੇ ਆ ਕੇ ਸਿਰ ਝੁਕਾ ਦਿੰਦਾ। ਤੇ ਫਿਰ ਇਹ ਜੀਵ, ਇਹ ਪਰਮਾਤਮਾ ਦੀ ਸਿਫਤ ਕਰਨ ਵਾਲਾ ਤੇਰਾ ਅੰਤ ਕਿਵੇਂ ਪਾ ਸਕਦਾ? ਗਰੀਬ ਨਵਾਜ ਫਰਮਾਨ ਕਰਦੇ ਕਹਿੰਦੇ ਨੇ।

ਤੇ ਇੱਕ ਜ਼ਬਾਨ ਵਾਲਾ ਇਹ ਜੀਵ ਕਿਵੇਂ ਉਹਦਾ ਅੰਤ ਪਾ ਸਕਦਾ? ਨਹੀਂ ਪਾ ਸਕਦਾ। ਤੇ ਹਜ਼ੂਰ ਗਰੀਬ ਨੂੰ ਅੱਜ ਕਹਿੰਦੇ, ਹੇ ਪਰਮਾਤਮਾ, ਤੇਰੇ ਰੰਗ ਵਿੱਚ ਹੀ ਮੈਂ ਰੱਤਾ ਹੋਇਆ, ਆਪਣੇ ਆਪ ਨੂੰ ਧਨ ਭਾਗ ਤੇ ਵਡਭਾਗਾ ਸਮਝਣਾ। ਬਈ ਤੂੰ ਨਾਮ ਦੀ ਦਾਤਾਂ ਬਖਸ਼ੀ, ਤੂੰ ਸਤਸੰਗ ਤਾਂ ਬਖਸ਼ੀ, ਤੇਰਾ ਦਿੱਤਾ ਹੋਇਆ ਜੀਵਨ ਤਾਂ ਹੈ। ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਓ ਉਸ ਬੇਅੰਤਤਾ ਦੇ ਮਾਲਕ ਪਰਮਾਤਮਾ ਦੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਦੇ ਨੇ, ਤੇ ਤਮਾਮ ਅਲੰਕਾਰ ਆਪ ਦਸਮ ਗ੍ਰੰਥ ਵਿੱਚ ਦਿੰਦੇ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬ ਨਵਾਜ ਫਰਮਾਨ ਕਰਦੇ ਨੇ, ਜਿਵੇਂ ਆਪਾਂ ਸ਼ਰਵਣ ਕਰੀਏ। ਅੰਤ ਨ ਪਾਵਤ ਦੇਵ ਸਰਬੈ ਫੁਨ ਇੰਦਰ ਮਹਾ ਸ਼ਿਵ ਜੋਗ ਕਰੀ। ਸਵਈਏ ਮਹੱਲੇ ਚੌਥੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।

ਕਛੂ ਰੂਪ ਪਰੇਖਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਦੂਜਾ ਪ੍ਰਮਾਣ ਦਸਮ ਗ੍ਰੰਥ ਦਾ ਆਪ ਜੀ ਦੇ ਸਮਕਸ ਪੇਸ਼ ਕਰਦੇ। ਨਹੀਂ ਜਾਣ ਜਾਈ ਕਛੂ ਰੂਪ ਪਰੇਖਾ ਕਹਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋਦਾਰ ਤੇਰਾ ਕਿਹਾ ਸੋ ਕਰ ਕਿਹਾ।

ਦਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੈਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਾ ਰਿਜਕ ਆਗੈ ਕਰ ਤਰਿਆ

ਆਰਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਰਿਆਉ ਸਿਰ ਸਿਰ ਰਿਜਕ ਸੰਵਾਹੇ ਠਾਕੁਰ ਕਾਹੀ ਮਨ ਭਉ ਕਰਿਆਉ।

ਸਾਵਰਿਆ ਰਾਗ ਆਸਾ ਮਹੱਲਾ ਚੌਥਾ ਸੁਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਤਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਦ ਜੀਵੜੈ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਨ ਹੋਈ ਆਸਾ ਮਹੱਲਾ ਚੌਥਾ।

ਕੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿਨ ਦੂਜਾ ਆਵਰ ਨਾ ਕੋਏ

ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ। ਸ਼ਬਦੋ ਤਾਂ ਗਾਵੋ ਹਰੀ ਕੇ, ਰਾਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਰਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਮ ਅਰਦਾਸ ਜੀਉ ਪਿੰਡ ਸਾਹਿਬ ਜੀ ਘਬਰਾ ਗਿਆ ਕਰੀਏ ਕਾਲ ਕੇ ਕਦੇ

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿਨ ਹਰ ਭਜਨ ਰੰਗ ਰਾਸ ਜੇਤੇ ਸੰਤ ਦਿਆਲ ਜਾਨੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗੁਣ ਜੀ ਮਹਲਾ ਪਹਿਲਾ ਓਂਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕੀਰਤਾਸੀ ਆਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਂ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜਿਹੜੇ ਸਮਾਲੀਆਂ ਨੂੰ ਨੇਤਾ ਗਾ ਦੇਵਣ ਹਾਰੂ, ਤੇਰੇ ਦਾਨੇ ਕਿਮਤ ਨਾ ਪਵੈ ਤਿਸ ਦਾਤੇ ਕਬਲ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦਿਹ ਸੱਜਣ ਅਸੀਂ ਛੜੀਆਂ ਜੋ ਹੋਵੇ ਸਹਿਬ ਸਮੇਲ, ਕਰ ਘਰ ਇਹੋ ਪਹੁੰਚਾ। ਸਦੜੇ ਨਿਤ ਪਵਨ ਸਦਨ ਹਰ ਸਿਮਰੀਏ, ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਇ ਰਾਉ। ਬਿਸਵੇ ਚਸਿਆਂ ਕੜੀਆਂ ਪਹਿਰਾਂ, ਖੇਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮਨੋ ਜਨਕ ਮੋਤੀ, ਧੂਪ ਮਾਲਿਆ ਨਲੋ ਪਵਨ ਚਬਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨ ਏਕ ਤੋਈ, ਸਹਿਸ ਪਦ ਵਿਮਲ ਨਾਨੇਕ ਪਦ ਗੰਧ ਵੈਨੋ, ਸਹਿਸ ਤਵ ਗੰਧਿਵ ਚਰਤ ਮੋਈ। ਸਭ ਮੈਂ ਜੋ ਜੋ ਤੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੁਆਰਤੀ ਹੋਏ। ਹਾਰ ਚਰਨ ਕਬਲ ਮਕਰੰਦ ਲੋਭਿਤ ਮਨੋ, ਅਨਦਿਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਾ, ਹੋਏ ਜਾਤੇ ਤੇ ਰਹਿਣਾ ਏ ਵਾਸਾਰਾ। ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵਾ ਭਰਿਆ, ਮਿਲ ਸਾਧੂ ਖੰਡਲ ਖੰਡਾਹੀ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ, ਕਰ ਸਾਧੂ ਅੰਜਲੀ ਪੁੰਨ ਵਡਾਹੀ, ਕਰ ਡੰਡਾਉ ਤ ਪੁੰਨ ਵਡਾਹੀ ਰਾਉ। ਸਾਖਤ ਹਰ ਸਾਧ ਨਾ ਜਾਣਿਆ, ਤਰਿਆਂਤਰ ਹੋਂ ਮੈਂ ਕੰਡਾਹੀ, ਜਿਉਂ ਜਿਉਂ ਚੱਲ ਹੈ ਜੁਵੈ ਦੁਖ ਪਾਵੈ ਹੈ, ਜਮਕਾਲ ਸਹੇ ਹੈ ਸਿਰ ਡੰਡਾਹੀ। ਹਰ ਜਾਨ ਹਰ ਹਰ ਨਾਮ ਸੁਮਾਣੀ, ਦੁੱਖ ਜਨਮ ਮਰਨ ਪਵ ਖੰਡਾਹੀ, ਅਵਨਾਸੀ ਪੁਰਖ ਭੈ ਪਰਮੇਸ਼ਰ, ਵਾਸੋ ਵਖੰਡ ਬ੍ਰਹਿਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੀ, ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣ ਮੇਰੇ ਮਿੱਤਾ, ਸੰਤ ਕਹਿਲ ਕੀ ਵੇਲਾ, ਅਹੀਆਂ ਖਾੜ ਜਲੋ ਹਰਦਾ, ਅੱਗੇ ਬਸਨ ਸੁਹੇਲਾ। ਆਉਦ ਕਟੈ ਦਿਨ ਸਿਰਹਿ ਨਾਰੇ, ਮਨ ਗੁਰਮਿਲ ਕਾਲ ਸਵਾਰੀ ਰਹਾਉ, ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪੀ ਆਵਹਿ ਰਸ, ਕਥ ਕਥਾ ਦਿਨ ਜਾਨੀ, ਜਾ ਕੋ ਆਏ ਸੋਈ ਵਿਹਾ ਜੋ, ਹਰ ਗੁਰ ਤੇ ਮਨੇ ਵਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰਿਆ ਗਏ ਅਰਦਾਸ ਹਮਾਰੀ, ਜੀਉ ਬਿਨ ਸਾਧ ਤੇਰਾ, ਕਹੋ ਨਾ ਲਿਖ ਸਾਧ ਤੇਰਾ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ।

ਗੁਰਮੁਖ ਲਾਵਾਂ ਗੁਰ ਸਿੱਖਾਂ ਦੀ ਤਾਲ ਆਏ ਪਈ ਜਿਨਹਾਰ ਨਾਮ ਤੇ ਆਵਾਂ ਨਾਮ ਤੇ ਆ

ਮਹਾਰਾਜਿਆਂ ਦਾ ਮਹਾਰਾਜਾ ਤੇ ਸ਼੍ਰੋਮਣੀ ਨਾਥਾਂ ਦਾ ਨਾਥ। ਆਓ ਐਸੇ ਪਰਮਾਤਮਾ ਦੀ ਸਿਫਤ ਕਰੀਏ ਜਿਹੜੇ ਕੱਲ ਕੁਝ ਸਵਾਲ ਅਧੂਰੇ ਰਹਿ ਗਏ ਸਨ, ਆਓ ਉਹਨਾਂ ਵੱਲ ਆਈਏ। ਤੇ ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਿੱਤੀ ਹੋਈ ਵਡਿਆਈ ਉਸ ਨੂੰ ਗਾਇਨ ਕਰਾਂਗੇ। ਕੱਲ ਦਾ ਪਹਿਲਾ ਸਵਾਲ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਹਰ ਇਨਸਾਨ ਇੱਕ ਡਾਵਾਂ ਡੋਲ ਹੈ, ਅਨਬੈਲੈਂਸ ਹੋ ਕੇ ਧਰਤੀ ਤੇ ਚੱਲ ਰਿਹਾ। ਅੱਜ ਦੇ ਬੁੱਧੀਜੀਵੀ ਵੀ ਇਸ ਗੱਲ ਨੂੰ ਐਕਸੈਪਟ ਕਰਦੇ ਨੇ, ਸਾਈਕੋਲੋਜਿਸਟ ਜਿਹੜੇ ਨੇ ਨਾ ਉਹ ਵੀ ਇਸ ਬਾਤ ਨੂੰ ਅੱਜ ਐਕਸੈਪਟ ਕਰ ਰਹੇ ਨੇ ਕਿ ਇਨਸਾਨ ਅਨਬੈਲੈਂਸ ਕਿਉਂ ਹੋ ਗਿਆ, ਡਾਵਾਂ ਡੋਲ ਕਿਉਂ ਹੋ ਗਿਆ। ਕਹਿਣ ਲੱਗੇ ਡਾਵਾਂ ਡੋਲ ਹੋਣ ਦਾ ਕਾਰਨ ਇਹ ਹੈ ਕਿ ਮਨ ਤੇ ਸੰਤੁਲਨ ਬਰਾਬਰ ਨਹੀਂ ਇਸ ਦਾ। ਬਾਡੀ ਤੇ ਮਨ, ਸਰੀਰ ਅਤੇ ਮਨ ਦੋਨਾਂ ਦੀ ਗਤੀ ਅਲੱਗ ਅਲੱਗ ਹੈ। ਸਰੀਰ ਕਿਤੇ ਹੋਰ ਚੱਲਦਾ, ਮਨ ਕਿਤੇ ਹੋਰ ਚੱਲਦਾ, ਇਸ ਕਰਕੇ ਅਨਬੈਲੈਂਸ। ਹੁਣ ਗੱਡੀ ਕੋਈ ਹੋਵੇ, ਚਲਾ ਰਹੇ ਹੋਈਏ, ਡਰਾਈਵਿੰਗ ਕਰ ਰਹੇ ਹੋਈਏ, ਇੱਕ ਟਾਇਰ ਇਸ ਪਾਸੇ ਚੱਲੇ ਤੇ ਇੱਕ ਇਸ ਪਾਸੇ ਚੱਲੇ, ਗੱਡੀ ਚੱਲੇਗੀ ਭਲਾ? ਗੱਡੀ ਨਹੀਂ ਚੱਲੇਗੀ, ਕਿਉਂਕਿ ਦੋਨਾਂ ਦੀ ਸ਼ਕਤੀ ਅਲੱਗ ਅਲੱਗ ਹੋ ਗਈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜੇ ਇਸ ਸ਼ਕਤੀ ਨੂੰ ਇੱਕ ਕਰਨਾ ਹੈ ਤਾਂ ਇੱਕੋ ਹੀ ਇੱਕ ਸਾਧਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਿੰਨਾ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਖਜ਼ਾਨਾ ਦਿੱਤਾ ਨਾ ਮਨ ਅਤੇ ਤਨ ਦੇ ਉੱਪਰ, ਸਾਰੀ ਬਾਣੀ ਆਪ ਜੀ ਨੇ ਲਿਖੀ ਹੈ, ਮਨ ਤੇ ਤਨ ਦੇ ਉੱਪਰ ਸਾਰੀ ਬਾਣੀ ਲਿਖੀ ਹੈ। ਪ੍ਰਾਰੰਭ ਵੀ ਆਪ ਜੀ ਨੇ ਮਨ ਦੀ ਬਾਤ ਤੇ ਲਿਖੀ ਤੇ ਤਨ ਦੇ ਉੱਪਰ ਜਾ ਕੇ ਸੰਪੂਰਨ ਕੀਤੀ। ਮਨ ਤੇ ਤਨ ਜਿੰਨਾ ਚਿਰ ਸਾਡੇ ਠੀਕ ਨਹੀਂ, ਦੋਨੋਂ ਹੀ, ਜੇ ਮਨ ਠੀਕ ਨਹੀਂ ਤੇ ਤਨ ਠੀਕ ਨਹੀਂ ਹੋ ਸਕਦਾ। ਪਹਿਲੀ ਬਾਤ ਤਾਂ ਇਹ, ਜੇ ਤਨ ਨਰੋਆ ਹੋਵੇ, ਮਨ ਕਮਜ਼ੋਰ ਹੋਵੇ ਤਾਂ ਇਨਸਾਨ ਸੰਸਾਰ ਦੀ ਜੀਵਨ ਯਾਤਰਾ ਅਧੂਰੀ ਅਧਵਾਟੇ ਛੱਡ ਦਿੰਦਾ। ਬੜਿਆਂ ਬੜਿਆਂ ਅਖਾੜਿਆਂ ਦੇ ਵਿੱਚ ਮਨ ਕਰਕੇ ਕਮਜ਼ੋਰ ਤੇ ਤਨ ਕਰਕੇ ਭਲਵਾਨ ਇਨਸਾਨ ਹਾਰ ਖਾ ਕੇ ਆ ਜਾਂਦਾ। ਤੇ ਵੱਡਿਆਂ ਵੱਡਿਆਂ ਅਖਾੜਿਆਂ ਦੇ ਵਿੱਚ ਤਨ ਕਰਕੇ ਕਮਜ਼ੋਰ, ਮਨ ਕਰਕੇ ਜ਼ਮੀਰ ਕਰਕੇ ਭਲਵਾਨ ਇਨਸਾਨ ਅਖਾੜਾ ਜਿੱਤ ਕੇ ਆ ਜਾਂਦਾ। ਇਹ ਆਪ ਜੀ ਨੂੰ ਪਤਾ ਹੀ ਹੈ। ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਜਦੋਂ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਬਿਰਾਜਮਾਨ ਸਨ ਤੇ ਆਪ ਜੀ ਨੂੰ ਕਈ ਮਹੀਨੇ ਭੁੱਖੇ ਰਹਿਣਾ ਪਿਆ। 22 ਧਾਰ ਦੇ ਰਾਜਿਆਂ ਨੇ ਘੇਰਾ ਪਾ ਲਿਆ ਤੇ ਜਦੋਂ ਖੂਨੀ ਹਾਥੀ ਦਾ ਚੜਾਅ ਕੀਤਾ ਅਨੰਦਗੜ੍ਹ ਦੇ ਕਿਲੇ ਦੇ ਉੱਪਰ, ਝਗਰੀ ਬਣਵਾ ਸੱਚੇ ਪਾਤਸ਼ਾਹ ਮਹਾਰਾਜ ਨੂੰ ਆ ਕੇ ਸਿੰਘਾਂ ਨੇ ਕਿਹਾ, ਪਾਤਸ਼ਾਹ ਕੇਸਰੀ ਚੰਦ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਮਸਤ ਕਰਕੇ ਅਨੰਦਗੜ੍ਹ ਦੇ ਕਿਲੇ ਵੱਲ ਭੇਜ ਦਿੱਤਾ, ਸੁੰਡ ਦੇ ਨਾਲ 7 ਤਵੀਆਂ ਲਾ ਦਿੱਤੀਆਂ ਨੇ, ਤਲਵਾਰਾਂ ਬੰਨ ਦਿੱਤੀਆਂ ਹਨ। ਇਹ ਤੇ ਜਦੋਂ ਆਪਣੇ ਝੁੰਡ ਵਿੱਚ ਆ ਵੜੇ, ਅਨੰਦਗੜ੍ਹ ਦੇ ਕਿਲੇ ਵਿੱਚ ਪ੍ਰਵੇਸ਼ ਹੋ ਗਿਆ, ਘਟਾਵਟ ਕਰ ਦੇਗਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਇੱਕ ਇਹ ਤਾਂ ਇੱਕ ਹਾਥੀ ਹੈ, ਸਾਡੇ ਪਾਸ ਕਈ ਹਾਥੀ ਨੇ, ਮਨ ਤੇ ਤਨ। ਜੇ ਮਨ ਕਰਕੇ ਇਨਸਾਨ ਕਮਜ਼ੋਰ ਹੋਵੇ, ਤਨ ਜਿਹੜਾ ਲੜਾਈ ਨਹੀਂ ਕਰ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਪਈ ਸਰੀਰ ਕਰਕੇ ਬੜਾ ਬਲਵਾਨ ਇਨਸਾਨ, ਜਿਸ ਦਾ ਨਾਮ ਆਪ ਜਾਣਦੇ ਹੋ, ਦੁਨੀ ਚੰਦ। ਸਤਿਗੁਰੂ ਗਰੀਬ ਨਵਾਜ ਕਹਿੰਦੇ, ਆ ਵੇਖੋ ਸਾਡਾ ਦੁਨੀ ਚੰਦ ਬੈਠਾ, ਇਹ ਦੂਜਾ ਹਾਥੀ, ਹਾਥੀ ਦਾ ਮੁਕਾਬਲਾ ਕਰੇਗਾ। ਇੰਨੀ ਗੱਲ ਸੁਣਦੇ ਆ ਦੁਨੀ ਚੰਦ ਤੇ ਘਬਰਾ ਗਿਆ, ਕਹਿਣ ਲੱਗਾ ਇਹ ਗੱਲ ਕੀ ਬਣੀ ਬਈ, ਇਹ ਬਾਤ ਕੀ ਬਣੀ, ਮੈਂ ਕਿਵੇਂ ਮੁਕਾਬਲਾ ਕਰ ਸਕਣਾ। ਗਰੀਬ ਨਵਾਜ ਸੱਚੇ ਪਾਤਸ਼ਾਹ, ਇਹ ਇੱਕ ਹਾਥੀ ਦੇ ਨਾਲ, ਜਾਨਵਰ ਦੇ ਨਾਲ ਮੁਕਾਬਲਾ ਕਿਵੇਂ ਹੋ ਸਕਦਾ। ਕਮਜ਼ੋਰ ਹੋ ਗਿਆ, ਮਨ ਕਰਕੇ ਕਮਜ਼ੋਰ ਸੀ, ਹਾਥੀ ਦਾ ਨਾਂ ਸੁਣ ਕੇ ਬੌਂਦਲ ਗਿਆ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਆਪ ਜਾਣਦੇ ਹੋ, ਰਾਤੋ ਰਾਤ ਕਿਲੇ ਤੋਂ ਛਾਲ ਮਾਰ ਕੇ ਭੱਜ ਗਿਆ, ਲੱਤ ਤੜਾ ਲਈ ਜੋ ਕੁਝ ਹੋਇਆ ਗਾ ਆਪ। ਇੱਕ ਪਾਸੇ ਭਾਈ ਬਚਿੱਤਰ ਸਿੰਘ ਸਰੀਰ ਕਰਕੇ ਇੱਕਦਮ ਕਮਜ਼ੋਰ, ਸਰੀਰ ਵਿੱਚ ਜਾਨ ਨਹੀਂ, ਦਿਨ ਚੜਿਆ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੰਨੀ ਆਵਾਜ਼ ਪੈ ਗਈ, ਮਹਾਰਾਜ ਜਿਸ ਤੇ ਮਾਣ ਕੀਤਾ ਸੀ ਉਹ ਤੇ ਰਾਤ ਨੂੰ ਕਿਲਾ ਛੱਡ ਕੇ ਦੌੜ ਗਏ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਜੇ ਉਹ ਛੱਡ ਗਿਆ ਨਾ
ਉਹ ਮਨ ਕਰਕੇ ਤੁਹਾਨੂੰ ਮੈਂ ਇਸੇ ਕਰਕੇ ਸਮਝਾ ਰਿਹਾ ਸਾਂ ਕਿ ਮਨ ਕਰਕੇ ਕਮਜ਼ੋਰ ਇਨਸਾਨ ਕਦੇ ਨਹੀਂ ਲੜ ਸਕਦਾ। ਆਓ ਹੁਣ ਇੱਕ ਐਸੇ ਵਿਅਕਤੀ ਵੱਲ ਨਿਗਾਹ ਮਾਰੀਏ। ਭਾਈ ਬਚਿੱਤਰ ਸਿੰਘ ਬੈਠਾ ਹੋਇਆ ਤਨ ਕਰਕੇ ਇਕਦਮ ਦੁਰਬਲ, ਇਕਦਮ ਕਮਜ਼ੋਰ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਪਾਸੇ ਇਸ਼ਾਰਾ ਕੀਤਾ, ਭਾਈ ਬਚਿੱਤਰ ਸਿੰਘ ਜੀ। ਤੇ ਬਚਿੱਤਰ ਸਿੰਘ ਖੜਾ ਹੋ ਗਿਆ, ਹੱਥ ਜੋੜ ਲੈ, ਪਾਤਸ਼ਾਹ ਆਪ ਜੀ ਦਾ ਹੁਕਮ। ਭਾਈ ਬਚਿੱਤਰ ਸਿੰਘ, ਹਾਥੀ ਆ ਰਿਹਾ, ਲੜਨ ਵਾਸਤੇ ਜਾਏਗਾ? ਸਤਿਗੁਰ ਸੱਚੇ ਪਾਤਸ਼ਾਹ, ਲੜਨਾ ਮੈਂ ਥੋੜਾ, ਆਪ ਜੀ ਨੇ ਲੜਨਾ, ਇਹ ਤਾਂ ਆਪ ਜੀ ਦੀ ਹੀ ਕਲਾ ਹੈ, ਕਿਰਪਾ ਕਰੋ। ਇੱਕ ਹਾਥੀ ਤਾਂ ਕੀ, ਇੱਥੇ ਹਜ਼ਾਰਾਂ ਹਾਥੀਆਂ ਦੇ ਨਾਲ ਲੜ ਪਾਂਗੇ ਜਦੋਂ ਤੁਹਾਡੀ ਕਿਰਪਾ ਹੋਏਗੀ। ਮਨ ਕਰਕੇ ਬਲਵਾਨ ਇਨਸਾਨ ਅਖਾੜੇ ਜਿੱਤ ਲੈਂਦਾ, ਮਨ ਕਰਕੇ ਕਮਜ਼ੋਰ ਇਨਸਾਨ ਅਖਾੜੇ ਹਾਰ ਜਾਂਦਾ। ਇਸ ਕਰਕੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾਪ ਸਾਹਿਬ ਦਾ ਸਿਧਾਂਤ ਬਖਸ਼ਿਸ਼ ਕੀਤਾ, ਸਦਾ ਸਿੱਧ ਦਾ, ਬੁੱਧ ਦਾ ਬ੍ਰਿਤ ਕਰਤਾ। ਚੱਲ ਆਪਾਂ ਇੱਥੇ ਪ੍ਰਾਰੰਭ ਕੀਤਾ। ਮੈਂ ਇੱਕ ਦਫਾ ਪਾਉਂਟਾ ਸਾਹਿਬ ਜੀ ਦੀ ਧਰਤੀ ਦੇ ਉੱਪਰ ਸੇਵਾ ਕਰਨ ਦਾ ਅਵਸਰ ਮਿਲਿਆ। ਉੱਥੇ ਅਖੰਡ ਕੀਰਤਨੀ ਜਥੇ ਦਾ ਇੱਕ ਵੀਰ, ਉਹ ਜਾਪ ਸਾਹਿਬ ਦਾ ਪਾਠ ਕਰਿਆ ਕਰੇ, ਜਾਪ ਕਰਿਆ ਕਰੇ, ਤੇ ਇੱਥੇ ਆ ਕੇ ਰੁਕ ਜਿਆ ਕਰੇ, ਸਦਾ ਸਿੱਧ ਦਾ, ਬੁੱਧ ਦਾ, ਤੇ ਹੱਥ ਦਾ ਇਸ਼ਾਰਾ ਇਉਂ ਕਰਿਆ ਕਰੇ, ਸਦਾ ਸਿੱਧ ਦਾ, ਬੁੱਧ ਦਾ, ਬ੍ਰਿਤ ਕਰਤਾ। ਫਿਰ ਇੱਥੇ ਹੀ ਸਦਾ ਸਿੱਧ ਦਾ, ਬੁੱਧ ਦਾ, ਬ੍ਰਿਤ ਕਰਤਾ। ਕਈ ਕਈ ਵਾਰੀ ਉਸਨੇ ਪੰਕਤੀ ਪੜ੍ਹੀ ਜਾਣੀ, ਤੇ ਮੈਂ ਇੱਕ ਦਿਨ ਪੁੱਛ ਲਿਆ, ਭਾਈ ਸਾਹਿਬ ਜੀ ਇਹ ਕੀ, ਹੋਰ ਸਾਰੇ ਜਾਪ ਸਾਹਿਬ ਦੇ ਅੰਦਰ ਤੇ ਆਪ ਸੀਸ ਨਵਾਉਂਦੇ ਚਲੇ ਜਾਂਦੇ, ਜਦੋਂ ਇੱਥੇ ਆਉਂਦੇ ਇੱਥੇ ਆ ਕੇ ਹੱਥ ਦਾ ਇਸ਼ਾਰਾ ਕੁਝ ਕਰਦੇ ਹੋ? ਕਹਿਣ ਲੱਗੇ, ਹੱਥ ਦਾ ਇਸ਼ਾਰਾ ਤੇ ਕਰਨਾ, ਕਿਉਂਕਿ ਧਨ ਦੌਲਤ ਦੇਣ ਵਾਲਾ ਵੀ ਉਹ ਸਦਾ ਸਿੱਧ ਦਾ। ਜੇ ਇਨਸਾਨ ਧਨ ਕਰਕੇ ਕਮਜ਼ੋਰ ਹੈ ਨਾ, ਤਾਂ ਵੀ ਇਨਸਾਨ ਕਮਜ਼ੋਰ ਹੈ। ਜੇ ਇਨਸਾਨ ਬੁੱਧੀ ਕਰਕੇ ਕਮਜ਼ੋਰ ਹੈ, ਤਾਂ ਵੀ ਇਹ ਕਮਜ਼ੋਰ ਹੈ। ਬੁੱਧੀ ਤੇ ਧਨ ਦੋਨੋਂ ਚੀਜ਼ਾਂ ਸੰਸਾਰ ਵਿੱਚ ਚਾਹੀਦੀਆਂ ਨੇ। ਤਨ ਤੇ ਮਨ ਨਰੋਆ ਚਾਹੀਦਾ, ਤੇ ਇਹ ਤਾਦੀ ਨਰੋਆ ਹੋ ਸਕੇਗਾ ਜੇ ਧਨ ਪਾਸ ਹੋਏਗਾ। ਮੰਗੀ ਦਾ ਸਦਾ ਸਿੱਧ ਦਾ, ਮਹਾਰਾਜ ਸਿੱਧੀਆਂ ਬਖਸ਼ਿਸ਼ ਕਰ। ਕਿਸੇ ਚੀਜ਼ ਨੂੰ ਹੱਥ ਪਾਈਏ, ਬਸ ਸੋਨਾ ਬਣਦਾ ਚਲਾ ਜਾਏ। ਸਾਡੀ ਇਹੀ ਫਿਤਰਤ ਹੈ ਨਾ, ਜਦੋਂ ਸਾਡੇ ਕੋਲੋਂ ਕੋਈ ਕਾਰਜ ਵਿਗੜ ਜਾਵੇ, ਕਹਿੰਦੇ ਅੱਜ ਪਤਾ ਨੀ ਕੀ ਹੋਇਆ, ਕਾਰਜ ਬਣਿਆ ਨੀ। ਕਿਸੇ ਦਿਨ ਕੋਈ ਐਸੀ ਚੀਜ਼ ਆਉਂਦੀ, ਐਸਾ ਸਮਾਂ ਆਉਂਦਾ, ਮਿੱਟੀ ਨੂੰ ਹੱਥ ਪਾਈਏ ਤਾਂ ਸੋਨਾ ਬਣ ਜਾਂਦਾ। ਇੱਕ ਜਗ੍ਹਾ ਤੇ ਆ ਕੇ ਫਿਰ ਵਿਸ਼ਰਾਮ ਕਰਦੇ ਸਨ, ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, ਹਰੀਅੰਗ, ਕਰੀਅੰਗ, ਨਿਰਨਾਮੇ, ਅਕਾਮੇ। ਇਸ ਪੰਕਤੀ ਨੂੰ, ਇਸ ਚਾਚਰੀ ਛੰਦ ਨੂੰ ਵੀ ਚਾਰ ਵਾਰੀ ਪੜ੍ਹਦੇ, ਫਿਰ ਇਸ ਦਾ ਵੀ ਗਿਆਨ ਲਿਆ। ਮੈਂ ਕਿਹਾ ਜੀ ਇਹ ਕਿਉਂ? ਕਹਿਣ ਲੱਗੇ, ਗੋਬਿੰਦੇ ਇੱਥੇ ਆ ਕੇ ਵਿਸ਼ਰਾਮ ਤੇ ਅਟਕੋ। ਹੇ ਗੋਬਿੰਦ, ਹੇ ਮਾਲਕ ਪ੍ਰਿਥਵੀ ਦੇ ਪਰਮਾਤਮਾ, ਮੁਕੰਦੇ, ਹੇ ਮੁਕਤੀ ਦੇ ਦਾਤਾ, ਮੈਂ ਮੁਕਤੀ ਵੀ ਮੰਗਣਾ। ਅੱਠ ਚੀਜ਼ਾਂ ਮੰਗੀਆਂ, ਮੈਂ ਮੁਕਤੀ ਵੀ ਮੰਗਣਾ। ਹੇ ਗੋਬਿੰਦੇ, ਹੇ ਪ੍ਰਿਥਵੀ ਦੇ ਮਾਲਕ ਪਰਮਾਤਮਾ, ਮੁਕੰਦੇ, ਹੇ ਮੁਕਤੀ ਦੇ ਦਾਤਾ, ਮੈਨੂੰ ਬੰਧਨਾਂ ਤੋਂ ਮੁਕਤ ਕਰੀ। ਉਦਾਰੇ, ਤੂੰ ਬੜਾ ਉਦਾਰ ਹੈ, ਮੇਰੇ ਔਗਣ ਤੇ ਜ਼ਰੂਰ ਵੇਖੇਗਾ ਪਰ ਦੇਣੋਂ ਨਹੀਂ ਹਟੇਗਾ। ਉਦਾਰੇ, ਅਪਾਰੇ, ਤੂੰ ਅਪਰ ਅਪਾਰ ਹੈ, ਤੇਰੀ ਮਹਿਮਾ ਬੜੀ ਅਗਮ ਅਪਾਰ ਹੈ, ਜੇ ਮੇਰੇ ਕੋਲੋਂ ਤੇਰੀ ਸਿਫਤ ਨਾ ਵੀ ਹੋਈ ਤਾਂ ਤੂੰ ਤਾਂ ਵੀ ਫਿਰ ਵੀ ਨਾਰਾਜ਼ ਨਹੀਂ ਹੋਏਗਾ, ਤੂੰ ਅਪਾਰ ਹੈ। ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, 12 ਅੱਖਰ ਨੇ, ਤਿੰਨ ਤਿੰਨ ਅੱਖਰ ਇੱਕ ਇੱਕ ਪੰਕਤੀ ਦੇ ਵਿੱਚ ਨੇ। ਇਸ ਨੂੰ ਗਾਇਤਰੀ ਮੰਤਰ ਗੁਰੂ ਘਰ ਦਾ ਕਿਹਾ ਗਿਆ। ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, ਹਰੀਅੰਗ, ਹੇ ਪਰਮਾਤਮਾ ਹਰੀਅੰਗ, ਤੂੰ ਸਾਡੇ ਪਾਪਾਂ ਨੂੰ ਹਰਨ ਵਾਲਾ ਹੈ, ਸਾਡੇ ਅਵਗਣਾਂ ਨੂੰ ਕੱਟਣ ਵਾਲਾ ਹੈ, ਹਰਨ ਵਾਲਾ ਹੈ। ਹਰੀਅੰਗ, ਕਰੀਅੰਗ, ਤੂੰ ਸਾਡੇ ਉੱਪਰ ਕਿਰਪਾ ਕਰਨ ਵਾਲਾ ਹੈ। ਵੇਖੋ ਕਿੰਨੀਆਂ ਚੀਜ਼ਾਂ ਮੰਗ ਲਈਆਂ। ਹਰੀਅੰਗ, ਸਾਡੇ ਦੁੱਖ ਦੂਰ ਕਰ। ਕਰੀਅੰਗ, ਸਾਡੇ ਉੱਪਰ ਕਿਰਪਾ ਕਰ। ਹਰੀਅੰਗ, ਕਰੀਅੰਗ, ਨਿਰਨਾਮੇ, ਤੇਰਾ ਨਾਮ ਕੋਈ ਨਹੀਂ, ਤੂੰ ਨਾਮ ਤੋਂ ਬਗੈਰ ਹੈ, ਪਰ ਤੇਰੀ ਸਿਫਤ ਜਿਵੇਂ ਗੁਰੂਆਂ ਨੇ ਲਿਖੀ ਅਸੀਂ ਤਾਂ ਉਸ ਤਰ੍ਹਾਂ ਹੀ ਕਰ ਰਹੇ ਹਾਂ। ਤੂੰ ਨਿਰਨਾਮ ਹੈ ਤੇ ਨਾਮ ਦੇ ਵਿੱਚ ਵੀ ਨਿਰਨਾਮੇ, ਅਕਾਮੇ, ਅਸੀਂ ਤਾਂ ਕਾਮਸ਼ੀ ਪੁਰਸ਼ ਹਾਂ, ਸਾਡੀਆਂ ਤੇ ਕਾਮਨਾ ਹਨ, ਪਰ ਤੂੰ ਅਕਾਮੇ ਹੈ, ਤੇਰੀ ਕੋਈ ਕਾਮਨਾ ਨਹੀਂ, ਕਿਰਪਾ ਕਰ, ਇਹ ਸਾਰੀ ਸਮੱਗਰੀ ਸੰਸਾਰ ਦੀ ਮੈਨੂੰ ਦੇ ਦੇ। ਤਾਂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕਰ ਦਿੱਤੀਆਂ। ਉਹ ਕਹਿੰਦੇ ਵੀ ਜਾਪ ਸਾਹਿਬ ਪੜ੍ਹਦੇ ਆ, ਬੜਾ ਸਮਾਂ ਹੋਇਆ ਜਾਪ ਸਾਹਿਬ ਦੇ ਵਿੱਚੋਂ ਮੈਨੂੰ ਸਿੱਧੀਆਂ ਮਿਲਣ ਲੱਗ ਪਈਆਂ, ਪਰ ਜਿਉਂ ਜਿਉਂ ਪਾਠ ਪੜ੍ਹਾ ਜਾਪ ਸਾਹਿਬ,
ਕਹਿੰਦੇ ਕਾਰਜ ਰਾਸ ਹੋਣ ਲੱਗ ਜਾਣ। ਜਿੱਥੇ ਵੀ ਕੋਈ ਕੰਮ ਅਟਕ ਜਾਵੇ ਕਹਿੰਦੇ ਜਾਪ ਸਭ ਸੁਰਤ ਤੇ ਵਿਤ ਅਨੁਸਾਰ ਪੜ ਕੇ ਜਾਵਾਂ, ਵੱਡੇ ਤੋਂ ਵੱਡਾ ਕਾਰਜ ਸੰਪੂਰਨ ਹੋ ਜਾਏ। ਨਿਸ਼ਚਾ ਹੈ ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਦਾ ਨਿਸ਼ਚਾ ਹੈ, ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਦਾ ਨਿਸ਼ਚਾ, ਜਿਨ੍ਹਾਂ ਨੇ ਪ੍ਰੈਕਟੀਕਲ ਲਾਈਫ ਦੇ ਅੰਦਰ ਇਸ ਨੂੰ ਵਰਤਿਆ ਹੈ। ਪਹਿਲਾਂ ਤਾਂ ਇਹ ਟੌਪਿਕ ਸੀ ਜਿਸ ਨੂੰ ਆਪਾਂ ਪ੍ਰਾਰੰਭ ਕੀਤਾ ਤੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਸੰਸਾਰ ਵਿੱਚ ਸਭ ਕੁਝ ਚਾਹੀਦਾ, ਨਿਰੰਕਾਰ ਦੀ ਭਗਤੀ ਕਰੀਏ। ਇਸ ਜਾਪ ਦਾ, ਇਸ ਸ਼ਬਦ ਦਾ ਜਾਪ ਬਾਬਾ ਅਤਰ ਸਿੰਘ ਜੀ ਮਸਤੂਵਾਣਾ ਸਾਹਿਬ ਵਾਲੇ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਰਨਾਮੇ ਅਕਾਮੇ, ਇਸ ਦਾ ਕਈ ਕਈ ਵਾਰੀ ਦਿਨ ਦੇ ਵਿੱਚ ਇਕੱਲੇ ਇਸ ਚਾਚਰੀ ਛੰਦ ਦਾ ਜਾਪ ਕਰਦੇ ਸਨ। ਕਹਿੰਦੇ ਇਸ ਦਾ ਜਾਪ ਕਰਦੇ ਰਿਹਾ ਕਰੋ, ਇਸ ਦਾ ਜਾਪ ਕਰਦੇ ਰਿਹਾ ਕਰੋ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਅਕਾਮੇ, ਇਸ ਦੇ ਵਿੱਚ ਰੋਗ ਰਹਿਤ ਵੀ ਹੋ ਜਾਵਾਂਗੇ, ਇਸ ਦੇ ਵਿੱਚ ਯੋਗ ਆ ਜਾਏਗਾ, ਇਸ ਦੇ ਵਿੱਚ ਦੁਨੀਆਂ ਦਾ ਧਨ ਪਦਾਰਥ ਆ ਜਾਏਗਾ, ਇਸ ਦੇ ਵਿੱਚ ਹਰ ਸਮੱਗਰੀ ਦੁਨੀਆਂ ਦੀ ਆ ਜਾਏਗੀ, ਪਰਮਾਤਮਾ ਦੀ ਭਗਤੀ ਹੋ ਜਾਏਗੀ। ਇਹ ਸੰਪੂਰਨ ਮੰਤਰ, ਇਹ ਤੇ ਜਾਪ ਸਾਹਿਬ ਦੀ ਵਡਿਆਈ, ਬੜੇ ਬੜੇ ਅੱਖਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ। ਇੱਕ ਆਪਾਂ ਜਪਜੀਤ ਸਾਹਿਬ ਦੇ ਵਿੱਚ ਨਿਗਾਹ ਮਾਰੀ ਸੀ, ਇੱਕ ਨਿਗਾਹ ਇਹ ਸੀ ਵੀ ਜਪਜੀਤ ਸਾਹਿਬ ਦੇ ਅੰਦਰ ਲੱਖ ਵਾਰ ਆਇਆ ਹੈ, ਪਹਿਲਾਂ ਹੀ ਆਇਆ, ਸੋਚਿਆ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ। ਤੇ ਮੈਂ ਇਹ ਵੀ ਦਾਸ ਨੇ ਬਿਨੇ ਕੀਤੀ ਸੀ, ਕਈ ਜਗ੍ਹਾ ਤੇ ਅਸੀਂ ਇਹੋ ਜਿਹੜੇ ਨੇ ਨਾ ਟੌਪਿਕ ਅਧੂਰੇ ਛੱਡ ਦਿੰਦੇ ਹਾਂ। ਹੈਦਰਾਬਾਦ ਦੀ ਧਰਤੀ ਦੇ ਉੱਪਰ ਮੈਂ ਇਸੇ ਟੌਪਿਕ ਨੂੰ ਇਸੇ ਤਰ੍ਹਾਂ ਹੀ ਕਿਹਾ ਕਿ ਸੱਤ ਵਾਰ ਜਪਜੀਤ ਸਾਹਿਬ ਦੇ ਅੰਦਰ ਲੱਖ ਅੱਖਰ ਆਇਆ ਹੈ। ਦੂਜੇ ਦਿਨ ਇੱਕ ਵਾਰ ਮੈਨੂੰ ਇੱਕ ਛੋਟੇ ਜਿਹੇ ਬੱਚੇ ਨੇ ਪਕੜ ਲਿਆ, ਉਮਰ ਹੋਣੀ 12 ਸਾਲ ਦੀ, ਕਹਿੰਦੇ ਭਾਈ ਸਾਹਿਬ ਜੀ ਹੋਰ ਵਾਰੀ ਵੀ ਆਇਆ। ਮੈਂ ਕਿਹਾ ਕਿੰਨੀ ਵਾਰੀ? ਕਹਿਣ ਲੱਗਾ ਤੁਸੀਂ ਦੋ ਵਾਰੀ ਨੀ ਕਿਹਾ, 9 ਵਾਰੀ ਆਇਆ। ਮੈਂ ਕਿਹਾ ਜੀ ਬੇਟਾ ਇਸੇ ਕਰਕੇ ਤੇ ਨੀ ਕਿਹਾ ਵੀ ਤੂੰ ਧਿਆਨ ਨਾ ਪੜੇਗਾ ਤੇ ਗਿਣੇਗਾ ਕਿੰਨੇ ਅੱਖਰ ਨੇ, ਗਿਣੇਗਾ। 9 ਵਾਰੀ ਆਇਆ। ਮੈਂ ਕਿਹਾ ਕਿੱਥੇ ਕਿੱਥੇ? ਕਹਿੰਦਾ 2 ਵਾਰੀ ਤੇ ਪਹਿਲੀ ਪੌੜੀ ਚ ਹੀ ਆ ਗਿਆ। ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪਾ ਚੁੱਪ ਨਾ ਹੋਵੇ ਜੇ ਲਹਿਰਾਂ ਲਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਣ। 2 ਵਾਰੀ ਤੇ ਕਹਿੰਦਾ ਪਹਿਲੀ ਪੌੜੀ ਚ ਹੀ ਆ ਗਿਆ। ਇੱਕ ਵਾਰ ਆਇਆ, ਤਿਸਤੇ ਹੋਏ ਲੱਖ ਦਰਿਆਓ। ਮੈਂ ਕਿਹਾ ਜੀ 3 ਵਾਰੀ। ਕਹਿੰਦਾ ਇੱਕ ਵਾਰੀ ਆਇਆ, ਪਾਤਾਲਾਂ ਪਾਤਾਲ ਲੱਖ। 4 ਵਾਰੀ। ਇੱਕ ਵਾਰੀ ਕਹਿੰਦਾ ਫਿਰ 5 ਵਾਰੀ ਪਿਛਲੀ ਪੌੜੀ ਚ ਆਇਆ, ਇੱਕ ਦੂਜੀ ਭਾਉ ਲੱਖ ਹੋਏ, ਲੱਖ ਹੋਏ, ਲੱਖ ਵੀ, ਲੱਖ ਲੱਖ ਗੇੜਾ ਆਖੀਆ ਇੱਕ ਨਾਮ ਜਗਦੀਸ਼। ਗਿਣਤੀ ਕਰਕੇ ਦੱਸਦੀ ਛੋਟੇ ਜਿਹੇ ਬਾਲਕ ਨੇ, ਮਨ ਬੜਾ ਪ੍ਰਸੰਨ ਹੋਇਆ। ਮੈਂ ਕਿਹਾ ਬੇਟਾ ਇਹ ਸਾਨੂੰ ਕਿ ਸਾਡੇ ਪ੍ਰੋਫੈਸਰਾਂ ਨੇ ਇਸੇ ਤਰ੍ਹਾਂ ਹੀ ਪੜ੍ਹਾਇਆ ਬਈ ਜਦੋਂ ਕਿਸੇ ਨੂੰ ਆਗਾਹ ਕਰਨਾ ਹੋਵੇ, ਅਲਰਟ ਕਰਨਾ ਹੋਵੇ, ਸਾਵਧਾਨ ਕਰਨਾ ਹੋਵੇ, ਇੱਕ ਚੀਜ਼ ਛੱਡ ਕੇ ਚਲੇ ਜਾਓ ਤਾਂ ਕਿ ਅਗਲਾ ਜੇ ਤੇ ਸਾਵਧਾਨ ਹੋ ਕੇ ਸੁਣ ਰਿਹਾ ਤੇ ਫਿਰ ਫੜ ਲਏਗਾ ਬਈ ਤੁਸੀਂ ਅਧੂਰੀ ਗੱਲ ਕੀਤੀ। ਤੇ ਇਸ ਦੇ ਵਿੱਚ ਇਨਸਾਨ ਨੂੰ ਜਗਾਉਣਾ ਬੜਾ ਅਤਿਅੰਤ ਜ਼ਰੂਰੀ ਹੁੰਦਾ। ਬੜਾ ਮਨ ਪ੍ਰਸੰਨ ਹੋਇਆ। ਮੈਂ ਕਿਹਾ ਜੀ ਠੀਕ ਹੈ। ਉਸਨੇ ਫਿਰ ਇੱਕ ਗੱਲ ਹੋਰ ਕਹੀ, ਕਹਿਣ ਲੱਗਾ ਜੀ ਸਿਆਣਪਾਂ ਤੇ ਲੱਖ ਹੋ ਸਕਦੀਆਂ ਨੇ ਕਿਉਂਕਿ ਇਨਸਾਨ ਦੀ ਉਮਰ ਵੱਡੀ ਹੈ, ਸੋਚਣਾ ਲੱਖ ਵਾਰੀ ਹੋ ਸਕਦਾ। ਅਸੀਂ ਜਾਪ ਕਰਨੇ ਆ, ਲੱਖਾਂ ਵਾਰ ਜਾਪ ਕਰ ਸਕਨੇ ਆ, ਸਾਡੀਆਂ ਜ਼ੁਬਾਨਾਂ ਲੱਖਾਂ ਹੋ ਸਕਦੀਆਂ ਨੇ ਸਤ ਸੰਗਤ ਦੇ ਵਿੱਚ, ਪਰ ਕਹਿੰਦੇ ਧਰਤੀ ਦੇ ਵਿੱਚ ਲੱਖ ਦਰਿਆਓ ਤੇ ਹੈ ਹੀ ਨਹੀਂ। ਬੱਚੇ ਦਾ ਸਵਾਲ ਵੇਖਿਓ, ਕਹਿੰਦੇ ਦਰਿਆ ਤੇ ਪੰਜਾਬ ਦੇ 5 ਹੀ ਨੇ, ਸਤਲੁਜ, ਬਿਆਸ, ਚਨਾਬ, ਜੇਹਲਮ ਤੇ ਰਾਵੀ। ਕਹਿੰਦੇ ਇਹ ਹੀ ਸੁਣਦੇ ਆਏ ਆ ਵੀ 5 ਦਰਿਆਓ ਨੇ ਤੇ ਲੱਖ ਦਰਿਆਓ ਕਿਵੇਂ ਹੋਏ, ਫਿਰ ਇਹ ਵੀ ਰਮਜ ਦੱਸ ਦਿਓ। ਮੈਂ ਛੋਟੇ ਜਿਹੇ ਬੱਚੇ ਦੇ ਮੂੰਹ ਵੱਲ ਵੇਖਣ ਲੱਗ ਗਿਆ। ਮੈਂ ਕਮਾਲ ਹੈ ਬੇਟਾ, ਬੜੀ ਕਮਾਲ ਹੈ। ਮੈਂ ਕਿਹਾ ਸਵਾਲ ਅੱਗੇ ਕੀਤਾ ਤੂੰ, ਹੁਣ ਇਸ ਸਵਾਲ ਦਾ ਜਵਾਬ ਤੈਨੂੰ ਦੇਣਾ ਹੀ ਪਏਗਾ ਕਿਉਂਕਿ ਬੜੀ ਤੀਖਣ ਬੁੱਧੀ ਵਾਲਾ। ਕਹਿੰਦੇ ਜੀ ਮੈਂ ਜਪਜੀਤ ਸਾਹਿਬ ਦੇ ਪਾਠ 11 ਕਰਨਾ ਰੋਜ਼। ਮੈਂ ਕਿਹਾ ਬੜੀ ਯੋਗਤਾ ਦਾ ਮਾਲਕ ਹੈ। ਕਹਿਣ ਲੱਗਾ ਵੀ ਲੱਖ ਦਰਿਆਓ ਤੇ ਨਹੀਂ ਹੋ ਸਕਦੇ। ਲੱਖ ਦਰਿਆਓ ਕਿਵੇਂ ਹੋਏ? ਜੇ ਕੱਲ ਨੂੰ ਸਾਨੂੰ ਹੀ ਕੋਈ ਸਵਾਲ ਕਰ ਦੇਵੇ ਵੀ ਲੱਖਾਂ ਦਰਿਆ ਨਹੀਂ ਹਨ, ਦਰਿਆ ਤੇ 5 ਹੀ ਨੇ, ਚਲੋ ਸੰਸਾਰ ਦੀਆਂ ਨਦੀਆਂ ਗਿਣ ਲਈਏ ਕਿੰਨੀਆਂ ਕੁ ਹੋ ਜਾਣਗੀਆਂ। ਡਿਕਸ਼ਨਰੀ ਖੋਜੋਗੇ, ਡਿਕਸ਼ਨਰੀ ਦੇ ਵਿੱਚੋਂ
सैकड़े तक पहुंचोगे, हजार तक पहुंचोगे, ज्यादा ज्यादा लख तो नहीं हो सकते। मैं क्या बेटा जी जपजीत साहब पढ़ते हो ना, कहते पढ़ने हैं। मैं क्या एक धरती की बात गुरु नानक साहब महाराज ने नहीं कीती, कीता पसाओ एको कमाओ किस्त होए लख दरियाओ लखां दरियाओ वग पे। जदों उसने पसारा कीता ते पसारे दे विच की रचिया गया, पाताला पाताल लख आगासा आगास, लखां पताल ते लखां आकाश, धरती होर परे होर किनिया को धरतिया ने कोई गिण ही नहीं सकता, किन्ने कि सूरज ने कोई गिण ही नहीं सकता, जिन्या धरतिया उन्ने दरियाओ। वो तो गुरु नानक साहब महाराज ने डिछे ने ना, फिर एक एक धरती की गल जे लख दा अखर आप जी ने वरत्या, पताला लख पताल ने लख आगाश ने, ते पतालां दे विच पता नहीं किन्नियां कि नदियां वगदियां होणगियां। इस करके तिस्ते होए लख दरियाओ, ते पूरे ब्रह्मांड की गिनती गुरु नानक साहब महाराज ने की है। जपजी साहब के अंदर गिनती बड़ी, सौ तो लैके लख हजार, फिर असंख, असंख भी आउंदा है, असंख जप संख पाओ, फिर नील अनिल नाद अनाहत ट्रिलियन आदि को अगां दी अगां बड़ी बड़ी दूर तक शंख पदम बड़ी बड़ी गिनती लंबी करती गुरु नानक साहब ने। इसका भी फिर अर्थ समझाया, मैं कह लखां दरियाओ लखां ब्रह्मंड दे विच हन, क्योंकि करोड़ा ब्रह्मंडा का मालिक है परमात्मा, उसने करोड़ा ब्रह्मंड रचे हैं, ते करोड़ा ब्रह्मंडा दे विच पता नहीं किन्नियां कि नदियां रचियां। चंद्रमा ते जाण वालिया ने वेख्या, कह लगे उत्थे बड़िया नदियां सन जिहड़ियां सुक गईयां ने, अज भी दसदे ने चंद्रमा वाले बर्फ बनी पई है, बड़िया नदियां ने बर्फ बनी हुई है, पानी दे वहन जिहड़े ने पता लगदे हन। हिंदू वेद व्यासां दे विच लिखिया, धार्मिक ग्रंथां दे अंदर लिखिया, ते गुरु गोबिंद सिंह महाराज ने भी कहा कि सतलुज दरिया है ना जिहड़ा, जदों ब्यास ऋषि अपना श्री विशिष्ट ऋषि दे नाल विचारधारा हुई, उस समय दरिया जिहड़ा सी ना सतलुज सौ धारा दे विच वगदा सी, सौ धारा दे विच, तां इस नूं सत दरियाओ कहा गया जी। सत दा मतलब सी सत, सत लफज है संस्कृति दा, सत तो भाव है सौ, द्रव तो मतलब है द्रव, पानी दियां लहरां, सत द्रव सतलुज, सौ धारा होके सतलुज वगदा सी उस समय, ते सतलुज की गिनती सैकड़े हो गई। बाणी दी विचार बड़ी गहरी दीप विचार सब सचे पातशाह महाराज ने बख्शी। तीजी गल आप जी नूं कही सी, केड़ी पौड़ी ऐसी है जिस पौड़ी दे विच दो वारी नानक आया, 21वीं पौड़ी दे विच दो वारी नानक आया, कित्थों भला किव कर आखां किव सालाही क्यों वरनी किव जाना, नानक आखण सबको आखे एक दू एक सियाना, फुल स्टॉप नहीं है, स्टॉप कौमा स्टॉप भी नहीं है, कौमा भी नहीं है, फुल स्टॉप भी नहीं है, सीधा डायरेक्ट चली जा रहे ने, किव कर आखा किव सा लाही क्यों वरनी किव जाना, नानक आखण सबको आखे एक दू एक सियाना, वड्डा साहेब वड्डी नाई कीता जाका होवे नानक जे को आपो जाने। अगे गया न सर, इथे आके विश्राम है, अगे गया न सर, 21वीं पौड़ी दे विच नानक पद दो वारी है। आओ हां गरीब नवाज सचे पातशाह महाराज जी की अपार महिमा है, जिन्हें जाप ने जिनी गुरबाणी है अपार महिमा है, उस बुद्धि नाल आपां करदे हां, साडा जिन्ना को ज्ञान है ना उन्नी क आपां गल कर सकते हैं, ज्ञान तो बाहर नहीं जा सकते। जदों इस नूं वाचिया गया, महापुरखां ने संतां महात्मा ने होर रमजां दसियां, जदों यूनीवर्सिटी दे विच पढ़े, यूनीवर्सिटी दे विच पढ़दिआं पढ़दिआं साडे टीचर प्रोफेसरां ने सानूं होर कुंडियां, उहनां दी विद्या संसारी ते महापुरखां दी विद्या निरंकार वाली अध्यात्मक, उहनां ने गुझे भेद अध्यात्मक दे दसे, भई इस शब्द का जाप करोगे तो फिर तुहानूं ज्ञान होएगा, ते प्रोफेसरां ने सानूं इह दसिआ भई इसदी इस तरीके नाल खोज करदे चले जाओगे ते नित नवा रोजाना तुहानूं परमात्मा दा रस आएगा, उस विच खोज मिलदी चली जाएगी। मंग दी गल सी चौथी, मंगीए की रब कोलों, मंगीए किवें, आ हुण मंग दी गल करके आपां कीर्तन दी समाप्ति करनी।
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਦੀਵਾਨ ਲੱਗਾ ਹੋਇਆ ਪੌਂਟਾ ਸਾਹਿਬ ਦੀ ਧਰਤੀ ਤੇ 52 ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿਚ ਰਹਿੰਦੇ ਨੇ, ਜਿਨ੍ਹਾਂ ਨੇ ਪੌਂਟਾ ਸਾਹਿਬ ਦੇ ਦੀਦਾਰ ਕੀਤੇ ਨੇ, ਦੇਖਿਆ ਹੋਏਗਾ। ਥੱਲੇ ਦੀਵਾਨ ਹਾਲ ਹੈ ਜਿੱਥੇ ਕਵੀ ਦਰਬਾਰ ਲੱਗਿਆ ਕਰਦਾ ਸੀ। ਉਸ ਦੀਵਾਨ ਹਾਲ ਦੇ ਵਿਚ 52 ਪ੍ਰਕਾਰ ਦੇ ਕਵੀ, ਹਰ ਇੱਕ ਮਤ ਦਾ ਕਵੀ ਉੱਥੇ ਰਿਹਾ ਕਰਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਲੱਗਾ, ਕੀਰਤਨ ਹੋਇਆ, ਕੀਰਤਨ ਹੋਣ ਤੋਂ ਬਾਅਦ ਸਮਾਪਤੀ ਹੋਈ। ਆਪ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਬਦ ਦੀ ਵਿਚਾਰ ਦੇ ਰਹੇ ਨੇ। ਇੱਕ ਕਵੀ ਆ ਰਿਹਾ ਤੇ ਕਵੀ ਜਿਵੇਂ ਆਪਾਂ ਆਈਦਾ ਨਾ ਮੱਥਾ ਟੇਕ ਕੇ ਬਹਿ ਜਾਈਦਾ, ਕਵੀ ਇਉਂ ਨਹੀਂ ਆ ਰਿਹਾ। ਇਸ ਕਵੀ ਦਾ ਨਾਮ ਹੈ ਕਵੀ ਹੀਰ, ਹੀਰ ਨਾਮ ਦਾ ਕਵੀ ਹੈ। ਦਰਬਾਰ ਦੇ ਵਿੱਚ ਵੜਿਆ ਤੇ ਕਦੀ ਬਾਂਹ ਇਸ ਪਾਸੇ ਮਾਰਦਾ, ਕਦੀ ਇਸ ਪਾਸੇ ਮਾਰਦਾ, ਮੁੱਕੇ ਜੇ ਵੱਟੇ ਨੇ, ਮੁੱਕੇ ਵੱਟ ਕੇ ਕਦੀ ਇਸ ਪਾਸੇ ਨੂੰ, ਕਦੀ ਇਸ ਪਾਸੇ ਨੂੰ, ਕਦੀ ਲੱਤ ਮਾਰਦਾ, ਕਦੀ ਕੁਝ ਮਾਰਦਾ। ਬੜੀ ਬੌਰਾਨੀ ਜੀ ਹਾਲਤ ਵਿੱਚ ਹੱਥ ਮਾਰਦਾ ਤੁਰਿਆ ਆ ਰਿਹਾ, ਕਦੀ ਹੱਥ ਮਾਰਦਾ, ਕਦੀ ਚਪੇੜ ਮਾਰਦਾ, ਕਦੀ ਮੁੱਕਾ ਮਾਰਦਾ। ਤੇ ਜਿਹੜੇ ਪਹਿਰੇਦਾਰ ਸੀ ਉਹਨਾਂ ਨੂੰ ਫੜ ਲਿਆ ਬਾਹਾਂ ਤੋਂ, ਕਹਿ ਲੱਗੇ ਆਉਣ ਦਾ ਅਦਮ ਹੈ, ਗੁਰੂ ਦਰ ਤੇ ਇਵੇਂ ਆਈਦਾ, ਗੁਰੂ ਦਰ ਤੇ ਇਵੇਂ ਆਈਦਾ। ਕਹਿ ਲੱਗਾ ਮੈਨੂੰ ਨੀ ਪਤਾ ਕਿਵੇਂ ਆਈਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਵੇਖ ਲਿਆ, ਕਹਿ ਲੱਗਾ ਛੱਡ ਦੋ, ਆਉਣ ਦੋ, ਆਉਣ ਦੋ ਇਸ ਨੂੰ। ਸਾਹਮਣੇ ਆ ਗਿਆ ਮੱਥਾ ਟੇਕ ਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਸਾਹਮਣੇ ਤਖ਼ਤ ਦੇ ਇਸੇ ਤਰ੍ਹਾਂ ਹੀ ਖੜਾ ਹੋ ਕੇ ਜਿਵੇਂ ਤਖ਼ਤ ਲੱਗਾ ਹੋਇਆ ਇਸ ਪਾਸੇ ਨੂੰ, ਫਿਰ ਬਾਹਰ ਵੱਲ ਨੂੰ ਮੁੱਕੇ ਮਾਰਨ ਲੱਗ ਗਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਸਿੰਘਾਂ ਨੇ, ਕਹਿਣ ਲੱਗੇ ਪਾਤਸ਼ਾਹ ਇਹ ਕੌਤਕ ਕੀ ਇਹ ਕਰਦਾ ਕੀ ਪਿਆ, ਕਦੇ ਇਸ ਪਾਸੇ ਨੂੰ ਮੁੱਕੀਆਂ, ਕਦੇ ਇਸ ਪਾਸੇ ਨੂੰ, ਮਾਰਦਾ ਕਿਹਨੂੰ? ਕਹਿਣ ਲੱਗੇ ਵੀ ਇਹ ਤੂੰ ਆਪ ਹੀ ਪੁੱਛਣੇ ਆ। ਕਹਿਣ ਲੱਗੇ ਕਵੀ ਜੀ ਇਹ ਕੀ ਕਰਦੇ, ਇਹ ਕੀ ਕਰ ਰਹੇ ਹੋ, ਸਾਨੂੰ ਰਮਜ ਸਮਝਾਓ, ਰਮਜ ਕੀ ਹੈ? ਤੇ ਉਸਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਕਬ ਤੱਕ ਬਾਤ ਰਹੇ ਇਹ ਰੂਰੀ, ਕਦੋਂ ਤੱਕ ਇਹ ਬਾਤ ਅਧੂਰੀ ਰਹੇਗੀ ਜੀਵਨ ਦੀ, ਕਬ ਤੱਕ ਬਾਤ ਰਹੇ ਇਹ ਰੂਰੀ, ਕਬ ਤੱਕ ਹੋਵੇਗੀ ਕਾਮਨਾ ਪੂਰੀ, ਕਦੋਂ ਮੇਰੀ ਕਾਮਨਾ ਪੂਰੀ ਹੋਵੇਗੀ? ਕਹਿਣ ਲੱਗੇ ਕਿਵੇਂ? ਕਹਿ ਲੱਗੇ ਤ੍ਰੇਤੇ ਯੁੱਗ ਦਾ, ਦੁਆਪਰ ਯੁੱਗ ਦਾ ਭਟਕਦਾ ਪਿਆ, ਦੁਆਪਰ ਯੁੱਗ ਦਾ ਪਹਿਚਾਣਿਆ ਮਹਾਰਾਜ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਪਏ, ਕਹਿਣ ਲੱਗੇ ਪਹਿਚਾਣ ਲਿਆ। ਕਹਿਣ ਲੱਗੇ ਤ੍ਰੇਤੇ ਯੁੱਗ ਦੇ ਵਿੱਚ, ਦੁਆਪਰ ਦੇ ਵਿੱਚ ਵੀ ਆਪ ਜੀ ਨੇ ਮੈਨੂੰ ਕੁਛ ਨਹੀਂ ਦਿੱਤਾ, ਮੈਂ ਬਿਦਰ ਹਾਂ। ਮਹਾਰਾਜ ਦੁਆਪਰ ਯੁੱਗ ਦੇ ਵਿੱਚ ਵੀ ਆਪ ਜੀ ਮੇਰੀ ਕੁਟੀਆਂ ਵਿੱਚ ਤਾਂ ਆ ਗਏ, ਘਰ ਵਿੱਚ ਤਾਂ ਆ ਗਏ ਮੇਰੇ,

ਮੋਹ ਹੈ ਵਿੱਚ ਜਾ ਕੇ ਭੇਸ ਦੱਸੇਗਾ। ਕਹਿੰਦਾ ਮੇਰੇ ਨਾਲ ਰੋਜ਼ਾਨਾ ਝਗੜਦਾ ਜਿਹਨੂੰ ਮੈਂ ਮਾਰਦਾ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਰੋਜ਼ਾਨਾ ਮੇਰੇ ਨਾਲ ਝਗੜਦਾ। ਪਾਸ ਠੰਡੇ ਝਗੜਤ ਝੁਕਤ ਤਰੇ ਰੇ ਮੋਹੇ, ਮੇਰੇ ਨਾਲ ਝਗੜਾ ਕਰਦਾ, ਰੋਜ਼ਾਨਾ ਮੇਰੇ ਅੱਗੇ ਆ ਕੇ ਖੜਾ ਹੋ ਜਾਂਦਾ, ਦਿਨ ਚੜਦਾ ਤੇ ਮੇਰੇ ਅੱਗੇ ਆ ਕੇ ਖਲੋ ਜਾਂਦਾ, ਲੜਦਾ ਮੇਰੇ ਨਾਲ, ਮੈਨੂੰ ਦਲ ਮਲ ਦਿੰਦਾ। ਮੈਂ ਕਈ ਵਾਰੀ ਇਸ ਤੋਂ ਮਾਰ ਖਾਧੀ ਏ, ਅੱਜ ਮੈਂ ਹਾਰ ਕੇ ਆਪ ਜੀ ਦੇ ਦਰਬਾਰ ਵਿੱਚ ਆ ਗਿਆ। ਪਾਸ ਠੰਡੇ ਝਗੜਤ ਝੁਕਤ ਤਰੇ ਰੇ ਮੋਹੇ, ਬਾਤ ਨਾ ਕਰਨ ਪਾਊ ਮਹਾਬਲੀ ਪੀਰ ਸਿਉ। ਮੈਂ ਇਹਦੇ ਨਾਲ ਗੱਲ ਵੀ ਨਹੀਂ ਕਰ ਸਕਦਾ ਕਿਉਂਕਿ ਬੜਾ ਬਲੀ। ਐਸੋ ਅਰ ਵਿਕਟ ਨਿਕਟ ਵਸੈ ਨਿਸਦਨ, ਇਹ ਮੇਰੇ ਨੇੜੇ ਕਦੀ ਇਧਰ ਕਦੀ ਇਧਰ, ਕਦੇ ਅੱਗੇ ਕਦੇ ਪਿੱਛੇ ਵਸਦਾ ਹੀ ਰਹਿੰਦਾ। ਐਸੋ ਅਰ ਨਿਕਟ ਵਿਕਟ ਵਸੇ ਨਿਸਦਨ, ਬਿਪਤ ਕਰਤ ਹੈ ਮੋਹੇ ਜਮ ਧੀਰ ਸਿਉ। ਮੇਰੀ ਧੀਰਜ ਜਿਹੜੀ ਹੈ ਨਾ ਉਹ ਵੀ ਖੋ ਗਈ ਹੈ ਮਹਾਰਾਜ। ਇਹਨੂੰ ਜਦੋਂ ਆਸੇ ਪਾਸੇ ਵੇਖਣਾ ਮੇਰੀ ਮਨ ਦੀ ਹਾਲਤ ਖਰਾਬ ਹੋ ਜਾਂਦੀ ਹੈ। ਕਹਿਣ ਲੱਗੇ ਹੈ ਕੌਣ? ਤੇ ਹੁਣ ਆਖਰੀ ਪੰਕਤੀ ਤੀਜੀ ਪੰਕਤੀ ਦੇ ਵਿੱਚ ਲਿਖਣ ਲੱਗਾ ਵੀ ਇਹ ਕੌਣ ਹੈ। ਕਹਿਣ ਲੱਗਾ ਦਾਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ। ਮਹਾਰਾਜ ਇਹ ਦਲਿੱਦਰ ਹੈ, ਦਲਿੱਦਰ ਹੈ ਇਹ। ਦਾਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ, ਕਰਕੇ ਸਲਾਮ ਵਿਦਾ ਹੋ ਜਾ ਕਵੀ ਹੀਰ ਸਿਉ। ਕਹਿੰਦੇ ਸਲਾਮ ਕਰਕੇ ਇੱਥੋਂ ਭੱਜ ਜਾ, ਜਿਸ ਦਰਬਾਰ ਵਿੱਚ ਮੈਂ ਅੱਜ ਆ ਗਿਆ ਨਾ, ਉਹ ਦਰਿਦਰਾ, ਉਹ ਗਰੀਬੀ ਏ, ਕੰਗਾਲਤਾ। ਕਹਿੰਦਾ ਮੇਰੇ ਨਾਲ ਰੋਜ਼ਾਨਾ ਲੜਦੀ, ਦਿਨ ਚੜਦਾ ਤੇ ਮੇਰੇ ਨਾਲ ਲੜ ਪੈਂਦੀ ਹੈ। ਦਰਿਦਰ ਮੇਰੇ ਸਾਹਮਣੇ ਆ ਕੇ ਖੜਾ ਹੋ ਜਾਂਦਾ, ਗਰੀਬੀ ਸਾਹਮਣੇ ਆ ਕੇ ਖੜੀ ਹੋ ਜਾਂਦੀ। ਕਹਿੰਦੀ ਅੱਜ ਤੈਨੂੰ ਪੰਜੀ ਵੀ ਨਹੀਂ ਦੇਣੀ, ਸਾਰੇ ਦਿਨ ਲੜਦੀ ਕਦੇ ਇਸ ਪਾਸੇ ਕਦੀ ਇਸ ਪਾਸੇ, ਦਲਿੱਦਰ ਹੀ ਦਲਿੱਦਰ ਚਿੰਬੜਿਆ ਮਹਾਰਾਜ। ਦਾਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ, ਕਰਕੇ ਸਲਾਮ ਵਿਦਾ ਹੋ ਜਾ ਕਵੀ ਹੀਰ ਸਿਉ। ਨਾਤਰ ਗੋਬਿੰਦ ਸਿੰਘ ਵਿਕਲ ਕਰੇਂਗੇ ਤੋਹੇ। ਕਹਿਣ ਲੱਗੇ ਮੈਂ ਤੇ ਨੀ ਤੇਰੇ ਨਾਲ ਲੜ ਪਿਆ, ਲੜ ਸਕਿਆ, ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਤੇ ਬੈਠਾ, ਤੀਰ ਉਹਦੇ ਹੱਥ ਦੇ ਵਿੱਚ ਹੈ। ਨਾਤਰ ਗੋਬਿੰਦ ਸਿੰਘ ਵਿਕਲ ਕਰੇਂਗੇ ਤੋਹੇ, ਚੂਰ ਚੂਰ ਹੋਏਗਾ ਤੁਹਾਡੇ ਪੀਰਨ ਕੇ ਤੀਰ ਸਿਉ। ਮੇਰੇ ਪੀਰ ਨੇ ਜੇ ਇੱਕ ਤੀਰ ਮਾਰ ਦਿੱਤਾ ਨਾ, ਤੇਰੇ ਟੁਕੜੇ ਟੁਕੜੇ ਹੋ ਜਾਣੇ ਨੇ, ਤੇਰਾ ਪਤਾ ਵੀ ਨੀ ਲੱਗਣਾ ਤੂੰ ਕਿੱਧਰ ਚਲਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਤਾੜੀ ਮਾਰ ਕੇ ਹੱਸ ਖੁਸ਼ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਵਾਹ ਕਵੀ ਜੀ, ਮੰਗਣ ਦਾ ਢੰਗ ਬੜਾ ਨਰਾਲਾ ਤੁਹਾਡਾ। ਤੁਸੀਂ ਇਹ ਨੀ ਦੱਸਿਆ ਵੀ ਮੈਂ ਗਰੀਬ ਹਾਂ, ਮੇਰੇ ਘਰ ਵਿੱਚ ਖਾਣ ਨੂੰ ਦਾਣਾ ਨਹੀਂ। ਤੁਸੀਂ ਇਹ ਨੀ ਦੱਸਿਆ ਆਪਣੀ ਗਰੀਬੀ ਦੀ ਦਸ਼ਾ ਸਾਡੇ ਸਾਹਮਣੇ ਆ ਕੇ ਪੇਸ਼ ਨਹੀਂ ਕੀਤੀ। ਮੰਗਣ ਦਾ ਕੈਸਾ ਨਰਾਲਾ ਢੰਗ ਹੈ ਤੁਹਾਡਾ। ਦਰਿੱਦਰ ਨੂੰ ਮੁੱਕੇ ਮਾਰਦੇ ਆਉਂਦੇ ਹੋ, ਗਰੀਬੀ ਨੂੰ ਮੁੱਕੇ ਮਾਰਦੇ ਆਉਂਦੇ ਹੋ, ਗਰੀਬੀ ਨੂੰ ਠੁੱਡੇ ਮਾਰਦੇ ਆਉਂਦੇ ਹੋ, ਤੇ ਆ ਕੇ ਸਾਡੇ ਦਰਬਾਰ ਵਿੱਚ ਖੜੇ ਹੋ ਗਏ ਹੋ। ਪਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪੀਰਾਂ ਦਾ ਪੀਰ ਹੈ, ਇਸ ਦੇ ਹੱਥ ਵਿੱਚ ਕਰਾਮਾਤ ਦੀਆਂ ਲੱਖਾਂ ਹੀ ਕਾਨੀਆਂ ਨੇ, ਇੱਕ ਕਾਨੀ ਛੱਡ ਦੇ ਵਿੱਚ ਸਾਰਾ ਅਸਲ ਬਸਲ ਹੋ ਜਾਂਦਾ। ਗਰੀਬ ਨੂੰ ਅੱਜ ਹੱਸ ਪਏ, ਕਹਿਣ ਲੱਗੇ ਲਿਆਓ ਬਾਈ ਭਰ ਦਿਓ ਇਸ ਨੂੰ, ਜਿੰਨਾ ਕੁਝ ਹੈ ਜਿੰਨਾ ਖਜ਼ਾਨਾ ਚੁੱਕ ਸਕਦਾ ਚੁੱਕ ਕੇ ਲੈ ਜਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ ਲੈ ਜਾ, ਘੋੜੇ ਭਰ ਦਿੱਤੇ ਆਪ ਜੀ ਨੇ, ਖੱਚਰਾਂ ਲੱਦ ਦਿੱਤੀਆਂ ਕੱਪੜਿਆਂ ਦੀਆਂ, ਆਟੇ ਦਾਣੇ ਦੀਆਂ, ਧਨ ਦੌਲਤ ਦੀਆਂ। ਕਹਿਣ ਲੱਗੇ ਕਵੀ ਜੀ ਇੰਨਾ ਕੁਝ ਬਹੁਤ ਹੈ ਜਾਂ ਥੋੜਾ? ਤੇ ਰੋਣ ਲੱਗ ਗਿਆ ਪਾਤਸ਼ਾਹ। ਆਪ ਜੀ ਦੇ ਦਰਬਾਰ ਦੇ ਵਿੱਚ ਇੱਕ ਵਾਰੀ ਆਇਆ, ਦੁਨੀਆਂ ਦੇ ਦਰਬਾਰ ਵਿੱਚ ਲੱਖ ਵਾਰ ਮੰਗਣ ਵਾਸਤੇ ਗਿਆ, ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿੱਚ ਗਿਆ ਮੰਗਣ ਵਾਸਤੇ, ਕਿਸੇ ਨੇ ਖੈਰ ਨਾ ਪਾਈ। ਆਪ ਜੀ ਦੇ ਦਰਬਾਰ ਵਿੱਚ ਪਹਿਲੀ ਵਾਰੀ ਆਇਆ, ਆਪ ਜੀ ਨੇ ਮੈਨੂੰ ਨਵਾਜ ਦਿੱਤਾ, ਇੰਨਾ ਕੁਝ ਦੇ ਦਿੱਤਾ ਪਾਤਸ਼ਾਹ, ਤੇ ਕਿਰਪਾ ਕਰੋ ਜੇ ਇੰਨਾ ਕੁਝ ਸੰਸਾਰ ਦਾ ਧਨ ਦਿੱਤਾ ਕੁਝ ਹੋਰ ਵੀ ਕਿਰਪਾ ਕਰਕੇ ਦੇ ਦਿਓ, ਕੋਈ ਵਚਨ ਦੇ ਦਿਓ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ 21 ਦਿਨ ਜਪਜੀ ਸਾਹਿਬ ਪੜ੍ਹ ਲਈ, 21 ਦਿਨ ਅੰਮ੍ਰਿਤ ਵੇਲੇ ਜਪਜੀ ਸਾਹਿਬ ਪੜ੍ਹ ਲਈ। ਇਹ ਨੀ ਪੁੱਛਿਆ ਫਿਰ ਕੀ ਹੋਏਗਾ, ਇਹ ਨੀ ਪੁੱਛਿਆ। ਅਸੀਂ ਕਹਾਂਗੇ ਨਾ 21 ਦਿਨ ਪਾਠ ਕਰ ਲਓ ਫਿਰ ਕੀ ਹੋਏਗਾ ਜੀ, ਅਸੀਂ ਤੇ ਅੱਗੋਂ ਨਾਲ ਝਾਟੀ ਸਵਾਲ ਕਰਦੇ ਨੇ, ਪਤਾ ਨੀ ਕੀ ਤੂਫਾਨ ਆ ਜਾਏਗਾ, ਫਿਰ ਕੀ ਹੋਏਗਾ। ਕਵੀ ਜੀ ਨੂੰ ਕਿਹਾ 21 ਦਿਨ ਜਪਜੀ ਸਾਹਿਬ ਕਰ ਲਈ, ਸਤਿਬਚਨ ਮਹਾਰਾਜ ਜੁੜ ਗਏ। 21 ਦਿਨਾਂ ਬਾਅਦ ਬਖਸ਼ਿਸ਼ ਹੋ ਗਈ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਸੁੰਦਰ ਬਸਤਰ ਪਾ ਕੇ ਹਾਜ਼ਰ ਹੋ ਗਿਆ। ਗਰੀਬ ਨਵਾਜ ਬਖਸ਼ਿਸ਼ਾਂ ਕਰ ਦਿੱਤੀਆਂ ਨੇ, ਆਹ ਤਾਂ ਸੰਸਾਰ ਦੀਆਂ ਭੁੱਖਾਂ ਮਿੱਟੀਆਂ, ਆ ਮਨ ਦੀਆਂ ਭੁੱਖਾਂ ਮਿਟਾਉਣ ਵਾਲਾ ਜਾਪ ਦੇ ਦਿੱਤਾ। ਮਨ ਅਨਬੈਲੈਂਸ ਸੀ, ਡੋਲਦਾ ਸੀ, ਡਿੱਗਦਾ ਸੀ, ਹੁਣ ਮਨ ਜਿਹੜਾ ਹੈ ਟਿਕਾ ਵਿੱਚ ਆ ਗਿਆ। ਜਦੋਂ ਗੁਰੂ ਕੀ ਬਾਣੀ ਪੜਾਂਗੇ ਨਾ, ਮਨ ਟਿਕਾ ਵਿੱਚ

ਆ ਜਾਏਗਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਉਂਕਿ ਬਾਣੀ ਪੜਨ ਦੇ ਨਾਲ ਹੀ ਮਨ ਤੇ ਤਨ ਦੋਨੋਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਮਨ ਤੇ ਤਨ ਅਰੋਗ ਹੋ ਜਾਂਦੇ। ਜਾਪ ਕਰਿਆ ਕਰੀਏ ਸਾਹਿਬ ਜੀ ਦੀ ਬਾਣੀ ਦਾ, ਜਿੰਨਾ ਵੀ ਹੋ ਸਕੇ ਅਦਭੁਤ ਸਤਿਕਾਰ ਦੇ ਨਾਲ ਇੱਕ ਇੱਕ ਅੱਖਰ ਨੂੰ ਪੜ੍ਹੀਏ ਵਾਚੀਏ, ਤਾਂ ਕਿ ਜੀਵਨ ਦੇ ਅੰਦਰ ਰੰਗ ਭਰ ਜਾਏ। ਆਓ, ਸਮਾਪਤੀ ਦਾ ਸਮਾਂ ਹੋ ਰਿਹਾ, ਅੱਗੇ ਸਮਾਂ ਨਾ ਜਾਵੇ, ਆਪਾਂ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਲਾਲ

ਹੋਈਆਂ ਫੁੱਲਾਂ ਦੀ ਖਿਮਾ ਸਮਾਪਤੀ ਹੈ। ਇੱਥੇ ਹੀ ਆਨੰਦ ਸਾਹਿਬ ਜੀ ਦਾ ਜਾਪ ਸਰਬੱਤ ਰਸਨਾ ਦੇ ਵਿੱਚੋਂ ਜਪੀਏ ਤੇ ਲੋਕ ਸੁਖੀ ਤੇ ਪ੍ਰਲੋਕ ਸਹੇਲੇ ਹੋ ਜਾਈਏ। ਜਿਵੇਂ ਸਤਿਗੁਰੂ ਬਖਸ਼ਿਸ਼ ਕਰਦਾ ਜਾਏਗਾ ਹਰ ਦੀਵਾਨ ਦੇ ਵਿੱਚ, ਆਪ ਜੀ ਤਾਂ ਸਤਿਗੁਰ ਦੇ ਨਰਮੋਲ ਮੋਤੀ ਹੀਰੇ ਜੋ ਭਰੇ ਪਏ ਹਨ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਨ ਸਤਿਗੁਰ ਦੇ ਹਿਰਦੇ ਦੇ ਅੰਦਰ, ਇੱਕ ਇੱਕ ਕਰਕੇ ਕੋਸ਼ਿਸ਼ ਕਰਾਂਗੇ ਆਪ ਜੀ ਤੱਕ ਪਹੁੰਚਾਉਣ ਦੀ, ਤਾਂ ਕਿ ਹੰਸ ਬਣ ਕੇ ਅਸੀਂ ਹੀਰੇ ਤੇ ਮੋਤੀ ਚੁੱਕ ਸਕੀਏ, ਸੰਸਾਰ ਦੇ ਵਿੱਚ ਜੀਵਨ ਸਫਲ ਹੋ ਜਾਵੇ। ਰਾਮ ਕਲੀ ਮਹੱਲਾ ਤੀਜਾ, ਨੰਦ ਕੁੰਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਕੈ ਮਨ ਵਜੀਆਂ ਵਾਧਾਈਆਂ ਰਾਮ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਦੋ ਤੰਗਾ ਉਹ ਹਰੀ ਕੇ ਰਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਚਾਰਨਾ ਅੰਗੀਕਾਰ ਕਰੇ ਤੇਰਾ ਕਾਰ ਸਸਵਾਰਨਾ ਸੁਣਾ ਗੱਲਾਂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

واحد جی کا واحد جی کا

ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਭਵਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਫਿਰਤ ਫਿਰਤ ਪ੍ਰਭ ਆਇਆ

ਆਮਿਆਦ ਗੁਣ ਹਰੇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਸਾਹੀ ਮਾਇਆ ਮੋਹ ਪਰਮ ਪੈ ਫੁੱਲੇ ਸੁਤ ਦਾ ਰਸੋਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਿਰਣਾ।

ਸੱਚ ਨਾਨਕ ਹੋਰ ਸੀ ਪੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਈ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਨੀਆਂ ਭਾਰ ਸਹਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਬੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁਝਾਏ ਤਾਂ ਹੁਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ

ਹਜ਼ੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਹੀ ਜੁਗਾਂ ਜੁਗੰਤਰ ਖਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸਾਚਨਾ ਏ ਪਾਖਿਆ ਪਾਉ ਅਪਾਰੂ ਆਖਹੇ ਮੰਗਣ ਦੇ ਦੇਣ ਦਾਤ ਕਰੇ ਦਾਤਾਰੂ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸਾ ਦਰਬਾਰ ਮੋਹ ਕੇ ਬੋਲਣ ਬੋਲੀ ਆਏ ਜਿਤ ਸੁਣ ਤਰੇ ਪਿਆਰੂ ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀ ਆਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੂ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਾਹੀ ਕਰੀ ਜੇ ਤੀ ਸਿਰ ਠੋਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਾਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਉਰ ਖਾਏ ਕਹੇ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਗੀਟਾ ਅੰਦਰ ਕੀਟ ਕਰ ਦੋਸ਼ੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹੁ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖ ਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸਟਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਹੈ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਗ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੂੰਹ ਝੂਟਾ ਨਾ ਖਾਏ ਮੰਨੈ ਜਮਕੈ ਸਾਧ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾਹ ਮਾਨ ਪੰਚੇ ਸੋਹੇ ਦਰ ਦਾ ਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਕਿਸਤੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਬਸਾਉ ਏ ਕੋ ਕਵਾਉ ਦੱਸੇ ਹੋਏ ਲੱਖ ਦਰੀਆਉ
ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਾਲ ਵੱਢ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪੱਖ ਖਾਹੀ, ਅਸੰਖ ਨਿੰਦਕ ਸਿਰ ਕਰੈ ਪਾਰੂ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਨਾਭ ਅਸੰਖ ਥਾਵ, ਅਗਮ ਅਗਮ ਅਸੰਖ ਲਓ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾਏ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਲਿਖੇ ਤੈਸ ਸਿਰ ਨਾਹੀ, ਜਗ ਫੁਰਮਾਏ ਜਗਤ ਪਾਏ, ਜੇਤਾ ਕੀਤਾ ਤੇਤਾ ਨਾਉ, ਬਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬ ਮੂਣ ਲਈਐ ਹੋਏ, ਭਰੀਐ ਮਤ ਬਾਪਾਂ ਕੈ ਸੰਗ, ਉਹ ਧੋਪੈ ਨਾ ਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵਹ ਜਾਹ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਤ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੁਬੇੜਾ ਬਖਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸਿਰ ਉੱਤੀ ਮਹਾਂ ਕਵਣ, ਜਿਥੋ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਬਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲਏ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ, ਰੁਤਮਾ ਨਾ ਕੋਈ, ਜਾ ਕਰਦਾ ਸਿਰ ਠੀਕ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ, ਨਾਨਕ ਜੇ ਕਹੋ ਆਪਾਂ ਜਾਣੇ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਉੜਕ ਉੜਕ ਪਾਲ ਸਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਾਂ ਕਹਿਣ ਕਦੇ ਬਾਂਸ, ਲੂ ਇੱਕ ਦਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਬਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ, ਸਾਲਾਹੀ ਸਾਲਾਹ ਏਤੀ ਹੀ ਸੁਰਤ ਨਾ ਪਾਈਆ, ਨਦੀਆਂ ਆਤੈ ਵਾਹ ਪਵੈ, ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ ਗ੍ਰਹ, ਸੇਤੀ ਮਾਲ ਧਨ, ਪੀੜੀ ਤੁਲ ਨਾ ਹੋਬਨੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਵਤੀ ਕਹਿਣ ਨਾ ਅੰਤੋ, ਅੰਤ ਨਾ ਕਰਣਾ ਦੇਣ ਨਾ ਅੰਤੋ, ਅੰਤ ਨਾ ਵੇਖਣ ਸੁਣਨ ਨਾ ਅੰਤੋ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲ ਲਾਹੀ, ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਦਸ ਉੱਚੇ ਕਹੁ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖਬਦ ਟੈਮ ਬੇਕਾਰ, ਕੇਤੇ ਲੈ ਲੈ ਮੁਕਰ ਪਾਏ, ਕੇਤੇ ਮੂਰਖ ਖਾਈ ਖਾਏ, ਖੇਤਿਆਂ ਦੁੱਖ ਭੋਗ ਸਦਮਾਰ, ਇਹ ਤੇ ਦਾਤ ਤੇਰੀ ਦਾ ਤਾਰ, ਬੰਧ ਖਲਾਸੀ ਪਾਣੇ ਹੋਏ, ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇ ਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇਹ ਆਖੇ, ਸੇ ਪੇ ਕਈ ਕੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਬਾਦਸ਼ਾਹੀ ਬਾਦਸ਼ਾਹ, ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਅਮੁੱਲ ਭੰਡਾਰ, ਮੁੱਲਾ ਵਹਿ ਮੁੱਲ ਲੈ ਜਾਹੀ, ਮੁੱਲ ਪਾਈ ਮੁੱਲਾ ਸਮਾਹੀ, ਅਮੁੱਲ ਧਰਮ ਮੁੱਲ ਦੀਵਾਣ, ਅਮੁੱਲ ਤੁਲ ਮੁੱਲ ਪ੍ਰਵਾਣ, ਮੁੱਲ ਬਖਸ਼ੀਸ ਮੁੱਲ ਨਿਸ਼ਾਨ, ਅਮੁੱਲ ਕਰਮ ਮੁੱਲ ਫੁਰਮਾਣ, ਅਮੁੱਲੋ ਮੁੱਲ ਆਖੇ ਨਾ ਜਾਈ, ਆਖ ਆਖ ਰਹੇ ਲਿਵਲਾਈ, ਆਖਹਿ ਵੇਦ ਪਾਠ ਪੁਰਾਣੂ, ਆਖਹਿ ਪੜੇ ਕਰੇ ਵਖਿਆਣੂ, ਆਖਹਿ ਬਰਮੇ ਆਖੇ ਅੰਬ, ਆਖਹਿ ਗੋਪੀ ਤੈ ਗੋਬਿੰਦ,
ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਕਿਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਹੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਾਂ ਲਿਖੀ ਅਸਰ ਗਵਾ ਰੰਗ ਅਵਰ ਸੋਦਾਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣਹਾਰੇ ਕੇਤੇ ਰਾਗ ਪਰੀ ਸੋ ਕਹੀ ਅਨ ਕੀਤੇ ਗਾਵਣਹਾਰੀ ਗਾਵੈ ਦੋਨ ਪੌਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਨਵਾਰੀ ਗਾਵੈ ਹੈ ਚੇਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਇੰਦਰ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਗੁਰ ਘਰ ਰੱਖੇ ਤਾਰੇ ਸਹੀ ਤੁਦਨ ਗਾਵੈ ਜੋ ਤੁਦ ਭਾਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨ ਪਾਈ ਕਰ ਕਰ ਵੇਖੈ ਗੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਜੋੜੀ ਧਿਆਨ ਕੀ ਕਰੈ ਬਿਭੂਤ ਸਿੰਥਾ ਕਾਲ ਕੁਆਰੀ ਕਾਇਆ ਯੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦਿ ਨੀਲ ਨਾਦ ਨਾਹਤ ਯੁਗ ਯੁਗ ਏਕੋ ਵੇਸ਼ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜੈ ਕੀਰ ਦਿਸ ਦੇਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੈ ਲਿਖ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦਿ ਨੀਲ ਨਾਦ ਨਾਹਤ ਯੁਗ ਯੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਹੀ ਤਿੰਨ ਚੱਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਅਕਲ ਆਈ ਦੀ ਬਾਣ ਜਬ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦ ਨਾਹਤ ਯੁਗ ਯੁਗ ਏਕੋ ਵੇਸ਼ ਇੱਕ ਦੂਜੀ ਪਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲਾ ਗਿੜਾ ਆਖੀਐ ਏਕ ਨਾਮ ਜਗਦੀਸ਼ ਇਹ ਦਰਾਪਤ ਪਵੜੀਆਂ ਚੜੀਆਂ ਹੋਇਆ ਗੀਸ ਸੁਣਗਲਾ ਕਰ ਗੀ ਗੀਟਾ ਆਈ ਰੀਸ ਨਾਨਕ ਨਦਰੀ ਪਾਈਐ ਗੂੜੀ ਗੂੜਾ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਸਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਮਤੀ ਥਾਪ ਰੱਖੀ ਧਰਮਸਾਲ ਜਿਸ ਵਿੱਚ ਜੀ ਜੁਗਤ ਕੇ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਛ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਹਿ ਕੋ ਕਰਮ ਕੀਤੇ ਪਵਣ ਪਾਣੀ ਬੈਸੰਤਰ ਕੀਤੇ ਗਨ ਮਹੇਸ ਕੇਤੇ ਵਰਮੇ ਕਾਟ ਕੜੀਆ ਹੈ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਅੰਧਜਨ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦ ਬੁਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੂ ਮਨ ਕਿਤੇ ਕਿਤੇ ਰਤਨ ਸੰਬੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਪਾਤ ਨਿਰਿੰਦ ਕੀਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾਟ ਦੇ ਕੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਬਿਸ਼ਬ ਸਦਾਏ ਕਾਗਜ਼ ਕਲਮਾਂ ਲਿਖਣ ਹਾਰ ਮਨੇ ਕਾਬੈ ਕਰਨ ਵਿਚਾਰ
ऐसा नाम निरंजन होए जे को मन मन कोए। एक माई जुगत व्याई तिरंजन रे प्रवाण, एक संसारी एक भंडारी एक लाई दीवान। जब तस पावै तबै चलावै जब हो वै फरमान। ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਣ। ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕ ਹੋਵੇ। ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋਏ ਕਵਾਰ। ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕ ਹੋਵੇ। ਇੱਕ ਦੂਜੀ ਪਾਉ ਲੱਖ ਹੈ ਲੱਖ ਵੈਨ ਲੱਖ ਵੀਸ ਲੱਖ ਲੱਖ ਜਿਹੜਾ ਆਖੀਐ ਏਕ ਨਾਮ ਜਗਦੀਸ਼। ਏਤ ਰਾਹ ਪਤ ਪੌੜੀਆ ਚੜੀਆ ਹੋਈ ਅਕੀਸ ਸੁਣ ਗਲਾਇਆ ਕਾਸ਼ ਕੀਟਾ ਆਈ ਰੀਸ। ਨਾਨਕ ਨਦਰੀ ਪਾਈ ਐ ਕੂੜੀ ਕੂੜੇ ਠੀਸ। ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਦਿੱਥਾ ਸੋਨ ਪੰਜ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ। ਸੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜਤ ਘੜੀ ਹੈ ਰੂਪ ਰੰਗ ਕੇ ਵੇਸ। ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਤਿ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼।

ਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇ ਸਹਿਨਾਦ ਵਿਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਹੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਜਿਥੈ ਘੜੀਐ ਸੁਰਤ ਮਤ ਮਨ ਬੁੱਧ ਜਿਥੈ ਘੜੀਐ ਸਰਸ ਦੰ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਗੁਰ ਭੰਡ ਜੇ ਕੋ ਕਥੈ ਤੰਤ ਨੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਦ ਬਹਾਰਾ ਤੀਰ ਦਿਸਨ ਯਾਰ ਅਹਰਣ ਮਤ ਬੇਦਾ ਤਿਆਰ ਪਾਓ ਫਲਾ ਗੰਧਵ ਦਾਓ ਪਾਂਡਾ ਪਾਓ ਅੰਮ੍ਰਿਤ ਦਿਤ ਟਾਲ ਘੜੀਐ ਸ਼ਬਦ ਸਚੀੜਕ ਸਾਲ ਜਿਨ ਕਉ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤ ਦਿਵਸ ਰਾਤ ਦਾਈ ਦਾਇਆ ਖੇਲੈ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਜੀ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸਭਾ ਸ਼ੰਤ ਪ੍ਰਸਾਦ ਚੱਕਰ ਚਿਹ ਨਰ ਵਰੰਜਾ ਤੇ ਹਰ ਬਾਤ ਨਹਿੰਜੇ ਰੂਪ ਰੰਗ ਹਰ ਰੇਖ ਬੇਖ ਕੋ ਕਹਿ ਨਾ ਸਕਦ ਗਏ ਅਚਲ ਮੂਰਤਨ ਪਉ ਪ੍ਰਕਾਸ਼ ਮਿਤ ਗਏ ਜੈ ਕੋਟ ਇੰਦਰ ਇੰਦਰਾਣ ਸ਼ਾਸ਼ਾਨ ਗਣੇ ਜੈ ਤ੍ਰਿਪਵਣ ਮਹੀਪ ਸਰਨਾਰਿਆ ਸੌਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਵ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਛੰਦ ਨਮਸਤੰਗਾ ਕਾਲੇ ਨਮਸਤੰਗ ਕਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਏ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਧੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏ ਕਹਿ ਨਮਸਤੰਗਾ ਨੇਕੈ ਨਮਸਤੰਗਾ ਪੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਪੂਤੇ ਨਮਸਤੰਗਾ ਲੋਕੇ ਨਮਸਤੰਗਾ ਸੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗ ਬਾਹੇ ਨਮਸਤੰਗ ਤਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਪੰਗੇ ਨਮਸਤੰਗਾ ਗੰਮੇ ਨਮਸਤਾਸ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਮਾਜਵੇ ਨਮਸਤਾਸ ਜਬੇ ਅਦੇਸੰਗ ਅਦੇਸੇ ਨਮਸਤੰਗ ਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮੋਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਜਨਮੇ ਨਮਸਤੰਗ ਸੁਭਾਨਵੇਂ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਨਮੋ ਸਰਵਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਾਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਧਾਰੰਗ ਨਮੋ ਸਰਵਦੰਦੇ ਨਮੋ ਅਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਵਸੋਖੰਗ ਨਮੋ ਸਰਵਭੋਖੰਗ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਗਿਆਨ
नमो भोग भोगे नमो सर्वदयाले नमो सर्वपाले जाचरी शांत प्रसाद अलोक है अशोक है कर्म है परम है जीत पीत भागाय मान निधान अनेक है पर एक भुजंग प्रयादिशंग नमो सर्व मान्य समाधि निधाने नमो देव देवे अपेक्षी अपेवे नमो काल काले नमो सर्व पाले नमो सर्व गौणे नमो सर्व पावणे अनंगी अनाथ इंद्र संगी परमाते नमो पान पाने नमो मान माने नमो चंद्र चंद्रे नमो पान पाने नमो गीत गीते नमो दान ताने नमो नृत्य नृत्य नमो नाद नादे नमो पान पाने नमो बाद बादे अनंगी अनामे समाधि स्वरूपे परभंगी परमाते समाधि बभूते कलंक बनाने कलंक स्वरूपे नमो राज राजेश्वरंग परम रूपे नमो जोग जोगेश्वरंग परम सिद्धे नमो राज राजेश्वरंग परम हृदय नमो शस्त्रपाणे नमो अस्त्रमाणे नमो परम ज्ञाता नमो लोकमाता भेखीय परमीय भोगीय भुगते नमो जोग जोगेश्वरं परम जुगते नमो नित नारायणे गुरुर कर्मे नमो प्रेत प्रेत देवेशो धर्मे नमो रोगहर्ता नमो राग रूपे नमो शाशांग नमो भूपे नमो दान दाने नमो मन माने नमो रोग रोगे नमो संशनाने नमो मंत्र मंत्रं नमो यंत्र यंत्रं नमो श्रेष्ठे नमो तंत्र तंत्रं सदा सचिदानंद सर्वं प्रणाशी अनुपे रूपे समातुल निवासी सदा सिद्धदा बुद्धदा बृद्धकर्ता अद उर्दार्दं अगंगोघहर्ता परं परं परमेश्वरं प्रोजपालं सदा सर्वदा सिद्धदाता दयालं अशेदी अभेदी नामंग कामंग समस्तो ब्राजी समस्ता सदामंग तेरा जोर जाचरी संग जले हैं सले हैं पिता वे हैं प्रभु अजुगा देसा पेशा हैं भुजंग प्रयाति संग भुजंग प्रयात छंद अगा देवा दे नंदी स्वरूपे नमो सर्वमान्य समाधि निधाने नमास्तुंग निर्नाथे नमास्तुंग परमाते नमास्तुंग गंजे नमास्तुंग पंजे नमास्तुंग काले नमास्तुंग पाले नमो सर्वदेशे नमो सर्वेशे नमो राज राजे नमो साज साजे नमो शाह शाहे नमो महामाहे नमो गीत गीते नमो प्रीत प्रीते नमो रोग रोगे नमो शोक शोके नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वयंत्रं नमो सर्वदृष्टं नमो सर्वकृष्टं नमो सर्वरंगे दर्भंगी अनंगे नमो जीव जीवं नमो बीज बीजे अखिजे बीजे समातं प्रसजे कृपालं स्वरूपे को कर्मं प्रणाशी सदा सर्वदा आरिदिशदं निवासी चरपट छंद दग प्रसाद अमृत कर्मे अमृत धर्मे अखल जोगे जल भोगे अजल राजे अटल साजे अखल धर्मंग लख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुगता सर्वंग जोगता सर्वंग देवंग सर्वंग पेवंग सर्वंग काले सर्वंग पाले रुआल छंद दग प्रसाद आद रूप अनाद मूर्ति जोन बरख पारु सर्व मंत्र मान देव विवाद उदारु सर्व बालक सर्व काल को सर्व गोपन काल जत्र तत्र विराजी अवधूत रूप प्रसाद नाम ठाम न जाति जाकर रूप रंग न रेख आद पुरख दार मूर्त जो नाद शेख देश और न पेश जाकर रूप रेख न राग जत्र तत्र दिशा विशा फल अनुराग नाम काम बीन बेगत नामो न जाहि सर्व मान सर्वत्र मान सदैव मान दाहि एक मूर्त अनेक दर्शन अकीन रूप अनेक अखिल खिल अखिल खिलन अंत को भर एक देव न जानी जय बेदर्क देव रूप रंग न जात पात सुजानी के जेव दात मात न जात जाकर जन्म मरण विहीन जकर वकर फिर दर्ज दर्जाक मान ही प्रतीन
ਲੋਕ ਚੌਦਾਂ ਕੇ ਵਿਖੇ ਜਗ ਜਾਪੇ ਜੇ ਜਾਪ ਆਦਿ ਦੀਵਨ ਆਦਿ ਮੂਰਤ ਸਾਪਿਓ ਸਭ ਜੇ ਥਾਪ ਪਰਮ ਰੂਪ ਵਨੀਤ ਮੂਰਤ ਪੂਰਨ ਪੁਰਖ ਪਾਰੁ ਸਰਵ ਸੁਰਚਿਉ ਸੁਯੰ ਪਵਗਣ ਪੰਜਨਹਾਰ ਕਾਲਹੀਨ ਕਲਾ ਸੰਯੁਕਤ ਕਲਪੁਰਖ ਦੇਸ਼ ਧਰਮ ਧਾਮ ਸਵਰਮ ਰਹਿਤ ਪੂਤ ਲੱਖ ਪੇਸ਼ ਅੰਗ ਰਾਗਨ ਰੰਗ ਜਾਗੇ ਜਤ ਬਾਧਨ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀ ਕਾਨੋ ਸਤਿਕ ਪੁਰਖਵਤ ਹੂਤ ਗਰਭ ਗੰਜਨ ਸਰਵ ਪੰਜਨ ਆਦਿ ਰੂਪਾ ਸੂਤ ਅੰਗਹੀਨ ਪੰਗ ਅਨਾਤਮ ਏਕ ਪੁਰਖ ਅਪਾਰੁ ਸਰਬ ਲਾਇਕ ਸਰਬ ਕਾਇਕ ਸਰਬ ਕੋ ਬ੍ਰਤ ਪਾਰੁ ਸਰਬਗੰਤਾ ਸਰਬਹੰਤਾ ਸਰਬਦੇ ਅਨਪੇਖ ਸਰਬਸ਼ਾਸਤ੍ਰ ਨਾ ਜਾਨੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤ੍ਰ ਨਾ ਆਵਈ ਬਹੁ ਚਿਤ ਮਦ ਪਾਰ ਛੰਦ ਦਵ ਪ੍ਰਸਾਦ ਗੁਣਗਨ ਉਧਾਰ ਮਹਿਮਾ ਪਾਰ ਆਸਨ ਪੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸ ਨਿਆਨਾਸ਼ ਜਨ ਬਾਹ ਸ਼ਾਨ ਸ਼ਾਹ ਰਾਜਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲ ਅਨਭੂਤ ਅੰਗ ਅਪੰਗ ਗਤਮਿਤ ਅਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈਣੇ ਕਾਮ ਅਤ ਦੁੱਤ ਪ੍ਰਚੰਡ ਮਿਤ ਗਤਿ ਅਖੰਡ ਅਲਿਸ਼ ਕਰਮ ਦ੍ਰਿਸ਼ ਧਰਮ ਸਰਬ ਪ੍ਰਣਾਢਿਆ ਅਣਡੰਡ ਵਢਿਆ ਚਾਚਰੀ ਛੰਦ ਦਗ ਪ੍ਰਸਾਦ ਗੋਬਿੰਦੇ ਮਕੰਦੇ ਅਧਾਰ ਪਾਰੀ ਹਰਿਅੰਗ ਹਰਿਅੰਗ ਨਿਰਨਾਮੇ ਕਾਮੇ ਭਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਦਾ ਚਤੁਰ ਚੱਕਰ ਹਰਦਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਬਾਨੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਸੋ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਵੰਗ ਨਾ ਪਿਤਰਾ ਨਾ ਕਰਵੰਗ ਨਾ ਕਾਏ ਜਨਵੰਗ ਜਾਏ ਨਾ ਚਤਰਾ ਨਾ ਮਿੱਤਰਾ ਪਰਿਆ ਪਵਿਤਰਾ ਪ੍ਰਤੀਸਾ ਦੀਸਾ ਦ੍ਰਿਸਾ ਗ੍ਰਿਸਾਏ ਭਗਵਤੀ ਛੰਦ ਦਾ ਪ੍ਰਸਾਦ ਕਸਦੇ ਕਿਆ ਸਚ ਦੇਸਾ ਕਿਆ ਬਿਜ ਬੇਸਾ ਕਿਆ ਗੰਜ ਕਰਮਾ ਕਿਆ ਪੰਜ ਪਰਮਾ ਕਿਆ ਬਿਜ ਲੋਕਾ ਕਿਆ ਦਿੱਤ ਸੋਕਾ ਕਿਆ ਬਤੂਤ ਵਰਣਾ ਕਿਵੇ ਭੂਤ ਕਰਨਾ ਕਿਆ ਰਾਜੰ ਪ੍ਰਭਾ ਕਿ ਧਰਮ ਤੁਜਾਏ ਕਿਆ ਸੋਕ ਵਰਣਾ ਕਿ ਸਰਬਾ ਵਰਣਾ ਕਿ ਜਗਤੰ ਕ੍ਰਤੀਆਂ ਕਿ ਸਤਰੰਗ ਸਤਰੀਆਂ ਕਿ ਬ੍ਰਹਮ ਸਰੂਪਾ ਕਿ ਅਨੁਪਵ ਨੂਪਾ ਕਿ ਆਦ ਦੇਵਾਂ ਕਿ ਆਪ ਪੇਵਾਂ ਕੇ ਚਤਰੰਗ ਬਹੀਨਾ ਕੇ ਕਹਿ ਦੀਨਾ ਕਿ ਰੋਜ ਰਜਾ ਕਰ ਹੇ ਮੈਂ ਰਹਾ ਕਹਿ ਕਿ ਬਾਕ ਵੀ ਐਵੈਂ ਕਿ ਗੈਵਲ ਗੈਵੈਂ ਕਿ ਅਬੁਲ ਗਨਾ ਕਿ ਸ਼ਾਨ ਸ਼ਾਨ ਕੇ ਕਾਰਨ ਪੁਨੰਦ ਹੈ ਕਿ ਰੋਜ ਦਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਦਲੀ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਾਨ ਹੈ ਕੇ ਸਰਬਤਰ ਪਾਉਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਬੇਸ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰਗ ਕਲੀਮ ਹੈ ਕਿ ਪਰਮੰਗ ਫਹੀਮ ਹੈ ਕਿ ਅਗਲੋ ਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂੰਗਾ ਤਮਾਮ ਰਜੂ ਹੈ ਹਮੇਸ਼ਰ ਸਲਾਮ ਹੈ ਸਰੀਰ ਖਤਮ ਬਦਾਮ ਹੈ ਗਨੀਮ ਸਕਸਤਾ ਗਰੀਬ ਬਰਸਤਾ ਹੈ ਬਲੰਦਰ ਮਕਾਨਾ ਜ਼ਮੀਨ ਵਾਲ ਜਵਾਨਾ ਹੈ ਤਮੀਜ਼ ਵਾਲ ਤਮਾਮ ਹੈ ਰੂਜ ਵਾਲ ਨਦਾਨਾ ਹੈ ਹਰੀ ਫਲ ਜੀ ਮਰਿਆਕੀਨਾ ਨੇ ਕੁਲ ਤਰੰਗਾ ਪੇਦਾ ਪੰਗ ਜੀ ਜੋ ਨਿਵਾਜ ਹੈ ਗਨੀ ਮੁਲਕ ਰਾਜ ਹੈ ਨਿਰੋਗਤ ਸਰੂਪ ਹੈ ਤਰਮੁਗਤ ਬਭੂਤ ਹੈ ਕਿ ਮਿੱਤੋ ਬਸਾਏ ਕਿ ਆਦਮ ਪ੍ਰਵਾਹ ਹੈ ਗਜਰੰਗ ਨੰਗ ਹੈ ਕਿ ਮਿੱਤੋ ਪੰਗ ਹੈ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਪ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਾਵਕ ਸਤ ਸਮੂਹ ਸਦਾਨ ਕੇ ਦੇਖ ਪ੍ਰਯੋਗ ਕਰ ਜੋ ਜਦੀ ਗਏ ਸੂਰ ਸੁਰਾਜਨ ਸਤ ਸਦਾਜਕ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਪ੍ਰਾਨ ਪਤੀ ਗਏ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਕਰਤੀ ਬਿਨੇ ਕਰਤੀ ਗਏ ਮਾਤੇ ਮਦੰਗ ਜਰ ਜਰ ਸੰਗ ਰੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਗੁਰੰਗ ਸੇ ਗੁਰਤ ਪੌਣ ਕੇ ਗੁਣ ਕੋ ਜਾਤ ਨਵਾਰੀ ਪਾਰੀ ਭਜਾਨ ਕੇ ਭੂਪਲੀ ਵਿਦ ਨਿਆਵ ਸੀਸਨ ਅਜਲ ਵਿਚਾਰੀ ਇਹਤੇ ਭਾਏ ਦੁਕਾਨ ਪੈ ਪੂਪਤ ਅੰਤ ਕੋ ਨਾਂਗੀ ਪਾਏ ਪਦਾਰੇ ਜੀਤ ਫਿਰੈ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਰਦੰਗਨ ਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜ਼ਾਰੇ ਪੂਤ ਭਵਿੱਖ ਭਗਵਾਨ ਕੇ ਪੁਬਤ ਕੌਣ ਕਹਿੰਦੇ ਨਹੀਂ ਜਾਤ ਵਿਚਾਰੇ ਸਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੰਧ ਕੇ ਤਾਮ ਸੁਧਾਰੇ।

ਸਵੇ ਸਵੇ 4,000 ਕੇ ਦੇਖਾ ਏ ਸੋਧ ਸਬਾਦ ਰੰਤ ਬਾਹਰ ਸਸਾ ਸਨਾਦਰ ਜਾਨ ਦਲੈਂਗੇ ਬਾਰੀ ਗੁਮਾਨ ਪਰ ਮਨ ਮੈਂ ਕਰ ਪਰ ਉਦ ਪੰਖਾ ਲੈਣਾ ਆਹ ਲੈਂਗੇ ਤੋਰ ਅਰੀਨ ਮਰੋ ਰਮਵਾਸਨ ਮਾ ਤਿਮ ਲੰਗਰ ਮਾਨ ਮਲੈਂਗੇ ਸਰੀ ਪਾ ਸਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਦਾਨ ਸਰੀ ਪਾ ਸਰੀ ਭਗਵਾਨ ਭਜੇ ਬਨ ਸਰੀ ਪਾ ਸਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਦਾਨ ਚਲੈਂਗੇ ਵੀਰ ਅਪਾਰ ਵੱਡੇ ਵਰਿਆਰ ਵਿਚਾਰੇ ਸਰ ਕੀ ਦਾਰ ਬਸਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗਡਾਨ ਕੋ ਤੋੜਨ ਹਾਰ ਉਸ ਬਾਤ ਨਹੀਂ ਜਗਚਾਰ ਰਵਈਆ ਸਾਹਿਬ ਸ੍ਰੀ ਸਭ ਕੋ ਸਰਣਾਇਕ ਜਾਚਖ ਅਨੇਕ ਸੋ ਏਕ ਦਵਈਆ ਦਾਨਵ ਦੇ ਫਿਰੰਦਨ ਸਾਚਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲੀ ਪਲ ਮੈਂ ਸਭ ਥਾਪ ਦਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਤੌਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਲੋਕ ਜਪੈਂਗੇ ਮਾਨਵੇਂਦਰ ਗਜੇਂਦਰ ਨਰਾ ਤਪ ਜੋਨ ਦਰਦ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾ ਦਿਕ ਦਾਨ ਅਨੇਕ ਸਵੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਰੀ ਪਤ ਅੰਤ ਫਸੈਜਮ ਬਾਦ ਭਰੈਂਗੇ ਜੇ ਨਾਰ ਸਰੀ ਪਤ ਕੇ ਬਰਸੈ ਪਾਗ ਤੇ ਨਰ ਫੇਰ ਨਾ ਦੇ ਤਰੈਂਗੇ ਕਹਾਂ ਪੈਓ ਜੋ ਦੋ ਲੋਚਨ ਮੁੰਦ ਕੈ ਬੈਠ ਰਹੇ ਹੋ ਭਗਤਾਨ ਲਗਾਇਓ ਨਹਾਤ ਫਿਰ ਲਿਏ ਸਾਧ ਸਮੁੰਦਰਨ ਅਲੋਕ ਗਏ ਉਪਰ ਲੋਕ ਗਵਾਇਓ ਬਾਸ ਕੀ ਵਖਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੋ ਬੈਸ ਵਧਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀ ਉਦਨੀ ਪ੍ਰਭਾਇਓ ਕਾਹੂ ਲੈ ਪਾਹਨ ਪੂਜ ਦਰ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਿਖੋ ਔਰ ਵਚ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ ਕੋ ਬਦਾਨ ਕੋ ਪੂਜ ਦੈ ਬਾਸ ਕਉ ਮਿਰਦਾਨ ਕੋ ਪੂਜਨ ਤਾਇਓ ਕੂਰ ਕਰਿਆ ਔਰ ਜੋ ਸਭੀ ਜਾਗ ਸਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਦਾਨ ਕੋ ਪੂਜਦਾ ਪਾਸ ਕਉ ਮਿਰਦਾਨ ਕੋ ਪੂਜਨ ਤਾਇਓ

ਸਹੀ ਦਸਵੀਂ ਕਵਿ ਵਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਸਭ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਬਦ ਮੁਕਾਵੋ ਆਪ ਹਾਦੈ ਮੋਹਿ ਬਚਾਵੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਵੈ ਕਰਦਾਰਾ ਮੋਰ ਰੱਛਾ ਨਹੀਂ ਕਰਦੇ ਕਰਿਆ ਸਭ ਬਾਰਨ ਕਵਾਸ ਕਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਸਦੈ ਮੁਝੇ ਭਰਿਆ ਮਰਨ ਕਾਲ ਕਾ ਤ੍ਰਾਸ ਨੇ ਭਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀ ਅਸਤੋ ਜੂ ਕਰਿਓ ਰੱਛਾ ਰਾਖ ਲਿਓ ਮੈਂ ਰੱਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਪੁਰੀ ਚਤਰ ਗੰਤਾ ਕਾਲ ਪਾਏ ਬ੍ਰਹਮਾ ਬਵਧਰਾ ਕਾਲ ਪਾਏ ਸਿਵ ਜੂ ਅਵਧਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਦਾਇ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਿਆਂ ਜਸ ਨੇ ਬੁਝਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੋਹਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਬੀਰ ਬਜਾਨਤ ਫੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਬੀਰ ਪਛਾਣੇ ਘੜ ਘੜ ਕੇ ਪਪੜ ਕੀ ਜਾਣੇ ਜਾਵੋਦ ਕਰਖ ਕਰਾ ਕਰਦਾਰਾ ਪ੍ਰਜਾ ਦਰਦ ਤਬਦੀ ਅਪਾਰ ਜਾਬਿਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇਰਾ ਤਨਰਾਲਮ ਜਾਣਤ ਭੇਦ ਭੇਦ ਹਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲ ਨਾਦ ਸੰਭ

ਤਨ ਤਨ ਸਭ ਸਾਂਭ ਗੁਰ ਕਾ ਹੁਕਮ ਨਿਹ ਪਾਈਐ। ਹੁਕਮ ਮੰਨਿਆ ਗੁਰੂ ਕੇ ਦਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ। ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਹੀ ਮਾਇਆ ਮੋਹਣੀ ਜਨੇਤ ਭਰਮ ਪਲਾਇਆ, ਮਾਇਆ ਤਮੋਣੀ ਤਨ ਕੀਤੀ ਜੰਠ ਗੌਲੀ ਪਾਈਆ। ਕੁਰਬਾਨ ਕੀਤਾ ਦਿਸੈ ਬਿਟੋ, ਜਨਮੋ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲੋ ਚਤਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ, ਤੇਰਾ ਚੱਲੇ ਨਾਹੀਂ ਦਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜੇ ਦੰਤ ਪਛਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਪ੍ਰਣਾਵ ਤੂੰ ਜਾਣਹੀ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਆਖ ਹੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤੋਂ ਪਾਇਆ। ਕਹੇ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਦੇ ਪਾਇਆ। ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਪਾਏ, ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਦੁਸ਼ਟਾ, ਤੈਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਦੀ ਜਾਲ ਅੰਦਰਾਲੀ, ਜਾਲ ਅੰਦਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਖੰਨਿਓ ਦੇਖੀ ਵਾਲੋ ਨੀ ਕੀ ਏਦ ਮਾਰਗ ਜਾਣਾ, ਗੁਰਪ੍ਰਸਾਦੀ ਚ ਨੀ ਆਪ ਤਜਿਆ, ਅਰਬਾਸ ਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚਲਾ ਸਵਾਮੀ, ਹੋਰ ਕਹਿ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੀ ਤਿਵ ਚੱਲਾ, ਜਿਨ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸਹਰ ਹਰ ਸਦਾ ਧਿਆਵਹੇ। ਜਿਸ ਨੂੰ ਕਥਾ ਸੁਣਾਈ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਪਾਵੈ ਤਿਵੈ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹ ਤਿੰਨ ਕਹਿ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਭਗਤ ਹੋਏ

ਜਿਉਂ ਤੂੰ ਚਲਾਏ ਤਿਵ ਚੱਲਾਂ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇਂ ਚੱਲਾਂ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹੀ, ਕਹੇ ਨਾਨਕ ਸੱਚੇ ਸਾਹਿਬ, ਜਿਉਂ ਪਾਵੇ ਤਿਵੇ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹ ਦਿਨ ਕਾ ਮਨ ਵਸਿਆ, ਜਿੰਦਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗਲੀ ਕਰੇ ਨਾ ਪਾਇਆ। ਕਹੇ ਨਾਨਕ ਸਾਹਿਬ ਦੇ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਈ ਸੇਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਈ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ ਬਣ ਸਹਿਜ ਸਹਸਾ ਨ ਜਾਏ, ਨ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀ ਉਮਲੀਨ ਹੈ ਕਦ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾ ਗਵਾਰ ਸਿਰ ਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੁਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰ ਜਿਉਂ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾ ਕੇ ਤਿੰਨੀ ਜਨਮ ਜੁਏ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜਗੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਚ ਨਿਖਟਿਆ ਬਲੇ ਸੇਵਣ ਯਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਹੈ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ

ਪਾਣੀ ਪੀ ਬਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਰਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੇ ਵਸ ਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਰਿੜਾਓ ਸੇਵ ਸਕਤ ਆਪ ਉਪਾਏ ਗਏ ਕਰਤਾ ਆਪੇ ਹੁਕੁੰਬਰਦਾਏ ਹੁਕੁੰਬਰਦਾਏ ਆਪ ਵੇਖਿਆ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਦਿੱਤਾ ਸਾਰ ਨਾ ਜਾਣੀ ਦਿੱਤਾ ਸਾਰ ਨਾ ਜਾਣੀ ਗੁਰੂ ਬਾਜੋ ਦਿੱਤਾ ਸਾਰ ਨਾ ਜਾਣੀ

ਸਾਚਾ ਸੁਣਦੇ ਨੂੰ ਬਿਠਾਏ ਹਾਰ ਜੀਓ ਗੁਫਾਂਦਰ ਰੱਖ ਗਏ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਬਾਵਣੀ ਇੱਕ ਨੂੰ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਵ ਨਵ ਨਿਦ ਦਿਸਦਾ ਅੰਤਰਾਂ ਜਾਈ ਪਾਇਆ ਕਹੇ ਨਾਨਕ ਹਰ ਪਿਆਰਾ ਜੀਓ ਗੁਫਾਂਦਰ ਰੱਖ ਕੈ ਵਾਜਾ ਪਾਉਣ ਵਜਾਇਆ ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਾ ਤੁਦ ਪਾਵੇ ਗੁਰਮੁਖ ਜਿਨਾ ਭਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ ਅਨੰਦ ਸੁਣੋ ਬਟਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਸਾਸ ਜੀਓ ਪਿੰਡ ਸਭ ਕੋਈ ਨਾ ਜਾਣੇ ਪੂਰਾ ਨਹੀਂ।

ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ ਤਾਂ ਕੀ ਨਿਰਮਲ ਰੀਤ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਧ ਪ ਐਸ਼ਟਮੀਤ ਅਰ ਭਾਈ ਪੂਰਬ ਜਨਮ ਕੇ ਮਿਲੈ ਸੰਜੋਗੀ ਅੰਤ ਕੋ ਨਾ ਸਹਾਈ ਮੁਕਤ ਮਾਤ

ਆਸਤ ਕਾਰ ਅਰਥ ਪਵਨ ਤੇ ਧਣੀ ਭੂਮਣ ਚਤੁਰਾਂਗਾ ਹਾਸਤ ਰਥ ਅਸਭ ਪਵਨ ਤੇਜ ਧਣੀ ਭੂਮਣ ਚਤੁਰਾਂਗਾ ਸੰਗ ਨਾ ਚਾਲਿਓ ਇਨ ਮੈਂ ਕਛੂ ਐ ਊਠ ਸਦਾਇਓ ਨਾਂਗਾ ਹਰ ਕੇ ਸੰਤ ਪ੍ਰਭ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਗਾਈਐ ਨਾਨਕ ਜਨ ਮੁਖ ਉਜਲ ਸੰਗ ਸੰਤਨ ਕਹਿ ਪਾਈਐ ਹਰ ਕੇ ਸੰਤ ਪ੍ਰਭ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਹਿ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ।

ਸਤਨਾਮ ਵਾਹਿਗੁਰੂ।

ਪਹਿਲਾਂ ਬਲਿਹਾਰੀ ਗੁਰੂ ਆਪਣੇ ਦਿਹਾੜੀ ਪਰਿਵਾਰ ਜਿਨ ਮਾਨਸ ਦੇ ਦੇਖ ਦੇਖੀਏ ਕਰਤਾ।

ਵੱਡੀ ਵੱਡੀ ਦਾ ਵੱਡਾ ਨਾਮ, ਵੱਡੀ ਵਡਿਆਈ ਜਾ ਸਤਨਿਆਉ, ਵੱਡੀ ਵਡਿਆਈ ਜਾ ਨਿਚਲਖਾਓ, ਵੱਡੀ ਵੱਡੀ ਜਾਣੇ ਆਲਾ, ਵੱਡੀ ਵਡਿਆਈ ਬੁਝੇ ਸਭਾ, ਵੱਡੀ ਵਡਿਆਈ ਜਾ ਪੁੱਤਨਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰਨ ਕਦੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਿਲਾ ਦੂਜਾ।

ਸਰਸੰਗਲ ਬਦਲਾਇਆ।

0: ਬਸੂਰ ਕੈ ਵਿੱਚ ਆਵੇ ਜਾਵੇ ਪੂਰੀ ਭਲਿਆ ਮੁੱਲ ਚੱਲੇ
1: ਨਾਨਕ ਦਰਬਾਰ ਅਨੁਸਾਰ ਹੁਰ ਕਿਰਤੇ ਰਾਮ ਰਵਾਲ ਕਿਰਤੇ ਕਨ ਕਹਾਣੀਆਂ।

ਅੰਤਨੰਦ ਬੰਧਨ ਬੰਧ ਭਵਾਏ ਸੋਏ ਪਿਆ ਚੱਕਾਂ ਤੇ ਸਭ ਕੋਏ ਨਾਚ ਨਾਚ ਹੱਸੇ ਚਲੇ ਤੇਰੋ ਕੁੱਟ ਨਾ ਜਾਈ ਸਜਣਾ ਹੋਏ ਨੱਚਣ।

0: ਨਾਨਕ ਹਰ ਭਮੇ ਵਾਹਿਗੁਰੂ।
1: ਲੋਕ ਮਹਿਲਾ ਪਹਿਲਾ, ਹਮ ਚਾਇਆ ਹਮ ਦਿਆ, ਹਮ ਜਮਿਆ ਹਮ ਚੁਮੁਆ, ਹਮ ਜਿੱਤਾ ਹਮ ਲਿਆ, ਹਮ ਫਲਿਆ ਹਮ ਗਿਆ, ਹਮ ਹਮ ਪੂਜੇ ਤਾਂ

ਹੋਮੇ ਇਹ ਆਜ਼ਾਦ ਹੈ ਹੋਮੇ ਕਰਮ ਕੁਮਾਹੇ ਹੋਮੇ ਇਹੀ ਬੰਦਨਾ ਫਿਰ ਫਿਰ ਜੋਨੀ ਕਾਹੇ ਹੋਮੇ ਜਿਥੋਂ ਉਪਜੇ।

ਸੱਚਾ ਨਹੀਂ ਸਾਣ ਪੁਣ ਸਕਦੇ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਦੇ ਸਿਸ ਮਿਲੈ ਸੱਚ ਸਤਨੀ ਸੱਚ ਕੁਮਾਰ ਸੱਚ ਮਿਲ ਸੱਚ ਪਾਇਆ।

0: ਜਿਹੜੀ ਮਾਈ ਹੈ ਪੱਧਰ ਗੱਡੀਏ ਸਾਥ ਦੇ ਬਰਸ ਬਰਸ ਦੇ
1: ਲਿਖਤ ਪੜਿਆ ਤੇ ਤਾਂ ਪੜਿਆ ਬਹੁ ਤੀਰਥ ਭਰਿਆ ਤੇ ਤੋਂ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੋਹੇ ਜੀ ਆਪਣਾ ਕੀ ਆ।

0: ਤਕੜਾ ਮਨਸੂਰ ਆ ਉਹ ਸੱਚਾ ਸਾਹਿਬ ਸਿਫਤ ਵਾਲੀ ਜ਼ਿੰਦਗੀ ਤੋਂ ਪਾਰ ਪਿਆ ਉਹ ਨਾਨਕ ਦੇਵ ਦਾ ਬਾਸਾ
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੱਤੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਰਤਾ ਹੈ ਸਰਬ ਸ਼ਬਦੰ ਏ

0: ਆਇਆ ਹਾਰੀਏ ਬੜਾ ਦੁਨੀਆ ਵਿਚਾਰ ਅਗੈ ਵਿਚਾਰੀਏ ਮੋਹ ਚਲੇ ਤੂੰ ਅੱਗੇ ਮਾਰੀਏ ਸਿਰਵਾ
1: ਮਾਰੀਏ ਕਾਲੇ ਕਾਲਾ ਤੇ ਹੋਣਾ ਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਦ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ।

हुआ हो तब आपको सब आखो सतगुरु वाहो वाहो सब

ਆਓ ਭਗਤ ਕਰ ਨੀਚ ਸਦਾ ਤਉ ਨਾਨਕ ਮੁਖੰਤਰ ਪਾਇ ਪੁਰ ਸਤਿਗੁਰ ਤੁਮਾਰਿਆ ਜਿਤ ਮਿਲਿਆ ਗੁਰੂ ਕਮਲ ਜਿਨ ਪਰਪ ਦੇਸ਼।

लोक महिला कैला सुम रुक्तरा अधीर्गतमो आल फिके फुल पद मके।

हर तरह की टोलिए अपराधी बुरा ने जो हमता मिल रहा।

ਲੋਕ ਮਹਿਲਾ ਪਹਿਲਾ ਅਖਬਾਰ ਸੰਤੋਸ਼ ਪੂਜਾ ਗੰਢੀ ਸੱਤ ਵੱਟ ਇਹ ਜਨੇ ਉੱਚੀ ਕਹਾਈ ਤਾਂ ਭਾਂਡੇ ਕਾਠੀ ਨਾ ਟੁੱਟੇ ਨਾ ਬਲਗੇ ਨਾ ਇਹ ਜਨਾ ਜਾਏ ਧਨ ਤੋਂ ਮਾਣ ਜਨਾਨ ਕਾ ਜੋ ਗੱਲ ਪਾਏ ਸੁੱਖ ਮੁੱਲਣਾ ਹੈ ਸੁੱਖ ਪਾਇਆ ਸੁੱਖ।

ਨਾਉ ਸਜਣ ਕੋੜੀ ਸਾਹਿਬ ਹੋ ਦਿਆਲ ਕਿਰਪਾ ਕਰੈ ਸਾਈ ਸਤਿਗੁਰੂ ਜੀ ਤੁਧ ਸੇਵਾਰੈ ਜਿਤਨੋ ਮਨੈ ਸੀ ਹੁਕਮ ਨਿ ਹੋਵੇ ਪ੍ਰਵਾਨ ਤਾਂ ਖਤਮੇ ਕਮਲ ਪਾਸੇ।

0: ਸਿਰ ਰੋਗ ਹੱਥ ਬੀਜ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਨਿਜੈ ਭਗਤ ਹਰ ਦੀ
1: ਲੋਕ ਮਹਿਲਾ ਪਹਿਲਾ ਕਹੋ ਬ੍ਰਾਹਮਣ ਕੌ ਕਰ ਲਾਵੋ ਗੋ ਵਰਤਣਾ ਜਾਏ ਮੋਦੀ ਦਿੱਤਾ ਜੇ ਜਾ ਮਾਲੀ ਧਾਨ ਵਾਲੇ ਤਾਂ ਖਾਈ ਅੰਤਰੋ ਪੂਜਾ ਪੜੇ ਕਦੇ ਮੋਦੀ ਕਿਰਪਾ ਨਾਈ ਮੋਦੀ ਪਾਖੰਡਾ ਨਾਮ ਲੈ ਜਾ ਕਰੰਦਾ ਮਹਿਲਾ ਪਹਿਲਾ ਮਾਰਥਾਣੇ ਤੇ ਨਿਵਾਸ ਸ੍ਰੀ ਵਦਾਇਨ ਕਿਰਦਤਾ

ਕੂੜਰਿਆ ਭਰਪੂ ਮੱਥੇ ਟਿੱਕਾ ਖੇੜ ਧੋਤੀ ਕਾਖਾਈ ਹੱਥ ਛੁਰੀ ਜਗਤ ਕਛਾਈ ਨੀਲ ਵਸਤਰ

0: ਕੀਤਾ ਹੈ ਅੰਦਰ ਸਭ ਕੋਵਿਡ ਨਦੀ ਹੇਠ ਚਲਾਏਗਾ ਆਪੇ ਦੇਵੜੀਆਂ ਆਈਆਂ ਆਪੇ ਹੀ ਕਰਮ ਕਰਾਏਗਾ ਵੱਡੋ ਵੱਡਾ ਮੱਥੇ ਦੀ ਸਿਰੇ ਤੇ ਕੰਧੇ ਲਾਏਗਾ ਮਗਰ ਪੱਖੀ ਦੇਖਰੇ ਸੁਲਤਾਨਾ ਸਾਫ ਕਰਾਏਗਾ
1: ਮੇਰਾ ਮਾਤ

ਪਹਿਲਾ ਪਹਿਲਾ ਜੇ ਮੁਹਾਬਾ ਮਰ ਹੋਏ ਸਰ ਹੋਏ ਪਿਤਰੂ ਦੇ ਪਿਤਰੀ ਚੋਰ ਕਰੇ ਮੰਡੀ ਹੱਥ ਲਾਲ ਕੇ ਮੁਕਤੀ ਕਰੇ ਲਾਲ ਤੋਂ ਮਿਲੇ ਦੇ ਪਹਿਲਾ ਪਹਿਲਾ।

ਪੀਣਾ ਪਵਿੱਤਰ ਹੈ ਦਸੋਨ ਰਿਚ ਸੰਭਾ ਹੈ ਨਾਨਕ ਜਿੰਨੀ ਗੁਰਮੁਖ ਬੁੱਝਿਆ ਤੇਨਾ ਸੂਤਕ ਨਾ ਹੈ ਪੌੜੀ ਸਤਿ ਵੱਡਾ ਪਰਸਲਾ ਲਈ ਹੈ।

ਜਿਹਨੇ ਮੇਰਾ ਸਤਿਗੁਰ ਡਿੱਠਾ ਰਾਮ ਰਾਜ ਉਹ ਤਰਕ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰਗ ਹੈ ਗੁਰ ਸਿੱਖ ਬਣਾਈਐ ਜਿਨ ਮੇਰਾ ਸਤਿਗੁਰ ਸੁਠਾ ਜਨ ਰਾਮ ਕੁਵਰ ਵਰ ਹੋਇਆ ਹਰ ਹਰ ਮਨ ਉਠਾ ਮਨ ਉਠਾ ਮਨ ਉਠਾ।

0: ਪ੍ਰਵਾਹ ਨਾ ਇੱਕ ਤੇ ਤੇਰੀ ਬਾਜ ਸੱਤੇ ਨਾ ਦਰਬਾਰ ਉੱਪਰ ਖਰਚ ਮੰਗਾ ਜਿਵੇਂ ਦੇ ਤੱਕ ਦੀਵਾਨ ਇੱਕੋ ਕਲਮੇ ਕਾ ਹਮਾਤਮਾ ਮੇਲ ਦਰ ਲੈ ਲੇ ਨਾਨਕਾ ਜੋ ਤਿਲ ਕੋਈ ਆਪੇ ਹੀ ਕਰਨਾ ਕਲਾ ਤਾਰੀਏ ਆਪਣਾ ਸਰ ਕੀ ਤਾਰੀਏ ਜੋ ਸਭ ਹੋਈ ਆਈ ਵਾਰੀਏ ਪ੍ਰਣ ਹੈ ਜੋ ਸਾਹਿਬ ਮਨੋ ਵਿਚਾਰੀਏ ਆਪਣਾ ਕੀ ਆਪਣਾ ਆਪੇ
1: ਆਪਣਾ

ਨਾਨਕ ਦੋਵੇਂ ਕੁੜੀਆਂ ਭੈਣਕਾਈ ਪਾਈਏ ਸੋ ਸਾਹਿਬ ਸਦਾ ਸੰਭਾਲੇ ਜਿੱਤ।

ਆਪਣੀ ਹੱਥਾਂ ਤੇ ਸਾਰਾ ਵਾਰ ਆਪ ਕਰਾਏ ਪਾਠੀ ਜਾਪ ਕਰਾਏ ਮਾਰ ਕਰਾਏ ਵਿਚਾਰ ਆਪ ਕਰਾਏ ਕਰਿਆ ਮੌਕੇ ਤੇ ਕਰੀ ਪੁਕਾਰ ਨਾਨਕ ਨਾਨਕ ਦਿੱਤੀਆ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮੁਹੱਲਾ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

महापुरुष जी की फतेह। परम सम्मान योग युगों युग अकाल चरण शतर के मालक शत गुरपीरा जन गुंडीरा साहिब श्री गुरु ग्रंथ साहिब महाराज जी पावन पवित्र हजूरी अंदर सुभाई मान खुल बैठे गुरमुख प्यारे सतसंगी जनों अज रात्रि के विशेष दीवान हजूर के चरणों में सजे ने और सजे हुए दीवान के अंदर आप जी ने जिसे इलाही गुरबाणी का कीर्तन श्रवण किया है उसके बड़े प्यार के नाल सत्कार योग भाई साहब भाई जगजीत सिंह जी बुढ़ापा सुन आप जी ने गुरु इतिहास श्रवण किया है कि किवें जो परमेश्वर के नाम जपते हैं ते उसके नाम जपन वाले को भी हजूरी प्रवान हो जाते हैं। परमेश्वर का नाम एक वाहगुरु की ऐसी दात है इन हर एक इंसान जप के उसे तक पहुंच सकता है। भावना से कई बार मनुख भी होंगे ने वर्दी पा दी कि केवल मैं नाम जप सकना उसकी दात वाला मेरे नाम जपन का कोई हक नहीं पर गुरमत ने जरा सिद्धांत दिता हजूर ने एक गल बता दी भाई साहब ने जो शब्द की एक टुक पढ़ी ना प्रमाण जिन्नी नाम ध्याया जिन्नी शब्द ने कोई संशय नहीं रह दिता जिन्नी दे जेड़ा मर्जी हक है सारिया हक बंदा तोड़ दिखाई शब्द ने जात पात की दीवार तोड़ दी इस शब्द ने संपदा की दीवार तोड़ दी जिन्हें नाम ध्याया जिन्हों कोई भी नाम जा सकता कोई सुरता नहीं इस कारण मेरे हजूर सर श्री गुरु अर्जुन देव सच्चे पिता जी ने जब मेहर करके बारह संपूर्ण किया मांझ राज के अंदर कि हजूर ने जरा अंत का अंत दर्ज किया उस सर किन्ने जिन जिन नाम ध्याया तिलके काल करे जिन्हें जिन्हें भी नाम जपे उन्होंने कार्य सफल हुए हैं। प्यारो आओ गुरु तेग बहादुर जी के पावन पवित्र श्लोकों की विचार गुरु कृपा में आप कर रहे हैं भावना कि यह दिन जो निकलते पे सिख इतिहास के वो समय कि एक हफ्ते के अंदर अंदर चार पुत्र हो जब आनंदपुर तो तुरे हो चार पुत्र नाल हों मां नाल होवे ते सत्तां अठां दिनां दे अंदर अंदर चारे पुत्र भी शहीद हो जाण ते जन्म देण वाली मां दी शहादत दा जाम पी लै ते उस गिरदे ते की कुछ वापरदा होवेगा पर वो अकाल स्वरूप ते वो अकाल पुरख दा भगत है ते वो सतगुरु ने जिसनु आप अकाल पुरख ने निवास के कह दिता है कि मैं अपना सुख तुहे निवाजा पंच परचु कर दे को साजा उस गुरु गोबिंद सिंह जी का अज वो दिन जदों मेरे हजूर माछी वाले के जंगल में पहुंच चुके गुलाबे नखंड ने अपने घर ले जाना है पर देखना दुख एक मुसीबत यह है गुलाबा नखंड गुरु दर के प्रसादियों से परवाह चलता रहा है गुरु नानक के घरों दसवंत की माया इकत्र करके सिख भेजते हैं उसके रोटी चलती रही पर मुसीबत यह जी मैं उसने भी अर्ज की मित्रा की गिनती कभी सुख विच ना करो जे गिनती करनी है तो मुसीबत भी गिनो कि किन्ने कु तुहाडे उस मुसीबत विच तां गुलाबे नखंड ने भी कह दिता कि गुरु गोबिंद सिंह मेरे घर विचों निकल जाओ जे पता लग गया तो मेरे बच्चे नूं कोहनू दे विच पीर देण हजूर नूं इसी माछी वाले के जंगल विच
ਇਸੇ ਪਿੰਡ ਦੇ ਵਿੱਚ ਫਿਰ ਦੋ ਪਠਾਨ ਮੁਸਲਮਾਨ ਭਰਾ ਗਨੀ ਖਾਂ ਤੇ ਨਵੀ ਖਾਂ ਮਿਲੇ, ਜਿਨ੍ਹਾਂ ਨੇ ਹਜ਼ੂਰ ਦੀ ਰੱਜ ਕੇ ਸੇਵਾ ਕੀਤੀ ਤੇ ਸਤਿਗੁਰੂ ਨੇ ਆਪਣੀ ਕਲਮ ਨਾਲ ਇਹਨਾਂ ਦੋਨਾਂ ਭਰਾਵਾਂ ਨੂੰ ਇੱਕ ਹੁਕਮਨਾਮਾ ਲੈ ਕੇ ਦਿੱਤਾ। ਉਹ ਅਸੀਂ ਆਉਣ ਵਾਲੇ ਦਿਨਾਂ ਵਿੱਚ ਐਤਵਾਰ ਤੋਂ ਬੈਠੇ ਤੇ ਪਰਸੋਂ ਤੋਂ ਹਜ਼ੂਰ ਦੇ ਪੁਰਬ ਤੋਂ ਹੀ ਆਪਾਂ ਵਾਚਣਾ ਆਰੰਭ ਕਰਾਂਗੇ। ਜਿਹੜੇ ਅਗਲੇ ਵਿਸ਼ੇਸ਼ ਦੀਵਾਨ ਜਿਤਨੇ ਵੀ ਆਉਣਗੇ, ਕੁਛ ਤਰ੍ਹਾਂ ਦਾ ਤੇ ਚਲਤੀ ਵਾਲੇ ਕੀਰਤਨ ਦੇ ਗੀਤ ਗਾਏ ਜਾਣ, ਉਹਦੀ ਸਿਫਤ ਕੀਤੀ ਜਾਏ। ਅਸੀਂ ਕੁਛ ਨਹੀਂ ਦਾਤਾ ਤੈਨੂੰ ਸਮਰਪਿਤ ਕਰ ਸਕਦੇ, ਅਸੀਂ ਤਾਂ ਤੇਰੇ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਲੈਣ ਤੋਂ ਵੀ ਸੰਕੋਚ ਤਾਂ ਕਰਦੇ ਨੇ ਸੰਸਾਰ ਦੇ ਲੋਕ, ਪਰ ਤੂੰ ਤਾਂ ਸਾਡੀ ਝੋਲੀ ਵਿੱਚ ਕਿਹੜੀ ਚੀਜ਼ ਜਿਹੜੀ ਨਹੀਂ ਪਾ ਸਕਦੀਆਂ। ਪਿਤਾ ਪੁੱਤਰ ਪਰਿਵਾਰ ਬਾਣੀ ਅੰਮ੍ਰਿਤ ਦੀ ਦਾਤ ਬਾਣਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ, ਕੇਵਲ ਉਹਦੇ ਗੀਤ ਗਾ ਉਹਦੀ ਸ਼ਿਫਤ ਗਾ ਉਹ ਕਰਕੇ ਹਜ਼ੂਰ ਦੇ ਚਰਨਾਂ ਦੀ ਹਾਜ਼ਰੀ ਲਵਾਵਾਂਗੇ। ਅੱਜ ਵੀ ਕੋਸ਼ਿਸ਼ ਕਰਾਂਗਾ ਕਿ ਹਜ਼ੂਰ ਦੇ ਜੀਵਨ ਦਾ ਕੋਈ ਚਰਿੱਤਰ ਅੱਜ ਦੇ ਸ਼ਲੋਕਾਂ ਨੂੰ ਕਿਤੇ ਫਿੱਟ ਬਹਿ ਗਿਆ ਤਾਂ ਸਤਿਗੁਰੂ ਕਿਰਪਾ ਕਰੋ ਮੇਰੇ ਤੇ ਬਖਸ਼ ਸਾਧ ਸੰਗਤ ਜੀ, ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਵਰਤੀ ਨੂੰ ਤੇ ਅਸੀਂ ਤੁਹਾਡੀ ਨਾਲ ਕੰਮ ਚੱਲਣਾ। ਕਰੋ ਸਾਧ ਸੰਗਤ ਕਿਰਪਾ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਜ ਦੇ ਸ਼ਲੋਕ ਨੰਬਰ 38 ਔਰ 39 ਦਾ ਵੀ ਸਬਜੈਕਟ ਵਿਸ਼ਾ ਇੱਕੋ ਹੀ ਸ਼ਾਇਦ ਕਿੰਨੇ ਨਾਲ ਚਾਹਤ ਤੱਕ ਔਰ ਸੰਖੇਪ ਜੇ ਅਖਰੀ ਅਰਥ ਕਰ ਲਈ। ਨਰ ਚਾਹਤ ਕਛ ਔਰ, ਮਨੁੱਖ ਆਪਣੇ ਮਨ ਦੇ ਅੰਦਰ ਕੁਝ ਹੋਰ ਕਰਨਾ ਚਾਹੁੰਦਾ, ਕੁਝ ਸੋਚਦਾ, ਪਰ ਸ਼ਾਇਦ ਕਿੰਨੇ ਗੱਲ ਯਾਦ ਰੱਖੀ, ਜੋ ਕੁਝ ਤੂੰ ਸੋਚਣਾ ਉਹ ਹੋਣਾ ਨਹੀਂ। ਤੂੰ ਕੇਵਲ ਸੋਚ ਸਕਣਾ, ਤੂੰ ਕੇਵਲ ਸੁਰਨੇ ਬਣਾ ਸਕਣਾ, ਤੂੰ ਕੇਵਲ ਆਪਣੇ ਅੰਦਰ ਹਵਾ ਦੇ ਮਹਿਲ ਤਿਆਰ ਕਰ ਸਕਣਾ, ਪਰ ਯਾਦ ਰੱਖੀ ਹੋਣਾ ਉਹ ਕੁਝ ਜੋ ਕੁਝ ਮਾਲਕ ਚੁਕਾਉਂਦਾ ਹੋ। ਨਰ ਚਾਹਤ ਤੱਕ ਔਰ, ਮਨੁੱਖ ਕੁਝ ਹੋਰ ਚਾਹੁੰਦਾ ਤੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਔਰਾ ਕੀ ਔਰਾ ਭਾਈ, ਪਰ ਜੋ ਕੁਝ ਸੋਚਿਆ ਨੀ ਵਾਹਿਗੁਰੂ ਨੇ ਉਹ ਕੁਝ ਕਰ ਦਿੱਤਾ ਤੇ ਜੋ ਕੁਝ ਸੋਚਿਆ ਉਹ ਕੁਝ ਹੋਇਆ ਹੀ ਨਹੀਂ। ਨਰ ਚਾਹਤ ਤੱਕ ਔਰਾ ਕੀ ਔਰਾ ਭਾਈ, ਸਾਹਿਬ ਕਹਿੰਦੇ ਕਿਸਮਤ ਗੌਰ, ਮਨ ਵਿੱਚ ਤਾਂ ਲੋਕਾਂ ਨੂੰ ਸੱਜਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਫਨਾਨਕ ਫਾਂਸੀ ਗੱਲ ਪੜੀ, ਲੋਕਾਂ ਨੂੰ ਸੱਜਣ ਵਾਲਾ ਜਿਹੜਾ ਆਪਣੇ ਗਲੇ ਵਿੱਚ ਸਫਾਈ ਪਵਾ ਬੈਠਾ। ਹਜ਼ੂਰ ਅਗਲਾ ਵਚਨ ਕਰਦੇ ਨੇ, ਇਸ ਦੁਨੀਆਂ ਵਿੱਚ ਹਰ ਬੰਦਾ ਸੁੱਖ ਮੰਗਦਾ, ਕਦੀ ਕਿਸੇ ਨੇ ਦੁੱਖ ਮੰਗਿਆ ਨਹੀਂ, ਪਰ ਚੇਤੇ ਰੱਖਣਾ ਇਹ ਬਿਨਾਂ ਮੰਗਣ ਤੋਂ ਵੀ ਘਰ ਆ ਜਾਂਦਾ। ਸਾਹਿਬ ਕਹਿਣ ਲੱਗੇ ਸੁੱਖ ਕੋ ਮੰਗਦਾ ਸਭ ਕੋ, ਸੁੱਖ ਨਾ ਮੰਗੈ ਕੋਈ ਮਨੁੱਖ। ਸੰਸਾਰ ਅੰਦਰ ਸੁੱਖ ਜਿਹੜੇ ਨੇ ਅਨੇਕਾਂ ਲੋਕ ਤਾਂ ਮੰਗਦੇ ਨੇ, ਪਰ ਪਿਆਰਿਓ ਦੁੱਖ ਕਦੀ ਕਿਸੇ ਨੇ ਮੰਗਿਆ ਤੇ ਹਜ਼ੂਰ ਨੇ ਦੂਜੇ ਸਲੋਕ ਵਿੱਚ ਕਿਹਾ, ਯਤਨ ਬਹੁਤ ਸੁੱਖ ਕੇ ਪੀਏ ਦੁੱਖ ਕੋ ਕਿਉਂ ਨਾ ਕੋਏ। ਕਹਿਣ ਲੱਗੇ ਸਭ ਨਾਨਕ ਸੁਣ ਰੇ ਮਨਾ, ਹਰ ਭਾਵੈ ਸੋ ਹੋਏ। ਸੁੱਖ ਵਾਸਤੇ ਯਤਨ ਕੀਤੇ ਪਰ ਸੁੱਖ ਮਿਲਿਆ ਨਹੀਂ, ਦੁੱਖ ਲਈ ਯਤਨ ਨਹੀਂ ਕੀਤਾ ਦੁੱਖ ਮਿਲ ਗਿਆ। ਹਜ਼ੂਰ ਕਹਿੰਦੇ ਹੋਣਾ ਉਹ ਕੁਝ ਜੋ ਹਰੀ ਹੁਕਮਦਾ। ਸਾਧ ਸੰਗਤ ਸਾਡੀ ਸੋਚ ਸੀਮਤ ਹੈ, ਅਸੀਂ ਕਿਸੇ ਦਾਇਰੇ ਵਿੱਚ ਹਾਂ, ਅਸੀਂ ਸੀਮਤ ਸਮੇਂ ਦੇ ਅਧੀਨ ਹਾਂ। ਅੱਜ ਜਨਮ ਹੋਇਆ, ਕੱਲ੍ਹ ਮੈਂ ਅਰਥ ਕੀਤੀ ਸੀ ਜਨਮ ਤੋਂ ਬਾਅਦ ਬਚਪਨ ਹੈ, ਬਚਪਨ ਦਾ ਵੀ ਕੁਝ ਸਮਾਂ ਲਿਮਤ ਹੈ ਨਿਸ਼ਚਿਤ ਹੈ, ਬਚਪਨ ਤੋਂ ਬਾਅਦ ਜਵਾਨੀ ਹੈ ਉਹ ਵੀ ਕੁਝ ਸਮੇਂ ਦੇ ਅਧੀਨ ਹੈ ਕੁਝ ਸਾਲ ਨੇ, ਜਵਾਨੀ ਤੋਂ ਬਾਅਦ ਬੁਢੇਪਾ ਹੈ ਉਹ ਵੀ ਸਮੇਂ ਦੇ ਅਧੀਨ ਹੈ, ਤੇ ਬੁਢੇਪੇ ਤੋਂ ਬਾਅਦ ਮੌਤ ਹੈ ਉਹ ਵੀ ਸਮਾਂ ਮੌਤ ਬਣ ਜਾਂਦਾ ਹੈ। ਸਾਡੀ ਸੋਚ ਸਮੇਂ ਦੇ ਅਧੀਨ ਹੈ, ਸਾਡੀ ਉਮਰ ਸਮੇਂ ਦੇ ਅਧੀਨ ਹੈ, ਸਾਡੇ ਕੰਮ ਸਮੇਂ ਦੇ ਅਧੀਨ ਹੈ, ਸਾਡੀ ਹਰ ਕਿਰਤ ਜਿਹੜੀ ਹੈ ਉਹ ਕਾਲ ਦੇ ਅਧੀਨ ਹੈ। ਪਰ ਯਾਦ ਰੱਖਣਾ ਜਿਹੜਾ ਆਪ ਕਾਲ ਵਿੱਚ ਰਹਿਣ ਵਾਲਾ ਹੈ ਇਹਦੀ ਹਰ ਸੋਚ ਪੂਰੀ ਨਹੀਂ ਹੋਣੀ, ਸੋਚ ਤਾਂ ਕੇਵਲ ਉਹਦੀ ਪੂਰੀ ਹੋਣੀ ਹੈ ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਸਾਹਿਬ ਕਹਿੰਦੇ ਨਾ ਚਾਹਤ ਕਛ ਔਰ, ਮਨੁੱਖ ਕੁਝ ਜਾਂਦਾ ਹੈ ਤੇ ਉਹ ਕੁਝ ਜਾਂਦਾ ਹੈ। ਬਾਣੀ ਵਿੱਚੋਂ ਕੁਝ ਪ੍ਰਮਾਣ ਨੇ, ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ, ਕਬੀਰ ਜੋ ਮੈਂ ਕਿਸਮੋਂ ਨਾ ਕਰੈ। ਸਾਹਿਬ ਕਹਿੰਦੇ ਜੋ ਕੁਝ ਮੈਂ ਚੇਤੇ ਕਰਨਾ
कि आ कुछ हो जाए, पर कहने मेरे चेते करन दे नाल ओ होना नहीं। कहन लगे क्या मेरा चितवा होए, कहन लगे वैसू जो कुछ अपने मन में सोचता है अपना कीता हर करे, जो मेरा चेतना होए जो कुछ मेरे चित चेते भी नहीं, मैं मेरा वो करता पुरख वैसू संसार करके दिखा देता। जो असी सोचते नहीं मालक वो कर दिता है। ऐसे एक वचन धन गुरु ग्रंथ साहब के श्री राग में गुरु नानक साहब जी का पावन अष्ट पदी का वचन है। साहब कहते कभी मनुख सोचता नहीं जो कुछ वो वापर जाता है। गुरु नानक साहब कहते पानी रहन वाले जीवों में मच्छी को आपकी चंचल आपकी सोहनी आपकी सियाणी बने हैं। कहने जी आपकी सोहनी सियाणी से चंचल मच्छी है, कभी इन्हें भी सोचा नहीं होंदा कि मेरे गले में भी कोई फंदा पाने वाला है, मेनू भी कोई जाल में लपेटन वाला है। शायद कहने देख पानी मच्छी पानी में रह रही है, चंचल है सियाणी है सुंदर है, पर कहने वो समुद्र में रेंदिया समुद्र की थार नहीं जानती कि पानी किन्ना कु डूंगा है किन्नी कु मेरी हिफाजत कर सकता है। पर कह लगे भोली मच्छी तेरी सियाणत तरी तराई रह गई जब तेन जाल मछेरे ने लपेट लिया। कह लगे हजूर जिमें मच्छी को चित चेता नहीं कि अज मैं माछी ने मछेरे ने पकड़ के लै जाना है, इस तरह बंदिया संसार तेरे नाल भी पता नहीं किधर केड़ा भावना वापस जाना है। तू मच्छी की तरह खेदा पै करना है कि पता कि मौत ने किधर तेरे उत्ते जाल पा दे। हजूर ने बाणी विच बचन किया कह लगे मछली जाल ना जाणिया श्री राग ना हला पहला, मछली जाल ना जाणिया हर खारा अकदार। कहने समुद्र डूंगा नहीं सी ओदा पानी खारा नहीं सी, पर मच्छी तेन इतनी समझ नहीं पई कि यह पानी इन्ना डूंगा समुद्र है, मैं ये रहा ये डूंगे रेंदिया मैनू कोई पकड़ नहीं सकता। शायद कहने मछली जाल ना जाणिया हर का खारा अकदार। शायद कहने आप सियाणी सोहनी तीन शब्द साहब ने वरते ने अत सियाणी सोहनी। कह लगे आपकी चंचल है सियाणी है ते एदे रूप विच एदे शरीर की सुंदरता भी बड़ी है। अत सियाणी सोहनी क्यों कीतो वेखा कि हे मसीह तू क्यों अपनी सियाणत से अपनी अकल से यकीन कर लिया, तेरी अकल ने कम नहीं देना क्योंकि अज तक बाकी ने तेन जाप आ दे। हर सारा अकदा अत सियाणी सोहनी क्यों कीतो वेखा ते हजूर अगे कहने कीता कारण पाकड़ी। हे मसीह तू इन्नी चंचल है जे डूंगा समुद्र रब ने दिता सी तू टुप्पी मार के डूंगी निकल जाती, तेनू मच्छी नू कभी जाल विच पकड़िया नहीं जा सकता। तू अपने रूप का अपनी चंचलता का अपनी सियाणत का प्रगटावा कर ली पानी के किनारे पे आ गई ते तेरी सियाणत धरी तराई रह गई जदों कुंडी ला के जां जाल पा के मच्छी तेनू पकड़ के जाता पे। कीता कारण पाकड़ी काल ना सिरा काल ना तला सिरा। शायद कहने भाई रे क्यों सिर जाने काल जिन्हें सियाणी चंचल मच्छी भी एक दिन फस सकती है। मत समझी मैं आपका सियाणा वा, मत समझी मैं आपका सुंदर हाँ, मत समझी मेरी अकल बड़ी है। भाई रे क्यों सिर जाने काल ज्यों मच्छी त्यों मानसा पवे अचिंता जाल नर चाप कच और तौले सी और अचनचेत जाल पै गया। हजूर ने बाणी प्रमाण बड़े कमाल के दिते ने। पहला मच्छी का प्रमाण दिता कि मच्छी तू सियाणी है चंचल है, पर याद रखी तेरी चंचलता सियाणत भी किसे दिन तेन पकड़वा सकती। एक बाबा फरीद साहब का श्लोक आंदा वो मच्छी तो अगे निकले कह लगे मच्छी तो किनारे से आती है जे उन्हें किसी जाल में ना कोई पसाए कोई कुंडी नाल ना पकड़े ते दरिया के किनारे से बगला बैठा ते बगला भी अपने अंदर बड़ी सियाणत रखता है। शायद कहने सियाणी मच्छी सियाणे बगले ने पकड़ लीए, पर ए बगले तू मत मान करी कि मैं किनारे से बैठ के केवल मच्छियां का शिकार खेलना है, पर देख अज तू मच्छियां उन्हां नू पकड़े है
جنہاں چت خیال میں تو سانو پکڑ کے لے جائے گا، پر بدلے تینو پکڑنے والا رب نے باز پیدا کیتا ہے، تے جو کچھ تیرے چت چیتے بھی نہیں میں تو نہیں ہو پایا تیرے میں وردا دے۔ حضور نے ادھارن دے کے سمجھایا جے اس نے کیا پائی رے اس جانو کار جو متی کیوں مار سا پوا اچنتا جا نہ چاہ کچھ اور عورت کی اور پئی۔ تے اگلا بچن کیتا کہنے لگے دریا دا کنا بگلا بابا فرید صاحب جی سینٹر تاں وہ بھی بڑے اندروں چشتی تاں وہ بھی بڑی ہے صاحب کہنے دریا دا کنا بگلا بیٹھا کیل کرے کیل کریں دے ہنج نوں ویسے ایتے ہنج دار تے ہنس تے ایتے ہنس دار تے وہ بگلا جدے کھنس ہنس ورگے چٹے نے کیل کریں دے ہنج نوں اچنتے باز پئے باز پئے تے سلاک دے کیلا بسریاں جو من چیتنا چیتے سن تو گالی رب کیا نر چاہت کچھ اور عورت کی اور صحیح صاحب کہنے جو من چیتنا چیتے سن کبھی خیال بھی نہیں تھی چیت چیتا بھی نہیں تھی کہ بگلے کا بھی شکار کچھ کرنے والا ہے۔ صاحب کہنے گالی رب کیا واحگرو نے وہ کچھ کر دیتا جو کچھ ابھی کبھی سوچ بھی نہیں پاتے۔ حضور کی بانی وچوں تیجا فرمان صاحب کہنے ہر کی گت میں کو جانے رب دے اندر دے پرنے نو کوئی نہیں جان سکتا تیرے پرنے تا ہے ہی کچھ نہیں۔ گرو تیج بہادر گرو گرنتھ صاحب دا راگ بہاگڑا محلہ نواں ہر کی گت نہ کو جانے جو کی جتنی تپی پچ ہارے اربوں لوگ سیانے۔ صاحب کہنے جوگیاں نو پوچھو تپیاں نو پوچھو جتیاں نو پوچھو ستیاں نو پوچھو دانیاں نو پوچھو تے اکو گل کہن کے سجنا ہونا وہ کچھ جو کچھ مالک نے کرنا ہے تو ایویں من دے گھوڑے دلائی جانا ہے تیرے کرن کچھ نہیں ہونا کرن والا تا کیول ایک ہوئی۔ صاحب کہنے ہر کی جت نہ کو جانا ہے جو کی جتی تپی پچہارے اربوں لوگ سیانے تے ویسو کردا کیے جن میں راؤ رنگ کو کری راؤ رنگ کر ڈارے ایک کھن لگتا ہے کہ در در منگن والے بھکاری نو بادشاہ بنا دیتا ہے تے جڑا حکومت کرتا پیا جہے کو سلطنت ہے جہے کول فوجا نے ویسو ایک کھن لگتا ہے وہ گلے میں چوڑی پا کے در در کا بھکاری بنتا بنا دیتا ہے۔ سر کہ ہر کی جت میں کو جانا جو کی جتی تتی پچہارے ہر کو لوگ سیانے چن میں راؤ رنگ کو کری راؤ رنگ کر ڈارے رشتے پڑے رشتے در سے خالی جیڑیاں خالی تھاوا نے انہوں پڑھ دینا ہے۔ اتنے خالی تھان کا مطلب کیول ٹوئے نہیں یہ بھی آپ کر سکتے ہیں چیتے رکھنا بڑی بڑی رمت ہے۔ سر چلے اب سمندر والی جگہ ڈوبی ہے پہاڑ ہو سکتا اچا ہے واحگرو اتنا بےنتی جہاں کھڈا اج خالی نے انہوں کل پانی نہیں بھر سکتا ہے تو جہے پانی کے بھرے سمندر نے رب ایک پہاڑ پیدا کر سکتا ریتے بھرے بھرے سکھنا ہے جی تاکو بلہارے یہ وہ بلہار ہے اس کر کے وہی گت نو کوئی جانتا ہی نہیں۔ حضور نے جی بانی کیا پڑیا نہ چاہ کچھ اور عورت ہی عورت پی بندہ کچھ چاہتا ہے تو ہندا کچھ جس کلگی والے کا میں سنکھیپ پہلا ذکر کیتا ہے وہ جیون کی ایک گھٹنا یاد آئی وہ جیون میں بھی کوئی منک آپ کچھ ہور کر کے گیا سی جب وہ دربار میں پہنچیا تو پانی کچھ ہور واپر گئے۔ ستگرو گرو گوبند سنگھ جی آنندپور کی دھرتی سے وراجمان صاحب نے اس دھرتی کو بھاگ لائے ہیں تو ساتھ سنگت کبھی وہ پہاڑی راجے نے جنہوں کے بڑے بڑے گوالیئر کے قلعے قید سن تو گرو گوبند سنگھ جی کے دادا گرو ہرگوبند صاحب نے ان پہاڑیاں راجیاں کے وڈیریاں نو مکت کرایا قید وچوں تے اج اوتے گرو ہرگوبند صاحب دے پوتے گرو گوبند سنگھ ختم کرنے والے واسطے ان پہاڑیاں کی سنتان ادی چوٹی کا زور پیلا دی پہاڑیاں نے گردیو کو گھیرے پائے جنگ ہوئی پر ستگرو کا کچھ وگڑیا نہیں یہ اس کو پہلا بھی گھٹنا ہے آنندپور چھٹن تو پہلا انہوں نے پرت کے ایک پتر کا لکھی اورنگ دیو نو کہنے لگے بادشاہ اورنگ دیو دیکھ ہندو اور مسلمان سارے دونوں واسطے تو بغیر
ਸਾਡਾ ਇੱਕ ਦੁਸ਼ਮਣ ਹੈ ਗੁਰੂ ਗੋਬਿੰਦ ਸਿੰਘ, ਅਸੀਂ ਪੂਰਾ ਯਤਨ ਕੀਤਾ ਉਹਨੂੰ ਅਸੀਂ ਕਾਬੂ ਨਹੀਂ ਕਰ ਸਕੇ, ਹਰਾ ਨਹੀਂ ਸਕੇ। ਦੇਖ ਉਹ ਤੇਰੀ ਹਕੂਮਤ ਲਈ ਵੀ ਬਗਾਵਤ ਪੈਦਾ ਕਰਦਾ ਤੇ ਸਾਨੂੰ ਵੀ ਟਿਕਣੀ ਨਹੀਂ ਦਿੰਦਾ। ਕਿਤਨਾ ਚੰਗਾ ਹੋਵੇ ਕਿ ਜੇ ਤੂੰ ਇਹੋ ਜਿਹਾ ਯਤਨ ਕਰਕੇ ਸਾਡੀ ਮਦਦ ਕਰੇ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰ ਲਈਏ, ਇਹਦੇ ਅਨੰਦਪੁਰ ਤੇ ਕਬਜ਼ਾ ਕਰ ਲਈਏ। ਕਹਿੰਦੇ ਨੇ ਉਸ ਵਕਤ ਨਾ ਔਰੰਗਜ਼ੇਬ ਦੇ ਭਰੇ ਦਰਬਾਰ ਅੰਦਰ ਇੱਕ ਮਨੁੱਖ ਨੂੰ ਚੁਣਿਆ ਕਿ ਮਹਾਨ ਜਰਨੈਲ ਏ, ਜਿਹਦੀਆਂ ਬਾਹਾਂ ਵਿੱਚ ਤਾਕਤ ਬੜੀ ਏ, ਜਿਹੜਾ ਸ਼ਸਤਰ ਵਿਦਿਆ ਦਾ ਜਾਣੂ ਏ, ਜਿਹਦੇ ਸਾਹਮਣੇ ਕੋਈ ਅਟਕ ਨਹੀਂ ਸਕਦਾ ਤੇ ਜਿਹਦਾ ਨਿਸ਼ਾਨਾ ਅੱਜ ਤੀਕਰਾਂ ਵੀ ਕਦੀ ਵਿਅਰਥ ਨਹੀਂ ਗਿਆ, ਤੇ ਉਸ ਦਾ ਨਾਮ ਸੀ ਸੈਦ ਖਾਨ। ਆਵਾਜ਼ ਦੇ ਕੇ ਔਰੰਗਜ਼ੇਬ ਨੇ ਕਿਹਾ, ਸੈਦ ਖਾਨ ਮੈਨੂੰ ਤੇਰੇ ਤੇ ਬੜਾ ਇੱਕ ਮਾਣ ਏ। ਮੈਂ ਅਰਜ਼ ਕਰ ਰਿਹਾ, ਮਨੁੱਖ ਕੁਝ ਹੋਰ ਚਾਹੁੰਦਾ ਤੇ ਸਤਿਗੁਰੂ ਪਰਮੇਸ਼ਵਰ ਕੁਝ ਹੋਰ ਦਿੰਦੇ। ਔਰੰਗਜ਼ੇਬ ਕਹਿੰਦਾ, ਸੈਦ ਖਾਨ ਮੈਨੂੰ ਤੇਰੇ ਤੇ ਯਕੀਨ ਏ, ਤੇਰੇ ਤੇ ਮਾਣ ਏ, ਤੂੰ ਮੇਰੇ ਭਰੋਸੇ ਵਾਲਾ ਮਨੁੱਖ ਏ, ਇੱਕ ਕੰਮ ਕਰੇਗਾ, ਆਹ ਪਕੜ ਮੈਂ ਤੇਰੀ ਤਲਵਾਰ ਦੇਣਾ ਵਾ, ਤੂੰ ਅਨੰਦਪੁਰ ਦੀ ਧਰਤੀ ਤੇ ਜਾਣਾ, ਮਦਰ ਦੇਸ਼ ਜਾਣਾ। ਉਸ ਵਕਤ ਪੰਜਾਬ ਦੀ ਧਰਤੀ ਨੂੰ ਮਦਰ ਦੇਸ਼ ਕਹਿੰਦੇ ਸਨ, ਮਿੱਠਾ ਦੇਸ਼, ਪਿਆਰਾ ਦੇਸ਼, ਤੂੰ ਮਦਰ ਦੇਸ਼ ਜਾਣਾ। ਅਨੰਦਪੁਰ ਨੂੰ ਘੇਰਾ ਪਾ ਤੇ ਬਹਾਦਰਾ ਮੈਨੂੰ ਤੇਰੇ ਤੇ ਮਾਣ ਏ, ਜੇ ਗੁਰੂ ਗੋਬਿੰਦ ਸਿੰਘ ਨੂੰ ਜਿੰਦੇ ਵੀ ਪਕੜ ਕੇ ਲੈ ਆਵੇ, ਜੋ ਮੰਗੇਗਾ ਤੇਰੀਆਂ ਝੋਲੀਆਂ ਭਰਦਿਆਂ ਦਾ, ਜੇ ਜਿੰਦੇ ਵੀ ਪਕੜਿਆ ਨਾ ਜਾਏ ਤੇ ਗੋਲੀ ਤੇਰੀ ਦਾ ਨਿਸ਼ਾਨਾ ਕਦੀ ਚੁੱਕਦਾ ਨਹੀਂ, ਆਪਣੀ ਗੋਲੀ ਦਾ ਨਿਸ਼ਾਨਾ ਬਣਾ ਕੇ ਮਰਨ ਤੋਂ ਬਾਅਦ ਉਹਦਾ ਸਿਰ ਤੂੰ ਮੇਰੇ ਸਾਹਮਣੇ ਲੈ ਗਿਆ, ਤੂੰ ਜੋ ਕਹੇਗਾ ਮੈਂ ਜਾਣਦਾ। ਔਰੰਗਜ਼ੇਬ ਸੈਦ ਖਾਨ ਨੂੰ ਭੇਜਦਾ ਪਿਆ ਗੁਰੂ ਨੂੰ ਪਕੜਨ ਲਈ ਜਾਂ ਸਤਿਗੁਰੂ ਨੂੰ ਕਤਲ ਕਰਨ ਦੇ ਲਈ। ਸੈਦ ਖਾਨ ਤੁਰਿਆ ਦਿੱਲੀ ਦੀ ਧਰਤੀ ਤੋਂ, ਫੌਜ ਆਪਣੀ ਨਾਲ ਲਈਏ ਤੇ ਗੁਰੂ ਕਲਗੀ ਵਾਲੇ ਅਨੰਦਪੁਰ ਨੇ 500 ਸਿੱਖ ਕੇਵਲ ਮੇਰੇ ਗੁਰੂ ਦੇ ਕੋਲ, ਮਹੀਨਾ ਚੇਤਰ ਦਾ ਕਰਦਾ ਪੱਕ ਚੁੱਕੀਆਂ ਨੇ ਤੇ ਸਿੱਖ ਜਿਮੀਦਾਰਾ ਕਰਨ ਵਾਲੇ ਘਰਾਂ ਨੂੰ ਜਾ ਚੁੱਕੇ ਨੇ, ਕਿਉਂਕਿ ਵਾਢੀ ਦਾ ਸਮਾਂ 500 ਸਿੱਖ ਸੈਦ ਖਾਨ ਤੁਰਿਆ ਤੇ ਜਦੋਂ ਬਾਹੋਂ ਗਾਈ ਦਿੱਲੀ ਤੋਂ ਨਿਕਲਿਆ ਤੇ ਮਨ ਵਿੱਚ ਇੱਕ ਆਵਾਜ਼ ਆਈ, ਮਨਾ ਗੁਰੂ ਗੋਬਿੰਦ ਸਿੰਘ ਨੂੰ ਜੇ ਤੂੰ ਪਕੜ ਕੇ ਲੈ ਆਇਓ, ਜੇ ਗੁਰੂ ਗੋਬਿੰਦ ਸਿੰਘ ਨੂੰ ਤੂੰ ਗ੍ਰਿਫਤਾਰ ਕਰ ਲਿਆ, ਤੇਰਾ ਰੁਤਬਾ ਕਿੰਨਾ ਉੱਚਾ ਹੋ ਜਾਏਗਾ। ਪਰ ਕੀ ਪਤਾ ਸੀ ਸੈਦ ਖਾਨ ਤੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਚਲੇ, ਤੂੰ ਤੀਰ ਨਾਲ, ਤੂੰ ਗੋਲੀ ਨਾਲ ਗੁਰੂ ਨੂੰ ਮਿਲਣਾ ਚਾਹੁੰਦੇ ਤੇ ਮੇਰੇ ਸਤਿਗੁਰੂ ਦੀ ਮਿਹਰ ਭਰੀ ਦ੍ਰਿਸ਼ਟੀ ਨੇ ਤੈਨੂੰ ਸਦਾ ਵੀ ਆਪਣੇ ਅਧੀਨ ਕਰ ਲੈਣਾ। ਜੇ ਮਨ ਵਿੱਚ ਤੂੰ ਕੁਝ ਹੋਰ ਸੋਚਣਾ ਤੇ ਹੋਣਾ ਕੁਝ ਹੋਰ ਏ। ਭਾਈ ਵੀਰ ਸਿੰਘ ਬੜਾ ਪਿਆਰਾ ਬਚਨ ਲਿਖਦੇ ਨੇ, ਅਨੰਦਪੁਰ ਨੂੰ ਤੁਰਿਆ ਦਿੱਲੀ ਤੋਂ ਤੁਰਦਾ ਪਿਆ ਤੇ ਮਨ ਵਿੱਚ ਆਇਆ, ਮਨਾ ਅਨੰਦਪੁਰ ਜਾਣ ਤੋਂ ਪਹਿਲਾਂ ਤੂੰ ਸੰਧੌਰੇ ਪਿੰਡ ਕਿਉਂ ਨਹੀਂ ਚਲਾ ਜਾਂਦਾ, ਕਿਉਂਕਿ ਸੰਧੌਰੇ ਪਿੰਡ ਇਹਦੀ ਭੈਣ ਰਹਿੰਦੀ ਏ। ਸੋਚਦਾ ਮਨਾ ਜਦੋਂ ਜੰਗਾ ਜੁੱਤਾ ਤੇ ਜਾਈਏ ਵੱਡੀ ਭੈਣ ਨੂੰ ਮਿਲ ਕੇ ਜਾਵਾਂਗਾ, ਬਚਪਨ ਵਿੱਚ ਮੇਰੀ ਪਾਲਣਾ ਵੀ ਉਹਨੇ ਕੀਤੀ ਏ, ਜੇ ਭੈਣ ਨੇ ਅਸੀਸ ਦੇ ਦਿੱਤੀ ਤੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿੱਤ ਕੇ ਆਵਾਂਗਾ। ਕਹਿੰਦੇ ਸੈਦ ਖਾਨ ਤੁਰਿਆ ਤੇ ਸੰਧੌਰੇ ਪਹੁੰਚਿਆ ਤੇ ਭੈਣ ਕੋਈ ਹੋਰ ਨਹੀਂ, ਜਿਸ ਭੈਣ ਤੋਂ ਅਸੀਸ ਲੈਣ ਜਾਂਦਾ ਪਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਕੇ ਜਾਂ ਜਿੰਦੇ ਨੂੰ ਪਕੜ ਕੇ ਲਿਆਵਾਂ, ਉਸ ਭੈਣ ਦੇ ਦੋ ਪੁੱਤਰ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਕੁਰਬਾਨ ਹੋ ਚੁੱਕੇ। ਉਹ ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਏ ਜਿਹਦਾ ਨਾਮ ਨਸੀਰ ਹੈ ਤੇ ਪੀਰ ਦੇ ਦੋ ਪੁੱਤਰ ਭੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋ ਚੁੱਕੇ ਨੇ। ਕਹਿੰਦੇ ਸੰਧੌਰੇ ਸੈਦ ਖਾਂ ਪਹੁੰਚਿਆ, ਭੈਣ ਨੇ ਜੀ ਆਇਆ ਕਿਹਾ, ਘੁੱਟ ਕੇ ਛਾਤੀ ਨਾ ਲਾਇਆ ਤੇ ਪੁੱਤ ਦੀਏ ਵੀਰ ਨਾ ਅੱਜ ਤੂੰ ਕਿੰਨਾ ਪ੍ਰਸੰਨ ਏ, ਚੱਲਾ ਕਿੱਥੇ ਨੇ, ਇੰਨੀ ਤਕੜੀ ਫੌਜ ਤੇਰੇ ਨਾਲ ਏ। ਤੇ ਅੱਗੋਂ ਸੈਦ ਖਾਂ ਕਹਿੰਦਾ, ਭੈਣ ਮੈਂ ਤੇਰੇ ਤੋਂ ਅਸੀਸ ਲੈਣ ਆਇਆ ਵਾ। ਤੇ ਪੁੱਛਿਆ, ਦੱਸ ਅਸੀਸ ਕਾਹਦੀ? ਕਹਿੰਦਾ ਮੈਂ ਅਨੰਦਪੁਰ ਜਾਣਾ, ਗੁਰੂ ਗੋਬਿੰਦ ਸਿੰਘ ਨੂੰ ਜਾਂ ਜਿੰਦੇ ਜਾਂ ਮੈਂ ਮਾਰ ਕੇ ਪਕੜ ਕੇ ਲਿਆਉਣਾ। ਤੇ ਕਹਿੰਦੇ ਭੈਣ ਦੀਆਂ ਧੁੱਬਾਂ ਨਿਕਲ ਗਈਆਂ, ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਕਹਿਣ ਲੱਗੀ, ਭਰਾਵਾ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਚਲੇ? ਕਹਿਣ ਲੱਗਾ, ਮੈਂ ਤੇਰੇ ਤੋਂ ਅਸੀਸ ਲੈਣ ਆਇਆ ਕਿ ਮੈਂ ਜਿੱਤ ਕੇ ਆਵਾਂ। ਤੇ ਭੈਣ ਨੇ ਗੱਲ ਕਹੀ, ਕਹਿਣ ਲੱਗੀ, ਵੀਰ ਜੇ ਤੂੰ ਚੱਲੇ ਪਕੜਨ ਵਾਸਤੇ ਤੇ ਕਿੱਥੋਂ ਪਕੜੇਗਾ,
ਕਹਿ ਲੱਗਾ ਮੈਂ ਗੁਰੂ ਨੂੰ ਜਿੰਦੇ ਵੀ ਪਕੜਾਂਗਾ। ਕਹਿ ਲੱਗੀ ਭਰਾਵਾ ਜੇ ਗੁਰੂ ਨੂੰ ਪਕੜਨਾ ਕਹਿੰਦੇ ਤੇ ਗੁਰੂ ਨੂੰ ਗਰਦਨ ਤੋਂ ਨਾ ਪਕੜੀ, ਗੁਰੂ ਨੂੰ ਧਾਉਣ ਤੋਂ ਪਕੜਨ ਦੀ ਕੋਸ਼ਿਸ਼ ਨਾ ਕਰੀ। ਜੇ ਪਕੜ ਕੇ ਸੁਖ ਲੈਣਾ ਚਾਹੁੰਦੇ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਦੋਨੋਂ ਚਰਨ ਪਕੜ ਲਓ, ਉਹਦੇ ਚਰਨਾਂ ਵਿੱਚੋਂ ਕੁਝ ਮਿਲਣੀ। ਕਹਿਣ ਲੱਗਾ ਮੈਂ ਉਹਨੂੰ ਮਾਰਨਾ ਚਾਹੁੰਦਾ, ਤੂੰ ਗੱਲਾਂ ਕਿਉਂ ਜਿਉਂ ਕਰਨੀ ਹੈ। ਅੱਗੋਂ ਭੈਣ ਨੇ ਕਿਹਾ ਕਿ ਭਰਾਵਾ ਤੈਨੂੰ ਕੀ ਪਤਾ ਉਹ ਗੁਰੂ ਕੀ ਹੈ, ਮੇਰੇ ਦੋ ਪੁੱਤਰ ਕੁਰਬਾਨ ਹੋ ਚੁੱਕੇ ਨੇ, ਪਰ ਉਸ ਗੁਰੂ ਗੋਬਿੰਦ ਸਿੰਘ ਬੜੀ ਵੱਡੀ ਤਾਕਤ ਸੀ, ਪਰ ਪਤਾ ਤੇ ਤਾਂ ਨਾ ਤੇਰਾ ਤੀਰ ਕੰਮ ਕਰਦਾ ਕਿ ਗੁਰੂ ਗੋਬਿੰਦ ਸਿੰਘ ਦਾ ਨਜ਼ਰਾਂ ਦਾ ਤੀਰ ਤੈਨੂੰ ਵੱਧ ਦੇਦਾ। ਕਹਿਣ ਲੱਗਾ ਮੇਰੇ ਤੇ ਕੋਈ ਅਸਰ ਨਹੀਂ ਤੇਰੀਆਂ ਗੱਲਾਂ ਦਾ। ਪੀਰ ਬੁੱਧੂ ਸ਼ਾਹ ਆਇਆ, ਉਹਨੇ ਵੀ ਕਿਹਾ ਕਿ ਸਹਿਜ ਤਾਂ ਦੇਖ ਗੁਰੂ ਗੋਬਿੰਦ ਸਿੰਘ ਕੋਲ ਬੜੀ ਤਾਕਤ ਸੀ, ਮੇਰੇ ਦੋ ਪੁੱਤਰ ਸ਼ਹੀਦ ਹੋ ਗਏ ਤੇ ਅੱਜ ਮੈਂ ਇੰਨੇ ਮਾਣ ਨਾਲ ਦੁਨੀਆਂ ਵਿੱਚ ਤੁਰਨਾ ਵਾ ਕਿ ਹੇ ਖੁਦਾ ਤੇਰੀ ਕਿਰਪਾ ਨਾਲ ਮੈਂ ਤੇਰੀ ਦਰਗਾਹ ਵਿੱਚ ਸੁਰਖਰੂ ਹੋ ਜਾਂਦਾ। ਤੇ ਸਹਿਜ ਖਾਨ ਨੇ ਕਗਲਾ ਸਵਾਲ ਕੀਤਾ, ਕਹਿਣ ਲੱਗਾ ਦੋ ਪੁੱਤਰ ਮਰਵਾਏ ਵੀ ਕੁਝ ਮਿਲਿਆ ਵੀ ਆ, ਦੇਖ ਜੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਪਕੜ ਲਿਆ ਜਾਂ ਮੈਂ ਕਤਲ ਕਰ ਦਿੱਤਾ, ਬਾਦਸ਼ਾਹ ਔਰੰਗਜ਼ੇਬ ਨੇ ਮੇਰੀ ਪਦਵੀ ਮੇਰਾ ਰੁਤਬਾ ਵਧਾ ਦੇਣਾ, ਮੇਰੇ ਘਰ ਨੂੰ ਦੌਲਤ ਨੂੰ ਭਰ ਦੇਣਾ, ਤੇ ਤੈਨੂੰ ਕੀ ਮਿਲਿਆ ਦੋ ਪੁੱਤਰ ਮਰਵਾ ਕੇ ਭੈਣੇ ਤੇ ਲਕੀਰਾਂ ਲੈਣਾ। ਚੰਬਦੇ ਹੱਥਾਂ ਨੂੰ ਅੰਦਰੋਂ ਪੋਟਲੀ ਲੈ ਕੇ ਆਈ, ਕਹਿਣ ਲੱਗੀ ਵੀਰਨਾ ਦੋ ਭਰਾ ਪੁੱਤਰ ਦੇ ਕੇ ਵੀ ਜਿਹੜੀ ਦਾਤ ਗੁਰੂ ਕਲਗੀ ਵਾਲੇ ਨੇ ਸਾਡੀ ਝੋਲੀ ਵਿੱਚ ਪਾ ਦਿੱਤੀ, ਇਸ ਦਾਤ ਦੀ ਕੀਮਤ ਦੋ ਪੁੱਤਰ ਦੇ ਕੇ ਵੀ ਅਦਾ ਨਹੀਂ ਕੀਤੀ ਜਾ ਸਕਦੀ। ਦੋ ਪੁੱਤਰ ਤਾਂ ਕੁਝ ਨਹੀਂ, ਦੋ ਜਹਾਨ ਵੀ ਜੇ ਕੁਰਬਾਨ ਕਰ ਦਈਏ ਤੇ ਗੁਰੂ ਗੋਬਿੰਦ ਸਿੰਘ ਦੀ ਦਾਤ ਦਾ ਮੁਕਾਬਲਾ ਹੀ ਕੋਈ ਨਹੀਂ। ਕਹਿਣ ਲੱਗਾ ਕੋਈ ਕੀਮਤੀ ਪਾਰਕ ਦਿੱਤਾ ਹੋਣਾ, ਕੋਈ ਹੀਰਾ ਦੇ ਦਿੱਤਾ ਹੋਣਾ, ਕੋਈ ਕੀਮਤੀ ਮੋਤੀ ਦੇ ਦਿੱਤੇ ਹੋਣੇ ਨੇ, ਤੇ ਕਹਿਣ ਲੱਗਾ ਦਿਖਾਓ ਤਾਂ ਸਹੀ ਹੈ ਕੀ। ਤੇ ਜਦੋਂ ਕੰਬਦੇ ਹੱਥਾਂ ਨਾਲ ਲਕੀਰਾਂ ਨੇ ਪੋਟਲੀ ਖੋਲੀ, ਕੰਘਾ ਹੈ, ਕੰਘੇ ਵਿੱਚ ਅੜੇ ਕੇਸ ਨੇ ਤੇ ਨਾਲ ਇੱਕ ਦਸਤਾਰ ਏ, ਨਾਲ ਇੱਕ ਕਟਾਰ ਏ। ਕਹਿਣ ਲੱਗਾ ਨਹੀਂ ਕੀਤੀ ਜਾ ਸਕਦੀ, ਦੋ ਪੁੱਤਰ ਤਾਂ ਕੁਝ ਨਹੀਂ, ਦੋ ਜਹਾਨ ਵੀ ਜੇ ਕੁਰਬਾਨ ਕਰ ਦਈਏ ਤੇ ਗੁਰੂ ਗੋਬਿੰਦ ਸਿੰਘ ਦੀ ਦਾਤ ਦਾ ਮੁਕਾਬਲਾ ਹੀ ਕੋਈ ਨਹੀਂ। ਕਹਿਣ ਲੱਗਾ ਕੋਈ ਕੀਮਤੀ ਪਾਸ ਦਿੱਤਾ ਹੋਣਾ, ਕੋਈ ਹੀਰਾ ਦੇ ਦਿੱਤਾ ਹੋਣਾ, ਕੋਈ ਕੀਮਤੀ ਮੋਤੀ ਦੇ ਦਿੱਤੇ ਹੋਣੇ ਨੇ, ਤੇ ਕਹਿਣ ਲੱਗਾ ਦਿਖਾਓ ਤਾਂ ਸਹੀ ਹੈ ਕੀ। ਤੇ ਜਦੋਂ ਕੰਬਦੇ ਹੱਥਾਂ ਨਾਲ ਲਕੀਰਾਂ ਨੇ ਪੋਟਲੀ ਖੋਲੀ, ਕੰਘਾ ਹੈ, ਕੰਘੇ ਵਿੱਚ ਅੜੇ ਕੇਸ ਨੇ ਤੇ ਨਾਲ ਇੱਕ ਦਸਤਾਰ ਏ, ਨਾਲ ਇੱਕ ਕਟਾਰ ਏ। ਕਹਿਣ ਲੱਗਾ ਆ ਲੱਕੜ ਦਾ ਕੰਘਾ ਤੇ ਵਾਰ ਇਹਦੇ ਵਿੱਚੋਂ ਤੁਹਾਨੂੰ ਕੀ ਮਿਲਣਾ। ਤੇ ਪੀਰ ਬੁੱਧੂ ਸ਼ਾਹ ਦੀਆਂ ਅੱਖਾਂ ਭਰ ਰਹੀਆਂ, ਕਹਿਣ ਲੱਗਾ ਸੱਜਣਾ ਤੂੰ ਕੇਸ ਦੇਖ ਕੇ ਕਹਿੰਦਾ ਕੇਵਲ ਦੋ ਵਾਰ ਨੇ, ਤੇ ਕਦੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਕਵੀ ਰਹਿੰਦੇ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਸ਼ਹਿਦਾਈ ਆ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਭਵਾਈ, ਜਿਹੜਾ ਗੁਰੂ ਗੋਬਿੰਦ ਸਿੰਘ ਤੋਂ ਸਭ ਕੁਝ ਆਪਣਾ ਆਪ ਕੁਰਬਾਨ ਕਰਦੇ, ਤੇ ਜਦੋਂ ਪ੍ਰੇਮ ਨਾਲ ਭਿੱਜਦਾ ਹੀ ਤੇ ਗੁਰੂ ਗੋਬਿੰਦ ਸਿੰਘ ਨੂੰ ਸਾਹਮਣੇ ਦੇਖ ਕੇ ਗਾਉਂਦਾ ਕਿ ਲਾਲ ਸਕੇ ਗੁਲਾਮ ਗੁਰੂ ਗੋਬਿੰਦ ਸਿੰਘ, ਹੇ ਗੁਰੂ ਗੋਬਿੰਦ ਸਿੰਘ ਨੰਦ ਲਾਲ ਤੇਰੇ ਦਰ ਦਾ ਪੁੱਤਰ, ਲਾਲ ਸਦੇ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਸਾਖ ਦਾਰੇ ਨਾਮ ਗੁਰੂ ਗੋਬਿੰਦ ਸਿੰਘ, ਰੇਤਾ ਕੀਨੇ ਖਾਨ ਗੁਰੂ ਗੋਬਿੰਦ ਸਿੰਘ, ਕਮਲਤਰੀਨ ਕੇ ਸਹਿਬਾਨ ਗੁਰੂ ਗੋਬਿੰਦ ਸਿੰਘ, ਹੇ ਗੁਰੂ ਗੋਬਿੰਦ ਸਿੰਘ ਮੈਂ ਤੇਰੇ ਦਰ ਦੇ ਪੁੱਤਿਆਂ ਤੋਂ ਵੀ ਨਹੀਂ ਆਵਾਂ। ਪੀਰ ਬੁੱਧੂ ਸ਼ਾਹ ਕਹਿੰਦਾ ਦੇਖ ਮੈਂ ਉਹਦੀ ਰਚਨਾ ਲੈ ਕੇ ਆਇਆ, ਤੇ ਜਦੋਂ ਮੈਂ ਪੜ੍ਹਨਾ ਤੇ ਭਾਈ ਨੰਦ ਲਾਲ ਗੁੰਦਾ ਕੀ ਦਿਲੇ ਬਰਿਆਨੀ ਮਹਾਰਾਜ ਸ਼ੋਕ ਦੇ, ਹੇ ਗੁਰੂ ਗੋਬਿੰਦ ਸਿੰਘ ਕਈ ਜਨਮਾਂ ਦਾ ਭੱਜ ਹੋ ਚੁੱਕਾ ਮਨ, ਹਰ ਚੁੱਕਾ ਮਨ, ਮਾਰੂ ਫਲ ਹੋ ਚੁੱਕਾ ਮਨ, ਕੀ ਦਿਲੇ ਬਰਿਆਨੇ ਮਹਾਰਾਜ ਸ਼ੋਕ ਦੇ, ਸਤ ਗੁਰੂ ਬੰਦਗੀ ਦਾ ਸ਼ੋਕ ਦੇ, ਮੈਂ ਤੇਰੇ ਦਰ ਦਾ ਪੁੱਤਰ ਹਾਂ ਤੇ ਕਿਰਪਾ ਕਰ ਆਪਣੀ ਬੰਦਗੀ ਦਾ ਪਤਾ ਮੇਰੇ ਗਲੇ ਵਿੱਚ ਪਾ। ਤੂੰ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਦੀ ਕੀਮਤ ਕੀ ਹੈ, ਇਹ ਦੋ ਵਾਰ ਨੇ। ਕਹਿੰਦਾ ਉਸ ਕਵੀ ਦੀ ਆਵਾਜ਼ ਕੁਝ ਉਹਦੇ ਅੰਦਰ ਦੀ ਆਵਾਜ਼ ਨੂੰ ਪਹਿਚਾਣ, ਤੇ ਸਹਿਜ ਖਾਂ ਹੈਰਾਨ ਹੋ ਗਿਆ ਤੇ ਉਸਦੇ ਪੀਰ ਨੇ ਫਿਰ ਭਾਈ ਨੰਦ ਲਾਲ ਦਾ ਇਹ ਸ਼ੇਰ ਸੁਣਾਇਆ ਸੀ। ਕਹਿਣ ਲੱਗਾ ਦੀਨ ਦੁਨੀਆ ਦਰਦ ਮੰਦੇ

ਜੰਗ ਵਿੱਚ ਨਹੀਂ, ਅੱਜ ਆਪਣੇ ਜੀਵਨ ਦੀ ਬਾਜ਼ੀ ਜਿੱਤ ਜਾਵਾਂ। ਕਿਤੇ ਜੀਵਨ ਦੀ ਬਾਜ਼ੀ ਹਾਰ ਨਾ ਜਾਈ। ਸਾਹਿਬ ਤਾਂ ਤੁਰਿਆ, ਮਨ ਵਿੱਚ ਇੰਨੀ ਕੁ ਗੰਢ ਵੱਜ ਗਈ, ਉਹ ਗੁਰੂ ਕਿਹੋ ਜਿਹਾ ਹੋਵੇਗਾ ਜਿਹਦੇ ਤੋਂ ਪੀਰ ਬੁੱਧੂ ਸ਼ਾਹ ਆਪਣੇ ਦੋ ਪੁੱਤਰ ਕੁਰਬਾਨ ਕਰਦਾ, ਜਿਹਦੇ ਤੋਂ ਭੈਣ ਲਤੀਰਾ ਕੁਰਬਾਨ ਕਰ ਜਾਂਦੀ ਏ, ਜਿਹਦੇ ਤੋਂ ਆਪਣਾ ਸਭ ਕੁਝ ਵਾਰਦੇ ਨੇ ਤੇ ਉਹਦੇ ਇੱਕ ਇੱਕ ਕੇਸ ਦੀ ਸਿਫਤ ਕਰਦੇ ਆ ਥੱਕਦੇ ਨਹੀਂ, ਉਹ ਗੁਰੂ ਕਿਹੋ ਜਿਹਾ। ਸਾਹਿਬ ਤਾਂ ਪਹੁੰਚਿਆ ਅਨੰਦਪੁਰ ਨੂੰ ਘੇਰਾ ਪਾ ਲਿਆ। ਸਾਧ ਸੰਗਤ ਮੇਰੇ ਕਲਗੀ ਵਾਲੇ ਨੂੰ ਕੇਵਲ ਪੰਜ ਤੋਂ ਸਿੱਖ ਨੇ। ਉਸ ਵਕਤ ਇਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਪਕੜਨਾ ਜਿੰਦਾ ਜਾਂ ਮੁਰਦਾ, ਪਰ ਕੀ ਪਤਾ ਸ਼ਾਇਦ ਖਾਂ ਅੱਜ ਤੇਰੇ ਤੋਂ ਧਾਣੇ ਕੀ ਵਾਪਰੇ ਨੇ। ਕਹਿੰਦੇ ਨੇ ਦਿਲ ਚੜਿਆ ਤੇ ਜਦੋਂ ਘੇਰਾ ਤੰਗ ਹੋਇਆ ਤੇ ਗੁਰੂ ਕਲਗੀ ਵਾਲੇ ਪਾਸੇ ਉਮੀਦ ਸਿੱਖ ਤਿਆਰ ਹੋ ਗਏ। ਪਹਾੜੀ ਵੀ ਸ਼ਾਇਦ ਖਾਂ ਵੀ ਇਹਨਾਂ ਨੇ ਹੱਲਾ ਬੋਲ ਦਿੱਤਾ ਤੇ ਇਸ ਗੱਲ ਲਤੀਰਾ ਨੇ ਕਿਹਾ ਭਰਾਵਾ ਜਦੋਂ ਤੂੰ ਗੋਲੀ ਚਲਾਏਗਾ ਸੱਚ ਜਾਣੀ ਗੁਰੂ ਗੋਬਿੰਦ ਸਿੰਘ ਨੂੰ ਨਹੀਂ, ਤੂੰ ਆਪਣੀ ਭੈਣ ਦੇ ਗਿਰਦੇ ਨੂੰ ਮਿਲ ਦੇਣਾ, ਤੂੰ ਉਹਦੇ ਕਲੇਜੇ ਨੂੰ ਫੂਕ ਦੇਣਾ। ਤੇ ਜਦੋਂ ਸਤਿਗੁਰੂ ਅਨੰਦਪੁਰ ਦੇ ਕਿਲੇ ਤੋਂ ਬਾਹਰ ਨਿਕਲੇ ਨੇ ਤੇ ਸਾਹਿਬ ਖਾਂ ਦੇਖਦਾ ਨੀਲੇ ਤੇ ਅਖਬਾਰ ਮੇਰਾ ਗੁਰੂ ਪਿਆਉਂਦਾ ਤੇ ਸਾਹਿਬ ਖਾਂ ਸਾਹਮਣੇ ਨੇ ਹਜ਼ੂਰ ਕੋਲ ਆ ਕੇ ਕਹਿੰਦੇ ਨੇ ਸਾਹਿਬ ਖਾਂ ਲੈ ਮੈਂ ਤੇਰੇ ਕੋਲ ਆ ਗਿਆ, ਚਲਾ ਗੋਲੀ, ਤੂੰ ਮੈਨੂੰ ਜਿੰਦੇ ਜਾਂ ਮੁਰਦੇ ਨੂੰ ਪਕੜ ਆਏ, ਤੈਨੂੰ ਤਰੱਕ ਕਰਨ ਦੀ ਲੋੜ ਨਹੀਂ, ਮੈਂ ਆਪ ਤੇਰੇ ਕੋਲ ਪਹੁੰਚ ਜਾਂਦਾ ਹਾਂ। ਕਹਿੰਦੇ ਨੇ ਬੰਦੂਕ ਵਿੱਚ ਬਰੂਦ ਭਰਿਆ ਤੇ ਜਦੋਂ ਚਲਾਣ ਲੱਗਾ ਹੱਥ ਛਿੜਕ ਗਿਆ, ਨਿਸ਼ਾਨਾ ਚੁੱਕ ਗਿਆ। ਦੂਜੀ ਵਾਰ ਸਹਿਜ ਮੁਸਕਰਾ ਕੇ ਫਿਰ ਕਹਿੰਦੇ ਨੇ ਸਹਿਜ ਸਰ ਚਲਾ, ਫਿਰ ਚਲਾਇਆ ਨਿਸ਼ਾਨਾ ਟਿਕਾਣੇ ਤੇ ਨਹੀਂ ਲੱਗਾ। ਤੇ ਜਦੋਂ ਤੀਜਾ ਚਲਾਣ ਲੱਗਾ ਤੇ ਕੰਨਾਂ ਵਿੱਚ ਆਵਾਜ਼ ਪਈਏ ਕਿ ਭਰਾਵਾ ਜੇ ਗੁਰੂ ਗੋਬਿੰਦ ਸਿੰਘ ਨੂੰ ਪਕੜ ਨਹੀਂ ਤੇ ਗਰਦਨ ਨਹੀਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਘੁੱਟ ਕੇ ਪਕੜ ਲਵੇ। ਬੰਦੂਕ ਹੱਥ ਵਿੱਚੋਂ ਡਿੱਗ ਪਈਏ, ਜਿਹੜੀ ਕਿਰਪਾਨ ਔਰੰਗਜ਼ੇਬ ਨੇ ਦਿੱਤੀ ਏ ਇਹ ਬੰਦੂਕ ਕਿਰਪਾਨ ਨਾਲ ਵਾਰ ਕਰਦਾ ਤੇ ਗੁਰੂ ਗੋਬਿੰਦ ਸਿੰਘ ਨੇ ਇੱਕ ਨਿਸ਼ਾਨਾ ਸਿੰਘ ਕਿਹਦੇ ਤੇ ਮਾਰਿਆ, ਉਹ ਨਿਸ਼ਾਨਾ ਕਿਹੜਾ ਹੈ? ਤੇਜਾ ਨਹੀਂ, ਕੋਈ ਬੰਦੂਕ ਨਹੀਂ, ਕੋਈ ਹਜ਼ੂਰ ਦੇ ਤੀਰ ਨਹੀਂ, ਆਪਣੀ ਨਜ਼ਰਾਂ ਵਿੱਚੋਂ ਇੱਕ ਰਹਿਮਤ ਦਾ ਤੀਰ ਮਾਰਿਆ ਤੇ ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਤਿਗੁਰ ਸੂਰਮੈ ਵਾਇਆ ਬਾਣ ਚੋਂ ਏਕ ਲਾਗਤ ਹੀ ਭੁਏ ਗਿਰ ਪਰਿਆ ਪਰਾ ਕਲੇਜੇ ਦੇਖ ਤੇ ਕਿੰਨੀ ਕਿਰਪਾ ਹੋ ਗਈ। ਗੁੰਡਾ ਬੂਆ ਬਾਵਰਾ ਬਹਿਰਾ ਬੂਆ ਕਾਨ ਪਾਵੋ ਤੇ ਸਿੰਗਲ ਭਇਆ ਮਾਰਿਆ ਸਤਿਗੁਰ ਬਾਣ ਕਿਰਪਾ ਹੋ ਗਈ। ਹਰ ਅੰਮ੍ਰਿਤ ਜਦੋਂ ਨੈਣ ਅੰਮ੍ਰਿਤ ਵਰਤਦੇ ਗੁਰੂ ਦਾ ਤੀਰ ਵੱਜਿਆ, ਉਹ ਤੀਰ ਜਿਹੜਾ ਅਨਿਆਲਾ ਹੈ ਜਿਹੜਾ ਬਾਣੀ ਨਾਲ ਵਿੰਨਿਆ ਤੀਰ ਵੱਜਾ। ਸਾਹਿਬ ਖਾਂ ਦਾ ਅੰਦਰ ਕੰਬ ਗਿਆ, ਘੋੜੇ ਤੋਂ ਥੱਲੇ ਉਤਰਿਆ। ਹਜ਼ੂਰ ਨੇ ਫਿਰ ਮੁਸਕਰਾ ਕੇ ਕਿਹਾ ਉਹ ਸਾਹਿਬ ਖਾਂ ਤੂੰ ਵਾਰ ਕਿਉਂ ਨਹੀਂ ਕਰਦਾ? ਕਹਿਣ ਲੱਗਾ ਅਸਲੀ ਅਤੇ ਜ਼ਬਾਨ ਬੋਲਦੀ ਨਹੀਂ, ਘੋੜੇ ਤੋਂ ਉਤਰਿਆ ਸਾਥੀ ਸਮਝਦੇ ਨੇ। ਹੁਣ ਇਹ ਜਾਤੀ ਜੰਗ ਇੱਕ ਦੂਜੇ ਦੇ ਹੱਥੀ ਪੈਣਗੇ। ਕਹਿੰਦੇ ਜਿਹੜੀ ਔਰੰਗਜ਼ੇਬ ਨੇ ਕਿਰਪਾਨ ਤਲਵਾਰ ਦਿੱਤੀ ਏ ਲੋਕ ਸਮਝਦੇ ਨੇ ਇਸ ਤਲਵਾਰ ਨੂੰ ਗੁਰੂ ਤੇ ਵਾਰ ਕਰੇਗਾ ਤੇ ਉਸ ਤਲਵਾਰ ਨੂੰ ਨਾ ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਰੱਖਦਾ ਤੇ ਘੁੱਟ ਕੇ ਚਰਨ ਪਕੜ ਲੈਂਦਾ। ਕਹਿੰਦਾ ਦਾਤਿਆ ਜਿਉਂ ਜਿਹਾ ਸੁਣਿਆ ਸੀ ਉਹ ਜਿਹਾ ਨੇਤਰਾਂ ਨਾਲ ਦੇਖ ਲਿਆ, ਜਿਉਂ ਜਿਹਾ ਮੈਂ ਸੁਣਦਾ ਸਾਂ ਉਹ ਜਿਹਾ ਤੱਕਿਆ। ਐ ਲੈ ਪਕੜ ਤਲਵਾਰ, ਮੇਰੀਆਂ ਬਾਹਾਂ ਵਿੱਚ ਦਮ ਨਹੀਂ, ਮੇਰੇ ਹਿਰਦੇ ਵਿੱਚ ਦਮ ਨਹੀਂ, ਤੇਰੇ ਨੈਣਾਂ ਦੇ ਤੀਰ ਨੇ ਮੈਨੂੰ ਵਿੰਨ ਦਿੱਤਾ। ਇੱਕ ਕਿਰਪਾ ਕਰਦੇ ਮੈਨੂੰ ਆਪਣਾ ਕੈਦੀ ਬਣਾ ਲੈ, ਮੈਨੂੰ ਆਪਣਾ ਗੁਲਾਮ ਬਣਾ ਲੈ। ਹਜ਼ੂਰ ਨੇ ਨਾ ਜਦੋਂ ਇਹ ਰਕਾਬਾਂ ਤੇ ਸਾਹਿਬ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ ਤੇ ਕਲਗੀ ਵਾਲੇ ਨੇ ਇਹਦੇ ਸਿਰ ਤੇ ਰੱਖਿਆ ਹੱਥ ਤੇ ਇੱਕੋ ਦਮ ਕਪਾਟ ਖੁੱਲ ਗਏ। ਰੋਮ ਰੋਮ ਵਿੱਚੋਂ ਆਵਾਜ਼ ਗੁਰੂ ਦੀ ਆਉਣ ਲੱਗੀ। ਕਹਿਣ ਲੱਗਾ ਸਤਿਗੁਰੂ ਮੈਨੂੰ ਬਖਸ਼ ਦੇ। ਹਜ਼ੂਰ ਹੱਸ ਕੇ ਕਹਿੰਦੇ ਸਾਹਿਬ ਖਾਂ ਤੇਰੇ ਭਾਗਾਂ ਵਿੱਚ ਰੱਬ ਨੇ ਜੰਗ ਨਹੀਂ ਲਿਖੀ, ਤੇਰੇ ਭਾਗਾਂ ਵਿੱਚ ਭਗਤੀ ਲਿਖੀ ਏ। ਉਸ ਮੇਰੇ ਪਿਆਰਿਆ ਕਹੋ ਵਾਹਿਗੁਰੂ। ਜਦੋਂ ਇੰਨੇ ਸ਼ਬਦ ਕਹਿ ਕਹੋ ਵਾਹਿਗੁਰੂ ਤੇ ਇੱਕੋ ਦਮ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਗੂੰਜਣ ਲੱਗੀ। ਹਜ਼ੂਰ ਦੇ ਚਰਨਾਂ ਵਿੱਚ ਟੇਕਿਆ, ਸਾਥੀਆਂ ਨੂੰ ਕਹਿੰਦਾ ਸਜਣੋ ਔਰੰਗਜ਼ੇਬ ਨੂੰ ਕਹਿ ਦੇਣਾ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਕੈਦੀ ਬਣਾ ਲਿਆ, ਗੁਲਾਮ

0: ਮੇਰੇ ਹੱਥਾਂ ਪੈਰਾਂ ਵਿੱਚ ਬੇੜੀਆਂ ਲੋਹੇ ਦੀਆਂ ਨਹੀਂ, ਮੇਰੇ ਹੱਥਾਂ ਪੈਰਾਂ ਨੂੰ ਕਿਸੇ ਕੈਦ ਖਾਨੇ ਵਿੱਚ ਨਹੀਂ ਸੱਟਿਆ। ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਨੇ, ਇਹਦੇ ਬੋਲਾਂ ਨੇ, ਇਹਦੇ ਬਚਨਾਂ ਨੇ ਤੇ ਇਹਦੇ ਨਜ਼ਰਾਂ ਵਿੱਚੋਂ ਵਰਤਦੀ ਹੋਈ ਰਹਿਮਤ ਨੇ ਸੈਦ ਖਾਨ ਨੂੰ ਸਦਾ ਲਈ ਆਪਣਾ ਬਣਾ ਲਿਆ। ਹਜ਼ੂਰ ਨੇ ਕਿਰਪਾ ਕੀਤੀ, ਸੈਦ ਖਾਨ ਚਲਾ ਗਿਆ ਤੇ ਕਾਂਗੜੇ ਦੀਆਂ ਪਹਾੜੀਆਂ ਵਿੱਚ ਇਹਨੇ ਰੱਬ ਕੇ ਭਗਤੀ ਕੀਤੀ। ਤੇ ਇੱਕ ਵਿਦਵਾਨ ਨੇ ਬੜਾ ਖੋਜ ਭਰਪੂਰ ਲੇਖ ਲਿਖਿਆ, ਕਹਿੰਦਾ ਉਸ ਤੋਂ ਬਾਅਦ ਫਿਰ ਸੈਦ ਖਾਨ ਗਿਆ ਕਿੱਥੇ? ਪਹਿਲਾਂ ਕਾਂਗੜੇ ਦੀਆਂ ਪਹਾੜੀਆਂ ਵਿੱਚ ਰਿਹਾ ਤੇ ਪਰਤ ਕੇ ਜਦੋਂ ਭਗਤੀ ਵਿੱਚ ਬਹਿੰਦਾ ਤੇ ਇੱਕੋ ਦਮ ਅੰਦਰੋਂ ਸੁਰਤ ਜਾਗੀ ਤੇ ਇਸ ਤਰ੍ਹਾਂ ਸਮਝ ਪਈ ਜਿਵੇਂ ਕਲਗੀ ਵਾਲੇ ਦਾ ਅਨੰਦਪੁਰ ਉੱਜੜ ਚੁੱਕਾ, ਜਿਵੇਂ ਗੁਰੂ ਗੋਬਿੰਦ ਸਿੰਘ ਦੇ ਦੋ ਪੁੱਤਰ ਸ਼ਹੀਦ ਹੋ ਗਏ ਨੇ ਤੇ ਜਦੋਂ ਸਿਮਰਨ ਵਿੱਚ ਬੈਠਿਆਂ ਦੇਖਦਾ ਕਿ ਪ੍ਰਹੰਸੀਆਂ ਨੀਆਂ ਵਿੱਚ ਕੋਈ ਬੱਚਿਆਂ ਨੂੰ ਚਿਲਦਾ ਪਿਆ ਤੇ ਸਮਾਧੀ ਪੁੱਛਦਾ, ਕਹਿੰਦਾ ਗੁਰੂ ਗੋਬਿੰਦ ਸਿੰਘ ਉਹ ਤਲਵਾਰ ਮੈਨੂੰ ਪਰਤ ਕੇ ਪਕੜਾ ਜਿਹੜੀ ਮੈਂ ਤੇਰੇ ਚਰਨਾਂ ਵਿੱਚ ਰੱਖ ਕੇ ਆਇਆ, ਨਹੀਂ ਮੇਰੇ ਤੋਂ ਟਿਕਿਆ ਜਾਂਦਾ। ਇੰਨਾ ਕੁਝ ਦੇਖ ਕੇ ਪਰ ਇੱਕ ਆਵਾਜ਼ ਆਉਂਦੀ ਹੈ ਕਿ ਸੈਦ ਖਾਨ ਤੇਰੇ ਭਾਗਾਂ ਵਿੱਚ ਭਗਤੀ ਹੈ, ਤੂੰ ਸਾਨੂੰ ਮਿਲੇਗਾ। ਅਨੰਦਪੁਰ ਆਇਆ, ਦੇਖਿਆ ਅਨੰਦਪੁਰ ਉਜਾੜ ਉੱਜੜ ਚੁੱਕਾ, ਸਿੱਖ ਨਜ਼ਰ ਨਹੀਂ ਆਏ, ਗੁਰੂ ਨੇ ਦਿੱਤਿਆ ਚਮਕੌਰ ਗਿਆ, ਉਸ ਗੜੀ ਦੀ ਖਾਕ ਮੱਥੇ ਤੇ ਲਾਈ ਤੇ ਪੁੱਛਦਾ ਗੜੀ ਨੂੰ ਮੇਰਾ ਗੁਰੂ ਗੋਬਿੰਦ ਸਿੰਘ ਕਿੱਥੇ ਨੇ? ਮਾਛੀ ਵਾੜੇ ਗਿਆ ਗੜੀ ਖਾਂ ਨਦੀ ਖਾਂ ਕੋਲੋਂ ਪੁੱਛਿਆ ਕਿਹੜਾ ਪਿੰਡ ਆਇਆ, ਕਿਰਪਾਲ ਉਦਾਸੀ ਤੋਂ ਪੁੱਛਿਆ ਕਿਹੜਾ ਤੋਂ ਅੱਗੇ ਦਮਦਮਾ ਸਾਹਿਬ ਪਹੁੰਚਿਆ ਤੇ ਗੁਰੂ ਕਲਗੀ ਵਾਲੇ ਮਿਲ ਗਏ ਨੇ। ਸੈਦ ਖਾਂ ਨੇ ਮੱਥਾ ਟੇਕਿਆ ਤੇ ਦੇਖਿਆ ਕਲਗੀ ਵਾਲੇ ਨੂੰ ਇੱਕੋ ਦਮ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ। ਹਜ਼ੂਰ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਸੈਦ ਖਾਂ ਨਿਹਾਲ, ਸੈਦ ਖਾਂ ਨਿਹਾਲ। ਤੀਜਾ ਬਚਨ ਕਿਹਾ, ਸੈਦ ਖਾਂ ਨਿਹਾਲ। ਬਸ ਤਿੰਨ ਬਚਨ ਕਹਿਣ ਦੀ ਦੇਰ ਸੀ, ਸੈਦ ਖਾਂ ਉਸ ਅਵਸਥਾ ਤੇ ਪਹੁੰਚ ਗਿਆ ਜਿਹੜੀ ਅਵਸਥਾ ਨੂੰ ਕਰੋੜਾਂ ਜਨਮ ਭਗਤੀ ਕਰਕੇ ਲੋਕ ਲੋਚਦੇ ਪਏ। ਜਦੋਂ ਇਹ ਕੋਲ ਪਹੁੰਚਿਆ, ਪ੍ਰੋਫੈਸਰ ਪੂਰਨ ਸਿੰਘ ਨੇ ਇੱਥੇ ਗੱਲ ਇੱਕ ਬੜੇ ਕਮਾਲ ਦੀ ਲਿਖੀ ਹੈ। ਦਸ ਗੁਰੂ ਦਰਸ਼ਨ ਵਿੱਚ ਉਹ ਲਿਖਦਾ ਹੈ ਕਿ ਸੈਦ ਖਾਂ ਚਰਨਾਂ ਵਿੱਚ ਬੈਠਾ ਹੈ ਤੇ ਇੰਨੀ ਦੇਰ ਵਿੱਚ ਸਿੱਖ ਆਇਆ। ਮੈਂ ਇਸ ਕਰਕੇ ਇਸ ਵਿਸ਼ੇ ਵੱਲ ਤੁਰ ਪਿਆ ਕਿਉਂਕਿ ਅੱਜ ਮਨ ਇਸ ਤਰ੍ਹਾਂ ਭਰਿਆ ਕਿ ਅੱਜ ਦੇ ਦਿਨ ਮੇਰਾ ਕਲਗੀ ਵਾਲਾ ਨੰਗੇ ਚਰਨੇ ਤੇ ਮਾਛੀ ਵਾੜੇ ਦੇ ਜੰਗਲਾਂ ਵਿੱਚ ਤੁਰਿਆ ਤੇ ਤੁਰਦਾ ਪਿਆ। ਜਾਨਾ ਲੀਓ ਲੀਰੇ, ਕੰਧਿਆਂ ਨਾਲ ਪੈਰ ਤੇਰੇ ਨੇ ਦਿਨੇ ਜਾ ਚੁੱਕੇ ਨੇ, ਨਾ ਤਾਜ ਏ ਨਾ ਬਾਜ ਏ ਨਾ ਘੋੜਾ ਹੈ ਨਾ ਪੈਰਾਂ ਵੀ ਜੋੜਾ, ਪਰ ਮਾਛੀ ਵਾੜੇ ਨੇ ਇੱਕ ਬੁੱਢੜੀ ਜਿਹਦਾ ਨਾਮ ਗੁਰਦੇਈ ਏ, ਜਿਹੜੇ ਅੰਤਲੇ ਸਵਾਸਾਂ ਤੇ ਟਿੱਕੀ ਏ ਤੇ ਕਹਿੰਦੀ ਏ ਕਲਗੀ ਵਾਲਿਆ ਇਸ ਗਰੀਬਣੀ ਦੇ ਹੱਥ ਦੇ ਖੱਦਰ ਦਾ ਚੋਲਾ ਤੂੰ ਪਾ ਕੇ ਜਾਈ। ਸਾਹਿਬ ਉਹਦਾ ਚੋਲਾ ਪਾ ਨਹੀਂ, ਮਾਛੀ ਵਾਲੇ ਆ ਗਏ ਨੇ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਸਾਹਿਬ ਖਾਂ ਅੰਦਰ ਬੈਠਾ, ਬਾਹਰ ਵਿੱਚ ਸਿੱਖ ਗਿਆ ਗੁਰੂ ਗੋਬਿੰਦ ਸਿੰਘ ਜੀ। ਇੱਕ ਗਰੀਬ ਜਿਹਾ ਮਨੁੱਖ ਆਇਆ, ਉਹਦੇ ਕੋਲ ਇੱਕ ਰੁਕਾ ਹੈ, ਉਹਦੇ ਕੋਲ ਇੱਕ ਪੱਤਰਕਾ ਹੈ ਤੇ ਸਾਹਿਬ ਕਹਿੰਦੇ ਮੇਰੇ ਲਈ? ਕਹਿਣ ਲੱਗੇ ਨਹੀਂ, ਸਾਹਿਬ ਖਾਂ ਲਈ। ਸਾਹਿਬ ਖਾਂ ਕਹਿੰਦਾ ਮੇਰੇ ਲਈ? ਮੈਨੂੰ ਤਾਂ ਕਿੰਨੇ ਦਿਨ ਹੋ ਗਏ ਨੇ ਘਰ ਤੋਂ ਮੈਂ ਵਿਛੜ ਚੁੱਕਾ ਵਾਂ। ਜਦੋਂ ਉਹ ਪੱਤਰਕਾ ਆਈ, ਸਾਹਿਬ ਨੇ ਸਾਹਿਬ ਖਾਂ ਨੂੰ ਦਿੱਤੀ ਤੇ ਕਹਿਣ ਲੱਗੇ ਸਾਹਿਬ ਖਾਂ ਪੜ੍ਹ ਕੇ ਸੁਣਾਏਗਾ। ਤੇ ਕਹਿੰਦੇ ਭਰੀ ਸੰਗਤ ਏ। ਪ੍ਰੋਫੈਸਰ ਪੂਰਨ ਸਿੰਘ ਲਿਖਦਾ, ਜਦੋਂ ਚਿੱਠੀ ਖੋਲੀ ਤੇ ਸੈਦ ਖਾਂ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ, ਕਾਗਜ਼ ਭਿੱਜ ਗਿਆ। ਹਜ਼ੂਰ ਕਹਿੰਦੇ ਬੋਲਦਾ ਕਿਉਂ ਨਹੀਂ? ਕਹਿਣ ਲੱਗਾ ਦਾਤਿਆ ਚਿੱਠੀ ਆਈ, ਪੱਤਰਕਾਰ ਆਈ, ਪੁੱਛਿਆ ਘਰੋਂ। ਕਹਿਣ ਲੱਗੇ ਨਹੀਂ ਦਾਤਿਆ, ਜਿਨ੍ਹਾਂ ਨੇ ਤੇਰੇ ਚਰਨਾਂ ਵਿੱਚੋਂ ਦੋ ਪੁੱਤਰ ਕੁਰਬਾਨ ਕੀਤੇ ਨੇ ਉਸ ਭੈਣ ਨਸੀਰਾਂ ਦੀ ਚਿੱਠੀ ਆਈ। ਤੇ ਚਿੱਠੀ ਤੇ ਲਿਖਿਆ ਕਿ ਵੀਰ ਸੈਦ ਖਾਂ, ਮੈਂ ਗੁਰੂ ਗੋਬਿੰਦ ਸਿੰਘ ਦਾ ਪੋਤਾਨ ਕੋਲ ਧੰਨਵਾਦ ਕਰਨੀ ਆ। ਦਰਸ਼ਨ ਮੈਂ ਕੀਤੇ ਨਹੀਂ, ਪਰ ਸੁਰਤ ਮੇਰੀ ਕਦੀ ਗੁਰੂ ਕੇ ਚਰਨਾਂ ਤੋਂ ਦੂਰ ਨਹੀਂ ਗਈ। ਮੈਂ ਪੋਤਾਨ ਕੋਲ ਧੰਨਵਾਦ ਕਰਨੀ ਆ, ਤੈਨੂੰ ਉਹਨੇ ਆਪਣਾ ਬਣਾ ਲਿਆ। ਦੇਖ ਜੀ, ਅੱਜ ਇਸ ਸੰਧੌਰੇ ਨੂੰ ਘੇਰਾ ਪੈ ਗਿਆ, ਉਸਮਾਨ ਖਾਨ ਨੇ ਘੇਰ ਲਿਆ। ਅੱਜ ਮੈਂ ਆਪਣੇ ਸਿਰ ਤੇ ਚਿੱਟਾ ਰੁਮਾਲ ਬੰਨੀ। ਦੇਖ ਅੱਜ ਦਿਨ ਚੜੇ, ਸੂਰਜ ਜਦੋਂ ਸਿਖਰ ਤੇ ਆਇਆ ਤੇ ਤੇਰੇ ਸਤਿਕਾਰਯੋਗ ਪੀਰ ਬੁੱਧੂ ਸ਼ਾਹ ਤੇ ਮੇਰੇ ਜਿਹੜੇ ਛੋਟੇ ਦੋਨੋਂ ਪੁੱਤਰ ਨੇ ਨਾ ਅੱਜ ਮੇਰੀਆਂ ਅੱਖਾਂ ਦੇ ਸਾਹਮਣੇ ਖਤਮ ਸ਼ਹੀਦ ਹੋ ਚੁੱਕੇ ਨੇ ਕੇਵਲ ਇਸ ਕਰਕੇ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਤੇ ਸ਼ਰਧਾ ਰੱਖਦੇ ਹੋ। ਪਰ ਵੀਰ ਅੱਜ ਦੇ ਗੁਰੂ ਗੋਬਿੰਦ ਸਿੰਘ ਨੇ ਕਿੰਨਾ ਅੰਦਰ ਨੂੰ ਧੀਰੇ ਦਿੱਤਾ ਹੈ, ਪੁੱਤਰਾਂ ਦੀਆਂ ਲਾਸ਼ਾਂ ਸਾਹਮਣੇ ਨੇ, ਪਰ ਮੈਂ ਡੋਲੀ ਨਹੀਂ ਹੂੰ, ਮੈਂ ਰੋਈ ਨਹੀਂ। ਅੱਜ ਦੂਜਾ ਦਿਨ ਚੜ ਗਈ, ਮੈਨੂੰ ਵੀ ਲੱਭਦੇ ਪਏ ਨੇ, ਹੁਣ ਮੈਨੂੰ ਉਹਨਾਂ ਘੇਰ ਲਿਆ। ਮੈਂ ਅੰਤ ਵੀ ਤੈਨੂੰ ਇਹ ਹਰਪੇ ਲਿਖਦੀ ਹਾਂ ਕਿ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਰੁਕਾ ਰੱਖ ਕੇ ਮੱਥਾ ਟੇਕ ਗਈ ਕਿ ਤੇਰੀ ਪੁੱਤਰੀ ਆਪਣੀ ਜਾਨ ਤੇ ਤਾਂ ਖੇਡ ਸਕਦੀ ਹੈ, ਪਰ ਗੁਰੂ ਗੋਬਿੰਦ ਸਿੰਘ ਤੇਰੇ ਚਰਨਾਂ ਤੋਂ ਕਦੀ ਦੂਰ ਨਹੀਂ ਹੋ ਸਕਦੀ। ਸ਼ਹਿਦ ਖਾਨ ਨੇ ਉਹ ਪੱਤਰਕਾਰ ਗੁਰੂ ਦੇ ਚਰਨਾਂ ਵਿੱਚ ਰੱਖੀ ਤੇ ਸ਼ਹਿਦ ਨੇ ਬਖਸ਼ਿਸ਼ ਕੀਤੀ, ਨਦੇੜ ਤੱਕ ਨਾਲ ਗਏ। ਸ਼ਹਿਦ ਮੇਰੇ ਕਹਿਣ ਤੋਂ ਮੁਰਾਦ ਬਣਾ, ਤੂੰ ਉਹ ਕੁਝ ਨਹੀਂ ਕਰ ਸਕਣਾ ਜੋ ਕੁਝ ਤੂੰ ਆਪਣੇ ਮਨ ਵਿੱਚ ਸੋਚਣਾ, ਹੋਣਾ ਤਾਂ ਉਹ ਕੁਝ ਜੋ ਕੁਝ ਵਾਹਿਗੁਰੂ ਨੂੰ ਪਾਉਂਦਾ। ਤੁਰਿਆ ਦਿੱਲੀ ਤੋਂ ਗੁਰੂ ਨੂੰ ਪਕੜ ਲਈਏ, ਪਰ ਭਾਣੇ ਕੁਝ ਹੋਰ ਵਾਪਰ ਗਏ ਨੇ। ਗੁਰੂ ਗੋਬਿੰਦ ਸਿੰਘ ਨੇ ਕੀ ਲਿਆ, ਸ਼ਬਦ ਨਾਲ ਬਾਣੀ ਨਾਲ ਹਜ਼ੂਰ ਬਚਨ ਤਾਂ ਕਰਦੇ ਨੇ। ਕਹਿਣ ਲੱਗੇ ਨਰ ਚਾਹਤ ਕਚ ਔਰਾ ਕੀ ਔਰਾ ਭਈ, ਮਨੋ ਕੁਝ ਹੋਰ ਚਾਹੁੰਦਾ, ਹੋਰ ਕੁਝ ਹੋਰ ਗਿਆ, ਕਿਸਮਤ ਰਹੋ ਗੌਰ, ਨਾਨਕ ਫਾਂਸੀ ਗੱਲ ਪਈ, ਚੇਤੇ ਕੁਝ ਹੋਰ ਕਰਦਾ, ਗਲੇ ਫੰਦੇ ਕੁਝ ਹੋਰ ਪੈ ਜਾਂਦੇ ਨੇ। ਸਹਿਜ ਕਹਿ ਰਹੇ ਨੇ ਪਿਆਰਿਆ ਯਤਨ ਬਹੁਤ ਸੁੱਖ ਕੇ ਪੀਏ, ਬੜੇ ਯਤਨ ਕੀਤੇ ਨੇ ਸੁੱਖ ਮਿਲ ਜਾਏ, ਪਰ ਕਹਿਣ ਲੱਗੇ ਦੁੱਖ ਤੋਂ ਪੀਓ ਨਾ ਪਏ, ਦੁੱਖ ਵੀ ਯਤਨ ਨਹੀਂ ਕੀਤਾ ਪਰ ਦੁੱਖ ਆਪਣੇ ਆਪ ਆ ਜਾਂਦੇ ਨੇ। ਸਹਿਜ ਕਹਿੰਦੇ ਕੌਣ ਨਾਨਕ ਤੁਨ ਰੇ ਮਨਾ, ਹਰ ਭਾਵੈ ਤੋਂ ਹੋਏ, ਇਹ ਮੇਰੇ ਮਨਾ ਤੂੰ ਧਿਆਨ ਨਾਲ ਸੁਣ ਲੈ, ਹੋਣਾ ਉਹ ਕੁਝ ਜੋ ਕੁਝ ਮੇਰੇ ਕਲਪੇ ਤੁਰ ਵਾਹਿਗੁਰੂ ਭੌਂਗਾ ਪਿਆ। ਇਹ ਕਾਰਨ ਹਜ਼ੂਰ ਕਹਿੰਦੇ ਆਪਣੀ ਸਿਆਣਪ ਨਹੀਂ, ਦੇਖ ਮਤਾ ਕਰੇ ਪੱਛਮ ਕਹਿ ਤਾਈ, ਪੂਰਬ ਹੀ ਲੈ ਜਾਤ। ਕਹਿਣ ਲੱਗੇ ਸੱਜਣਾ ਕਿ ਤੂੰ ਤਾਂ ਮਨ ਵਿੱਚ ਸੋਚਣਾ ਕਿ ਮੈਂ ਪੂਰਬ ਨੂੰ ਤੁਰਨਾ, ਰੱਬ ਤੈਨੂੰ ਪੱਛਮ ਨੂੰ ਲੈ ਜਾਏਗਾ। ਕਹਿਣ ਲੱਗੇ ਸਿਆਣਪ ਕਾਨੂੰ ਕਾਮ ਨਾ ਆਤ, ਦੇਖ ਤੇਰੀ ਸਿਆਣਪ ਕਿਸੇ ਕੰਮ ਨਹੀਂ ਆਉਣੀ, ਕਿ ਮੈਂ ਸਾਫ ਸਾਫਣ ਹਾਰਾ ਆਪਣ ਹਾਥ ਬਤਾਤ, ਤੇਰੇ ਹੱਥ ਵਿੱਚ ਕੁਝ ਨਹੀਂ, ਹੱਥ ਤਾਂ ਉਹਦੇ ਵਿੱਚ ਜਿਹਦੇ ਬਾਰੇ ਸਾਹਿਬ ਕਹਿੰਦੇ ਮੇਰੇ ਹਰਜੀਓ ਸਭ ਤੋਂ ਤੇਰਾ ਵੱਸ, ਅਸਾਂ ਜ਼ੋਰ ਨਹੀਂ, ਜੇ ਕੁਛ ਕਰ ਹਮ ਤੱਕ ਹੈ, ਜਿਉਂ ਭਾਵੈ ਤਿਵੇਂ ਬਖਸ਼, ਤੇਰੇ ਹੱਥ ਵਿੱਚ ਜੋ ਕੁਛ ਤੂੰ ਕਰਨਾ ਹੋਣਾ ਉਹ ਪੁੱਛੀਏ। ਦਾ ਖਾਕਾ ਫਿਰ ਅਗਲੇ ਬੁੱਧਵਾਰ ਅਗਲੇ 31 ਦਸੰਬਰ ਨੂੰ ਵੀ ਸਾਹਿਬ ਦੀ ਜੀਵਨੀ ਵਿੱਚੋਂ ਆਪਾਂ ਇੱਕ ਇੱਕ ਪੱਖ ਜਿਹੜਾ ਉਹਦੀ ਵਿਚਾਰ ਰੋਜ਼ ਕਰਦੇ ਰਹਾਂਗੇ। ਸਤਿਗੁਰੂ ਕਿਰਪਾ ਕਰ ਸਾਨੂੰ ਆਪਣੀ ਚਰਨ ਚਰਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤਰੇ ਜਿਹ ਲਗ ਭੋਜਲ ਤਰਨਾ ਪ੍ਰਭ ਦਾ ਤੋ ਦਾਤਾਰ ਪਰਿਓ ਜਾ ਚੁਕੇ ਕਿਸ਼ਰਨਾ ਮਿਲੈ ਦਾਨ ਸੰਤਰੇ ਜਿਹ ਲਗ ਭੋਜਲ ਤਰਨਾ ਬਿਨਤ ਕਰੂੰ ਅਰਦਾਸ ਸੁਣੂੰ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਭਲੇ ਉਹ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਕਿਆ ਹਮ ਕਥੈ ਕਿਛ ਕਠ ਨਹੀਂ ਜਾਣੇ ਪ੍ਰਭ ਭਾਵੈ ਤਿਵੈ ਬੁਲਾਨ ਸਾਧ ਸੰਗਤ ਕੀ ਧੂਰੇ ਕਮਾਂਗੋ ਜਨ ਨਾਨਕ ਪਿਆਸਰਾ ਸਾਧ ਸੰਗਤ ਕੀ ਧੂਰੇ ਕਮਾਂਗੋ ਜਨ ਨਾਨਕ ਪਿਆਸਰਾ ਜਾਗਦੀ ਜੋਤ ਜ਼ਾਰਾ ਦਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਜਬਰ ਛਤਰ ਤਖਤ ਮਾਲਕ ਜੁਗੋ ਜੁਗੋ ਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਉਹਨਾਂ ਪਵਿੱਤਰ ਆਤਮਾ ਦੀ ਯਾਦ ਵਿੱਚ ਜਿਨ੍ਹਾਂ ਨੂੰ ਜੀਵਨ ਦੇ ਅੰਦਰ ਮਹਾਂਪੁਰਖ ਦੀ ਸੰਗਤ ਪ੍ਰਾਪਤ ਹੋਈ ਔਰ ਉਸ ਸੰਗਤ ਦਾ ਰੰਗ ਉਹਨਾਂ 'ਤੇ ਚੜ੍ਹਿਆ ਕਿ ਉਹ ਸਿੱਖੀ ਦੇ ਉਸ ਸਰੂਪ ਦੇ ਧਾਰਨੀ ਹੋ ਕੇ ਸੰਸਾਰ ਵਿੱਚ ਵਿਚਰੇ ਔਰ ਦੂਜਿਆਂ ਲਈ ਉਹਨਾਂ ਨੇ ਪੂਰਨੇ ਪਾਏ। ਉਹਨਾਂ ਦੀ ਪਵਿੱਤਰ ਯਾਦ ਮਨਾਉਣ ਹਿੱਤ ਇਹ ਅਸਥਾਨ ਜਿਸ ਨੂੰ ਗੁਰਦੁਆਰਾ ਸੰਤ ਸ਼ਾਹ ਬੇਗ ਸਿੰਘ ਜੀ ਦੇ ਨਾਮ ਉੱਤੇ ਹੀ ਆਪਾਂ ਸਾਰੇ ਜਾਣਦੇ ਹਾਂ, ਚਿਤਵਦੇ ਹਾਂ ਅਤੇ ਉਹਦਾ ਜ਼ਿਕਰ ਕਰਦੇ ਹਾਂ। ਆਪ ਜੁੜ ਬੈਠੇ ਹੋ, ਇਕਾਗਰਤਾ ਦੀ ਦਾਤ ਬਖਸ਼ੋ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਛੋਟੀ ਉਮਰ ਵਿੱਚ ਜਿਸ ਬੱਚੇ ਕੁਲ ਅੰਗਦ ਸਿੰਘ ਨੇ ਆਪ ਜੀ ਨੂੰ ਗੁਰਬਾਣੀ ਦੇ ਸ਼ਬਦ ਰਾਹੀਂ ਇਹ ਗੱਲ ਦਰਸਾਉਣ ਦਾ, ਸਮਝਾਉਣ ਦਾ, ਦ੍ਰਿੜਾਉਣ ਦਾ ਯਤਨ ਕੀਤਾ ਕਿ ਜਿਹੜੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਜਾਂਦੇ ਹਨ ਉਹਨਾਂ ਦੀ ਸ਼ੋਭਾ, ਉਹਨਾਂ ਦੀ ਕੀਰਤੀ ਕਿਤਨੀ ਵੱਧ ਜਾਂਦੀ ਹੈ ਕਿ ਸਾਰੇ ਸੰਸਾਰ ਦੇ ਲੋਕ ਉਹਨਾਂ ਨੂੰ ਨਮਸਕਾਰਾਂ ਕਰਦੇ ਹਨ। ਸੱਚਮੁੱਚ ਗੁਰੂ ਦੇ ਘਰ ਦੀ ਇਹ ਪਾਰਸ ਕਲਾ ਹੈ, ਜੇ ਕੋਈ ਗੁਰੂ ਨਾਲ ਛੂ ਜਾਏ ਤੇ ਫਿਰ ਉਸਦਾ ਜੀਵਨ ਕੱਚੋ ਕੰਚਨ ਭਇਓ

होयो नाम सतगुरु मुख पणियो लोहो होयो लाल नजर सतगुरु जग धारे पाहण मानक करे ज्ञान गुर कहो बिचारे काठों श्री खंड सतगुर कियो दुख दरिद्र तिनके गए सतगुरु चरण जिन परसया से पस परेत सुर नर भय तो बचे कुल अंगद सिंह दा कीर्तन ओदी रसना तो गुरबाणी दा कीर्तन सचमुच इस गल नूं प्रगट कर रहा सी कि होनहार बिरवा के चिकने चिकने पात जिहड़ा बच्चा अज इन्नी छोटी उम्र विच इन्ना भिज के गुरबाणी का कीर्तन कर रहा है आन वाले समय विच गुरु पातशाह बख्शिश करे कबीर जी दे उस बचन मुताबक कबीर जैसी उपजी पेड़ ते जो तैसी निभ है ओड़ हीरा किसका बापुरा पुजे न रतन करोड़। कबीर जी कहते हैं जेहो जी पेड़ ते मुड़ तो शुरुआत होया जे इसी तरह ओड़ अखीर तक निभ जाए ता हीरा किसका बापुरा पुजे न रतन करोड़। जदों सर राजेंद्र सिंह जी बच्चे कुल अंगद सिंह बारे थोड़ा जहा दर्शा रहे सन ते मैं उन्होंने कहा मैनू अपना बचपन याद आ रहा बिल्कुल यही उम्र जदों संत तेजा सिंह जी महाराज मेरे वर्गे गरीब परिवार के बच्चे घरों आके लै गए वह भी एक बिद सी एक सबब बनिया ते मैं 11 साल की उम्र विच नानकसर चीमा संत महाराज वालों कलगीधर मिशनरी कॉलेज जिसका आरंभ किया गया उदा दास एक तरह पहला विद्यार्थी तो मैनू अपना बचपन याद आ रहा सी ते सचमुच मैनू रिस्क भी आ रहा जिवें बच्चे दे अंदर ये गुण हन संत महाराज जी उस प्यार भरी छो दे नाल वो सारियां दातां उन्होंने सहज सुभाए गुरबाणी नाल जोड़ना गुरबाणी की विचार करनी गुरबाणी के अनुसार जीवन नूं ढालना उन्हां 3 सालां दे समय विच सिखाया। तो मैं गुरु अगे अरदास करदा कि आने वाले समय विच इहो जे बच्चे अज जे गुरु दे राह ते तुर पैण तां गुरु पंथ नूं इहो जे बच्चियां ते बड़ा माण है बड़ा ताण है ते असीं सारे गुरु चरणां विच अरदास करिए कि सतगुरु इस बच्चे नूं इसे तरह लगन पै भगती अते निम्रता निष्कामता दी दात बख्श कर। हुण मैं अपने प्रकरण वल आना चाहवांगा कि अज दा इस समागम दा सब्जेक्ट की होवेगा। गुरु पातशाह गुरु अर्जन देव जी ने फरमाया असी गुरु कोल आउंदे हां ते गुरु कोल आके असी एक बेनती कर क्योंकि सिख ते गुरु दा रिश्ता जिहड़ा है ये बड़ा ही बड़ा पवित्र रिश्ता है। भावें असी रोज सुखमनी साहब च पढ़ते हैं सतगुर सिख की करे प्रतपाल सेवक को गुर सदा दयाल सिख की गुर दुरमत मलेर गुरबचनी हर नाम उचरे सतगुर सिख के बंधन कटे गुर का सिख विकार से हटे सतगुर सिख को नाम धन दे गुर का सिख वडभागी है। तो जिस शब्द की मैं टेक ली है इस शब्द विच गुरु अर्जन देव पातशाह ने सिख का बाहर बैठे सज्जनों को बेनती करांगा
ਕਿ ਉਹ ਜੇ ਵਿਚਾਰ ਵਟਾਂਦਰਾ ਕਰਨਾ ਹੀ ਹੈ ਤੇ ਇਸ ਤਰ੍ਹਾਂ ਕਰਨ ਕਿ ਅੰਦਰ ਬੈਠੀ ਸੰਗਤ ਦੇ ਟਿਕਾਓ ਵਿੱਚ ਵਿਘਨ ਨਾ ਪਵੇ, ਕਿਉਂਕਿ ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ। ਸੁਰਤੀ ਜੁੜਦੀ ਨਹੀਂ ਜਦੋਂ ਤੀਕਰ ਅਸੀਂ ਸੁਰਤੀ ਜੋੜਨ ਦੀ ਭਾਵਨਾ ਨਾਲ ਗੁਰੂ ਅੱਗੇ ਆਪਣੇ ਆਪ ਨੂੰ ਸਮਰਪਿਤ ਨਾ ਕਰੀਏ। ਫਿਰ ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹ। ਮੇਰੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚੀ, ਮੈਂ ਆਸ ਕਰਾਂਗਾ ਸੰਗਤ ਵਿੱਚੋਂ ਕੋਈ ਜਾ ਕੇ ਹੱਥ ਜੋੜ ਕੇ ਸਮਝਾਵੇ। ਜੇ ਬੱਚਿਆਂ ਨੂੰ ਕੁਝ ਉਪਦੇਸ਼ ਕਰਨਾ ਹੈ, ਸਮਝਾਉਣਾ ਹੈ, ਥੋੜ੍ਹਾ ਜਿਹਾ ਸਾਈਡ 'ਤੇ ਸੰਕੋਚਵੇਂ ਸ਼ਬਦਾਂ ਵਿੱਚ ਕਰ ਲਿਆ ਜਾਏ ਤਾਂ ਜੋ ਇਸ ਟਿਕਾਓ ਵਿੱਚ ਵਿਘਨ ਨਾ ਪਵੇ। ਤੋ ਮੈਂ ਬੇਨਤੀ ਕਰ ਰਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖ ਦਾ ਤੇ ਗੁਰੂ ਦਾ ਸੰਵਾਦ। ਸੰਵਾਦ ਦਾ ਮਤਲਬ ਹੈ ਜੋ ਸਿੱਖ ਜਿਸ ਭਾਵਨਾ ਨਾਲ ਗੁਰੂ ਦੀ ਸ਼ਰਨ ਵਿੱਚ ਆਉਂਦਾ ਉਹ ਕਿਵੇਂ ਆਵੇ ਤੇ ਕਿਵੇਂ ਗੁਰੂ ਨੂੰ ਬੇਨਤੀ ਕਰੇ। ਗੁਰੂ ਅਰਜਨ ਦੇ ਪਾਤਸ਼ਾਹ ਫਰਮਾਉਂਦੇ ਨੇ, ਸੁਣਮੀ ਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਸੁਣਮੀ ਤਾ ਗੁਰੂ ਮਿੱਤਰ ਨੂੰ ਇਉਂ ਬੇਨਤੀ ਕਰਨੀ, ਹੇ ਮੇਰੇ ਮਿੱਤਰ, ਕਿਉਂਕਿ ਗੁਰੂ ਤੋਂ ਵੱਧ ਸਾਡਾ ਕੋਈ ਮਿੱਤਰ ਨਹੀਂ। ਮਿੱਤਰ ਕਹੋ, ਸੱਜਣ ਕਹੋ, ਜਿਹੜਾ ਸਾਡੇ ਲਈ ਭਲਾ ਸੋਚੇ, ਭਲਾ ਕਰੇ, ਉਹ ਸੱਜਣ ਹੈ। ਤੇ ਗੁਰੂ ਤੋਂ ਵੱਧ ਸਿੱਖ ਦਾ ਹੋਰ ਕੋਈ ਹਮਦਰਦ ਨਹੀਂ, ਕਿਉਂਕਿ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲਹਿਰੈ, ਗੁਰਬਚਨੀ ਹਰ ਨਾਮ ਉਚਰੈ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਜਾਚ ਵੀ ਸਿਖਾਉਂਦੇ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਹੇ ਗੁਰੂ ਮਿੱਤਰ, ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਂ ਤੇਰੀ ਚਰਨ ਧੂੜੀ ਤੋਂ ਬਲਿਹਾਰ ਜਾਂਦਾ ਹਾਂ, ਔਰ ਇਹ ਮਨ ਤੇਰੇ ਹਵਾਲੇ ਕਰਦਾ। ਲੋ, ਪਹਿਲੀ ਸ਼ਰਤ ਇਹ ਹੈ ਕਿ ਗੁਰਸਿੱਖ ਨੇ ਆਪਣੇ ਮਨ ਨੂੰ ਗੁਰੂ ਦੇ ਹਵਾਲੇ ਕਰ, ਕਿਉਂਕਿ ਮਨ ਦੀ ਅਵਸਥਾ ਸਵਾਰਨੀ ਗੁਰੂ ਨੇ। ਅਸੀਂ ਤੇ ਬਾਹਰ ਪਟਕ ਪਟਕ ਕੇ, ਭਰਮ ਭਰਮ ਕੇ, ਬਹੁਤ ਚਤੁਰਾਈਆਂ ਤੇ ਚਲਾਕੀਆਂ ਸਵੇਰ ਤੋਂ ਸ਼ਾਮ ਤੱਕ ਕਰਦੇ, ਪਰ ਗੁਰੂ ਅੱਗੇ ਆ ਕੇ ਬੇਨਤੀ ਕਰਨੀ ਹੈ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਹੇ ਸਤਿਗੁਰੂ, ਇਹ ਮਨ ਵੀ ਤੇਰਾ ਹੈ, ਭਾਵ ਤੇਰੇ ਹਵਾਲੇ ਕੀ। ਲਓ, ਜਿਹੜੇ ਇੱਥੇ ਆ ਕੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਗੇ, ਉਹਨਾਂ ਦਾ ਹੋਰ ਕਿਸੇ ਪਾਸੇ ਧਿਆਨ ਨਹੀਂ ਜਾਏਗਾ। ਇਹਨੂੰ ਇਵੇਂ ਸਮਝੋ ਕਿ ਜਿਸ ਤਰ੍ਹਾਂ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਮਨ ਵਿੱਚ ਸਤਿਗੁਰ ਕੇ ਪਾਸ, ਜਿਹੜੀ ਵੇਚਣ ਦੀ ਗੱਲ ਕਹੀ ਹੈ ਗੁਰੂ ਨੇ, ਇਹਦਾ ਮਤਲਬ ਕੀ ਹੈ? ਜਦੋਂ ਅਸੀਂ ਕੋਈ ਵਸਤੂ ਵੇਚ ਦਿੰਦੇ ਹਾਂ, ਜਦੋਂ ਅਸੀਂ ਵਸਤੂ ਕਿਸੇ ਨੂੰ ਹੈਂਡਓਵਰ ਕਰ ਦਿੰਦੇ ਹਾਂ, ਕੀ ਫਿਰ ਸਾਡਾ ਉਹਦੇ 'ਤੇ ਹੱਕ ਰਹਿ ਜਾਂਦਾ? ਤੁਸੀਂ ਆਖੋਗੇ ਨਹੀਂ। ਕੋਈ ਚੀਜ਼ ਤੁਸੀਂ ਵੇਚਦੇ ਹੋ, ਕੋਈ ਮਕਾਨ ਵੇਚਦੇ ਹੋ, ਕੋਈ ਦੁਕਾਨ ਵੇਚਦੇ ਹੋ, ਕੋਈ ਸੌਦਾ ਵੇਚਦੇ ਹੋ, ਵੇਚਣ ਤੋਂ ਬਾਅਦ ਫਿਰ ਵੇਚਣ ਵਾਲੇ ਦਾ ਉਹਦੇ 'ਤੇ ਕੋਈ ਹੱਕ ਨਹੀਂ ਦਿੰਦਾ। ਇਸ ਲਈ ਗੁਰਦੇਵ ਕਹਿੰਦੇ ਨੇ, ਜੇ ਗੁਰੂ ਕੋਲੋਂ ਕੁਝ ਪ੍ਰਾਪਤ ਕਰਨਾ ਤੇ ਇਹ ਭਾਵਨਾ ਦ੍ਰਿੜ ਕਰਨੀ ਪਵੇਗੀ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਹੇ ਸਤਿਗੁਰੂ, ਤੇਰਾ ਤੇ ਮੇਰਾ ਰਿਸ਼ਤਾ ਕੀ ਹੈ? ਏਕ ਪਿਤਾ ਏਕ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਤੇਰਾ ਤੇ ਮੇਰਾ ਇੱਕੋ ਹੀ ਪਿਤਾ ਹੈ, ਪਰਮੇਸ਼ੁਰ ਸਾਰਿਆਂ ਦਾ ਪਿਤਾ ਹੈ, ਸਿੱਖ ਦਾ ਵੀ ਪਿਤਾ ਹੈ, ਗੁਰੂ ਦਾ ਵੀ ਪਿਤਾ ਹੈ। ਇਸੇ ਲਈ ਕਿਹਾ, ਮੰਨੈ ਤਰੈ ਤਾਰੇ ਗੁਰਸਿੱਖ। ਪਹਿਲਾਂ ਗੁਰੂ ਆਪ ਮੰਨਦਾ ਹੈ ਤੇ ਤਰਦਾ, ਫਿਰ ਆਪਣੇ ਸਿੱਖਾਂ ਨੂੰ ਤਾਰਦਾ। ਇਸ ਲਈ ਪਿਤਾ ਤੇ ਸਾਰਿਆਂ ਦਾ ਇੱਕੋ ਹੀ ਹੈ, ਏਕ ਪਿਤਾ ਏਕ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਮੇਰਾ ਤੇਰਾ ਪਿਤਾ ਤੇ ਇੱਕੋ ਹੀ ਹੈ,
ਅਸੀਂ ਕੋਈ ਪਿਤਾ ਦੇ ਪੁੱਤਰ ਸਾਂ, ਇੱਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਪਰ ਤੂੰ ਮੇਰਾ ਗੁਰੂ ਹੈ। ਗੁਰੂ ਹੋਣ ਦੇ ਨਾਤੇ ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ, ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਜਿਉ ਹਮਾਰਾ ਬਲ ਬਲ ਜਾਸੀ। ਹੇ ਗੁਰੂ ਮਿੱਤਰ, ਮੇਰਾ ਜਿਉ, ਮੇਰੀ ਜਿੰਦ ਤੇਰੇ ਤੋਂ ਬਲਿਹਾਰ ਬਲਿਹਾਰ ਬਲਿਹਾਰ ਜਾ। ਪਰ ਮੇਰੀ ਮੰਗ ਕੀ ਹੈ, ਹਰ ਦਰਸ਼ਨ ਦੇ ਹੋ ਦਿਖਾਈ, ਮੈਨੂੰ ਹਰੀ ਦੇ ਦਰਸ਼ਨ ਕਰਾ। ਲੋ ਗੱਲ ਸ਼ੁਰੂ ਹੋ ਗਈ, ਗੱਲ ਆਰੰਭ ਹੋ ਗਈ ਕਿ ਸਿੱਖ ਤੇ ਗੁਰੂ ਦਾ ਰਿਸ਼ਤਾ ਕੀ ਹੈ ਤੇ ਸਿੱਖ ਨੇ ਗੁਰੂ ਕੋਲੋਂ ਪ੍ਰਾਪਤ ਕੀ ਕਰਨਾ। ਪਰ ਪ੍ਰਾਪਤ ਕਰਨ ਦਾ ਤਰੀਕਾ ਜੁਗਤੀ ਜੋ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਇਉਂ ਸਮਝਾਉਂਦੇ ਨੇ, ਸਿੱਖ ਨੇ ਆ ਕੇ ਹੋਰ ਗੱਲਾਂ ਨਹੀਂ ਮੰਗਣੀਆਂ, ਕਿਉਂਕਿ ਸਤਿਗੁਰੂ ਕਹਿੰਦੇ ਨੇ ਮੰਮਾ ਮੰਗਣ ਹਾਰ ਇਹ ਆਨਾ, ਦੇਣ ਹਾਰ ਦੇ ਰਹੇ ਉਹ ਸੁਜਾਨਾ, ਜੋ ਦੀਨੋ ਤੋਂ ਇੱਕ ਹੈ ਭਾਰ, ਮਨ ਮੂਰਖ ਕਰੇ ਪੁਕਾਰ, ਜੋ ਮੰਗੇ ਤੋ ਮੰਗੇ ਬੀਆ। ਇਹ ਬੀਆ ਸ਼ਬਦ ਲੈਂਦੀ ਬੋਲੀ ਦਾ ਹੈ, ਮੁਲਤਾਨ ਵਾਲੇ ਬਿਆ ਕਹਿੰਦੇ। ਹੇ ਮੂਰਖ ਮਨ, ਜਦੋਂ ਤੂੰ ਗੁਰੂ ਕੋਲ ਆਉਂਦਾ ਵੀ ਹੈ ਤੇ ਹੋਰ ਚੀਜ਼ਾਂ ਮੰਗੀ ਜਾਂਦੀ, ਜੋ ਮੰਗੇ ਤੋ ਮੰਗੇ ਬੀਆ, ਜਾਂ ਤੇ ਕੁਸ਼ਲ ਨ ਕਾਹੂ ਥੀਆ। ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਅੱਜ ਤੀਕਰ ਕਿਸੇ ਨੂੰ ਸੁੱਖ ਨਹੀਂ ਹੋਇਆ, ਬਹੁਤੇ ਧਨ ਵਾਲੇ ਵੀ ਦੇਖੇ ਹਨ, ਬਹੁਤੀ ਦੌਲਤ ਵਾਲੇ ਵੀ ਦੇਖੇ ਹਨ, ਬਹੁਤ ਵੱਡੇ ਪਰਿਵਾਰਾਂ ਵਾਲੇ ਵੀ ਦੇਖੇ ਹਨ, ਉਹਨਾਂ ਚੀਜ਼ਾਂ ਵਿੱਚੋਂ ਕਿਸੇ ਨੂੰ ਸੁੱਖ ਨਹੀਂ ਸੀ, ਕਿਉਂਕਿ ਪਾਤਸ਼ਾਹ ਫਰਮਾਉਂਦੇ ਨੇ ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁਖ ਨਾਹੀਂ ਬਹੁਤ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਜੇ ਬਈ ਸੁਖ ਦੀ ਪ੍ਰਾਪਤੀ ਚਾਹੀਦੀ ਤਾਂ ਉਹ ਸਵਾਏ ਪਰਮੇਸ਼ਵਰ ਦੇ ਦੀਦਾਰ ਤੋਂ ਹੋਰ ਕਿਧਰੇ ਵੀ ਨਹੀਂ। ਇੱਥੇ ਬੜੇ ਬੜੇ ਪਦਾਰਥਾਂ ਵਾਲੇ ਵੀ ਰੋਂਦੇ ਹੀ ਚੱਕੇ ਹਨ, ਇਸ ਲਈ ਪਾਤਸ਼ਾਹ ਕਹਿੰਦੇ ਨੇ ਗੁਰੂ ਕੋਲੋਂ ਆ ਕੇ ਜੇ ਕੁਝ ਮੰਗਣਾ ਹੈ ਤੇ ਇੱਕੋ ਚੀਜ਼ ਮੰਮਾ ਮੰਗਣ ਹਰ ਇਆਨਾ, ਦੇਣ ਹਾਰ ਦੇ ਰਹੇ ਸੁਜਾਨਾ, ਜੋ ਦੀਨੋ ਸੋ ਇੱਕ ਹੈ ਬਾਰ, ਜੋ ਪਰਮੇਸ਼ਵਰ ਨੇ ਦੇਣਾ ਹੈ ਮੈਨੂੰ ਤੁਹਾਨੂੰ ਉਹ ਇੱਕੋ ਵਾਰੀ ਦੇ ਦਿੱਤਾ, ਜਨਮ ਤੋਂ ਲੈ ਕੇ ਮਰਨ ਤੱਕ ਦਾ ਦੇ ਦਿੱਤਾ। ਮਨ ਮੂਰਖ ਕਾਂ ਕਰੇ ਪੁਕਾਰ, ਜੋ ਮੰਗੇ ਤੋ ਮੰਗੇ ਬੀਆ, ਜਾਂ ਤੇ ਕੁਸ਼ਲ ਨ ਕਾਹੂ ਥੀਆ। ਉਹੀ ਚੀਜ਼ਾਂ ਬਾਰ ਬਾਰ ਮੰਗੀ ਜਾਂਦੀ ਜਿਨ੍ਹਾਂ ਨੂੰ ਲੈ ਕੇ ਅੱਜ ਤੀਕਰ ਕੋਈ ਸੁਖੀ ਨਹੀਂ ਹੋਇਆ। ਫਿਰ ਪਾਤਸ਼ਾਹ ਆਪ ਹੀ ਕਹਿੰਦੇ ਨੇ ਜੇ ਤੂੰ ਨਹੀਂ ਮੰਗਣੋਂ ਹਟ ਸਕਦਾ, ਨਹੀਂ ਰੁਕ ਸਕਦਾ, ਫਿਰ ਮੇਰੀ ਸਲਾਹ ਮੰਨ। ਮੰਗਣ ਮੰਗ ਤਾਂ ਕੈ ਮੰਗ, ਮੰਗਣ ਮੰਗ ਤਾਂ ਕੈ ਮੰਗ, ਨਾਨਕ ਜਾਂਤੇ ਪਰੈ ਪਰਾਗ, ਨਾਨਕ ਜਾਂਤੇ ਪਰੈ ਪਰਾਗ, ਨਾਨਕ ਜਾਂਤੇ। ਜਿਹੜੀ ਵਸਤੂ ਮੰਗਣ ਕਰਕੇ, ਜਿਹੜੀ ਵਸਤੂ ਮਿਲਣ ਕਰਕੇ ਤੂੰ ਸੰਸਾਰ ਸਾਗਰ ਤੋਂ ਪਾਰ ਉਤਰ ਜਾਏਗਾ। ਆਹ ਜਿਹੜੀਆਂ ਸੰਸਾਰੀ ਚੀਜ਼ਾਂ ਮੈਂ ਤੇ ਤੁਸੀਂ ਮੰਗਦੇ ਹਾਂ, ਇਹਨਾਂ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੈਨੂੰ ਪਹਿਲਾਂ ਹੀ ਦੇ ਦਿੱਤੀਆਂ ਨੇ ਉਸ। ਹਾਂ ਇਹ ਠੀਕ ਹੈ ਕਿ ਸਮੇਂ ਤੋਂ ਪਹਿਲਾਂ ਕੋਈ ਚੀਜ਼ ਨਹੀਂ ਮਿਲਦੀ। ਕਈ ਵਾਰੀ ਦੇਖਣ ਵਿੱਚ ਆਇਆ ਕਿ ਮਾਤਾ ਪਿਤਾ ਘਰੋਂ ਸੌਖੇ ਹਨ, ਸਭ ਕੁਝ ਉਹਨਾਂ ਕੋਲ ਹੈ, ਪਰ ਜੇ ਛੋਟੀ ਉਮਰ ਦਾ ਬੱਚਾ ਉਹਨਾਂ ਕੋਲੋਂ ਇਹੋ ਜਿਹੀ ਮੰਗ ਕਰੇ ਕਿ ਮੈਨੂੰ ਮੋਟਰਸਾਈਕਲ ਲੈ ਕੇ ਦਿਓ, ਮੈਨੂੰ ਕਾਰ ਲੈ ਕੇ ਦਿਓ, ਤਾਂ ਮਾਤਾ ਪਿਤਾ ਸਿਆਣੇ ਹਨ, ਉਹ ਨਹੀਂ ਲੈ ਕੇ ਦਿੰਦੇ, ਉਹ ਰੀਲੀ ਕਰਦਾ ਮੈਨੂੰ ਆਹ ਚੀਜ਼ ਨਹੀਂ ਲੈ ਕੇ ਦਿੰਦੇ, ਕਿਉਂਕਿ ਉਹ ਜਾਣਦੇ ਹਨ ਕਿ ਹਾਲੀ ਇਸਨੂੰ ਇਹ ਚੀਜ਼ ਨਹੀਂ ਚਾਹੀਦੀ। ਸੱਚਮੁੱਚ ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਵੱਲ ਝਾਤ ਮਾਰੀਏ, ਜਦੋਂ ਜਦੋਂ ਜਿਹੜੀ ਜਿਹੜੀ ਵਸਤੂ ਦੀ ਲੋੜ ਪਈ ਪਰਮੇਸ਼ਵਰ ਨੇ ਦਿੱਤੀ, ਪਰ ਅਸੀਂ ਕਾਲੇ ਪੈ ਜਾਂਦੇ। ਇਸ ਲਈ ਗੁਰਦੇਵ ਕਹਿੰਦੇ ਨੇ

ਤੋ ਇਸ ਪਾਵਨ ਸ਼ਬਦ ਦੀ ਲਹਾਉ ਦੀ ਪੰਕਤੀ ਇਹ ਹੈ, ਸੁਣ ਮੀਤਾ ਤੂਰੀ ਕੋ ਬਲ ਜਾਈ, ਸੁਣ ਮੀਤਾ ਤੂਰੀ ਕੋ ਬਲ ਜਾਈ, ਸੁਣ ਮੀਤਾ। ਸੁਣਦੇ ਗਾਣੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਸੁਣਨਾ ਕਰ। ਹੇ ਗੁਰੂ ਮਿੱਤਰ, ਮੇਰੀ ਬੇਨਤੀ ਸੁਣ, ਮੈਂ ਤੇਰੀ ਚਰਨ ਧੂੜੀ ਤੋਂ ਬਲਿਹਾਰ ਹਾਂ, ਔਰ ਇਹ ਮਨ ਤੇਰਾ ਭਾਈ। ਹੇ ਸਤਿਗੁਰੂ, ਇਹ ਮਨ ਮੈਂ ਤੇਰੇ ਹਵਾਲੇ ਕਰਦਾ ਹਾਂ। ਤੇਰਾ ਮੇਰਾ ਰਿਸ਼ਤਾ ਕੀ ਹੈ,

ਦੇਖੋ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਸਾਡੇ ਵਿੱਚੋਂ ਕਈ ਸ਼ਿਕਾਇਤ ਕਰਦੇ ਨੇ ਕਿ ਸਾਡਾ ਮਨ ਨਹੀਂ ਜੁੜਦਾ, ਸਾਡਾ ਮਨ ਨਹੀਂ ਟਿਕਦਾ, ਸਾਡੀ ਗੁਰੂ ਨਾਲ ਕਿਵੇਂ ਸਾਂਝ ਬਣੇ, ਤਰੀਕਾ ਦੱਸ ਰਹੇ। ਇਹ ਤਰੀਕਾ ਅਪਣਾਉਣਾ ਪਵੇਗਾ। ਮੈਂ ਤੇ ਇਸ ਤਰ੍ਹਾਂ ਹੀ ਸਮਝਿਆ ਕਿ ਜਿਵੇਂ ਬੱਚੇ ਨੂੰ ਲਿਖਣਾ ਨਹੀਂ ਆਉਂਦਾ ਤੇ ਉਸ ਨੂੰ ਪੂਰਨੇ ਪਾ ਕੇ ਦਿੱਤੇ ਜਾਂਦੇ ਹਨ। ਜਦੋਂ ਅਸੀਂ ਪੜ੍ਹਦੇ ਸੀ ਸਾਨੂੰ ਵੀ ਪੂਰਨੇ ਪਾ ਕੇ ਦਿੱਤੇ ਜਾਂਦੇ। ਮੈਨੂੰ ਅੱਜ ਤੱਕ ਯਾਦ ਹੈ ਸਾਨੂੰ ਉਸ ਵੇਲੇ ਕੋਈ ਫੱਟੀ, ਕੋਈ ਕਾਪੀ, ਕੋਈ ਇਸ ਤਰ੍ਹਾਂ ਦੀ ਚੀਜ਼ ਮੁਹੱਈਆ ਨਹੀਂ ਸੀ ਹੁੰਦੀ। ਸਾਨੂੰ ਤੇ ਸਾਡੇ ਉਸਤਾਦ ਜੀ ਕਹਿੰਦੇ ਵੀ ਲੰਗਰ ਵਿੱਚੋਂ ਸਵਾਹ ਲਿਆਓ, ਸਵਾਹ ਲਿਆ ਕੇ ਉਹਦੀ ਤਖਤੀ ਬਣਾ ਲੈਣੀ, ਇਉਂ ਕਰਕੇ ਧਰਤੀ ਤੇ ਤਖਤੀ ਬਣਾ ਲੈਣੀ, ਫਿਰ ਉਹਦੇ ਉੱਤੇ ਊੜਾ ਐੜਾ ਈੜੀ ਸੱਸਾ ਹਾਹਾ ਮਾਸਟਰ ਜੀ ਨੇ ਲਿਖ ਦੇਣਾ ਤੇ ਅਸੀਂ ਉਹਦੇ ਥੱਲੇ ਥੱਲੇ ਲਿਖਣਾ। ਤੇ ਲਿਖਦਿਆਂ ਲਿਖਦਿਆਂ ਕਈ ਵਾਰੀ ਉਂਗਲ ਦਾ ਇਹ ਪੋਟਾ ਵੀ ਲਾਲ ਹੋ ਜਾਂਦਾ, ਪਰ ਜਦੋਂ ਤੀਕਰ ਅਭਿਆਸ ਕਰਦਿਆਂ ਉਹ ਲਿਖਾਈ ਸੁੰਦਰ ਬਣ ਜਾਂਦੀ ਤੇ ਫਿਰ ਮਾਸਟਰ ਜੀ ਖੁਸ਼ ਹੋ ਕੇ ਸ਼ਾਬਾਸ਼ ਦਿੰਦੇ। ਸੱਚਮੁੱਚ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀਵਨ ਦੇ ਉਸ ਉਦੇਸ਼ ਦੀ ਪ੍ਰਾਪਤੀ ਵਾਸਤੇ ਸਾਨੂੰ ਤਰੀਕਾ ਦੱਸ ਰਹੇ ਨੇ। ਗੁਰੂ ਨਾਲ ਇਉਂ ਬੇਨਤੀ ਕਰਨੀ, ਏਕ ਪਿਤਾ ਏਕਸ ਕੇ ਹਮ ਬਾਰਿਕ, ਏਕ ਪਿਤਾ ਏਕਸ ਕੇ ਹਮ ਬਾਰਿਕ, ਗੁਰਬਾਣੀ ਗੁਰੂ ਜੀ ਦਾ ਇਹੀ ਕਮਾਲ ਹੈ। ਜਦੋਂ ਅਸੀਂ ਧਿਆਨ ਨਾਲ ਸੁਣਦੇ ਹਾਂ, ਧਿਆਨ ਨਾਲ ਪੜ੍ਹਦੇ ਹਾਂ, ਗੁਰੂ ਨਾਲ ਰਿਸ਼ਤਾ ਜੁੜ ਜਾਂਦਾ। ਤੁਸੀਂ ਕਈ ਵਾਰੀ ਮੇਰੇ ਤੋਂ ਪਹਿਲਾਂ ਵੀ ਬੋਲਣ ਦਾ ਯਤਨ ਕਰਦੇ ਹੋ, ਪਰ ਮੈਂ ਕਹਿੰਦਾ ਨਹੀਂ, ਆਪਣੀ ਆਪਣੀ ਵਾਰੀ ਨਾਲ ਬੋਲੋਗੇ ਬੜਾ ਆਨੰਦ ਆਏਗਾ। ਇਹ ਸਾਡੇ ਲਈ ਪੂਰਨੇ ਪਾ ਕੇ ਦੱਸੇ ਹਨ ਵੀ ਗੁਰੂ ਨਾਲ ਇਉਂ ਸਾਂਝ ਜੋੜਨੀ ਹੈ, ਇਉਂ ਬੇਨਤੀ ਕਰਨੀ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ, ਏਕ ਪਿਤਾ ਏਕਸ ਕੇ ਹਮ ਬਾਰਿਕ।

ਜਿਹੜੇ ਮੁਲਤਾਨ ਦੇ ਲੋਕ ਨੇ ਨਾ ਲਹਿੰਦੀ ਬੋਲੀ ਤੋਂ ਉਹ ਹਾਈ ਕਹਿੰਦੇ, ਤੂੰ ਕਿੱਥੇ ਗਿਆ ਹਾਈ, ਤੂੰ ਕੀ ਕਰਿੰਦਾ ਹਾਈ, ਇੱਥੇ ਵੀ ਉਹ ਹਾਈ ਹੈ, ਤੂੰ ਮੇਰਾ ਗੁਰ ਹਾਈ, ਤੂੰ ਮੇਰਾ ਗੁਰੂ ਹੈ। ਇਹ ਠੀਕ ਹੈ ਕਿ ਤੇਰਾ ਪਿਤਾ ਵੀ ਇੱਕ ਪਰਮੇਸ਼ਵਰ ਹੈ, ਮੇਰਾ ਪਿਤਾ ਵੀ ਉਹ ਪਰਮੇਸ਼ਵਰ, ਇੱਕ ਪਿਤਾ ਇੱਕ ਸਕੇ ਹੰਬਾਰਿਕ, ਤੂੰ ਮੇਰਾ ਗੁਰ ਹਾਈ। ਪਰ ਮੇਰੀ ਅਰਦਾਸ ਹੈ, ਸੁਣ ਮੀਤਾ, ਹੁਣ ਗੁਰੂ ਮਿੱਤਰ, ਹੇ ਮੇਰੇ ਗੁਰੂ ਮਿੱਤਰ, ਸੁਣ ਮੀਤਾ, ਜੀਓ ਹਮਾਰਾ ਬਲ ਬਲ ਜਸ, ਇਹ ਮੇਰੀ ਜਿੰਨ ਤੇਰੇ ਤੋਂ ਬਲਿਹਾਰ ਬਲਿਹਾਰ ਬਲਿਹਾਰ ਜਾ। ਮੇਰੀ ਮੰਗ ਕੀ ਹੈ, ਡਿਮਾਂਡ ਕੀ ਹੈ, ਮੈਂ ਕੀ ਚਾਹੁੰਦਾ, ਕਿਉਂ ਤੇਰੇ ਦਰ ਤੇ ਆਏ। ਹਰ ਦਰਸ਼ਨ ਦੇ ਹੋ ਦਿਖਾਈ, ਹਰ ਦਰਸ਼ਨ ਦੇ ਹੋ ਦਿਖਾਈ, ਥੋੜਾ ਜਿਹਾ ਤੁਹਾਡੇ ਮੇਰੇ ਉਚਾਰਨ ਵਿੱਚ ਅੰਤਰ ਹੈ। ਤੁਸੀਂ ਆਖੋਗੇ ਕਿ ਅਸੀਂ ਔਂਕੜ ਨੂੰ ਹੋੜਾ ਬਣਾ ਦਿੰਦੇ ਹਾਂ, ਜਦੋਂ ਕਿ ਔਂਕੜ ਲਘੂ ਮਾਤਰਾ ਹੈ, ਦੇਹ ਬਸ। ਜਦੋਂ ਦਦੇ ਦੀ ਨਾਂ ਲਮਕਾਓਗੇ, ਔਂਕੜ ਆਪੇ ਬੋਲਿਆ ਜਾਏ, ਪਰ ਅਸੀਂ ਉਹਨੂੰ ਹੋੜਾ ਬਣਾ ਕੇ ਬੋਲਦੇ ਆਦੀ ਬਣ ਗਏ। ਹਰ ਦਰਸ਼ਨ ਦੇਹ ਦਿਖਾਈ, ਫਿਰ ਸੁਣ ਮੀਤਾ, ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ ਰਹਾਓ। ਇਹ ਪਹਿਲਾ ਪਦ ਤਥਾ ਰਹਾਓ ਦੀ ਪੰਗਤੀ, ਜਿਸ ਵਿੱਚ ਸਾਡੇ ਜੀਵਨ ਦਾ ਉਹ ਨਿਸ਼ਾਨਾ, ਉਹ ਉਦੇਸ਼ ਹੈ। ਫਿਰ ਇਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਨੇ, ਪਾਮ ਮਲੋਵਾਂ ਮਲ ਮਲ ਧੋਵਾਂ, ਪਾਮ ਮਲੋਵਾਂ ਮਲ ਮਲ ਧੋਵਾਂ। ਗੁਰਬਾਣੀ ਬਹੁਤ ਸੌਖੀ ਹੈ, ਪਰ ਜਦੋਂ ਅਸੀਂ ਭਿੱਜ ਕੇ ਪੜ੍ਹਦੇ ਹਾਂ ਆਪਣੇ ਆਪ ਸਮਝ ਆ ਜਾਂਦਾ। ਪਾਮ ਮਲੋਵਾਂ, ਹੇ ਸਤਿਗੁਰੂ ਮੈਂ ਤੇਰੇ ਚਰਨ ਮਲਾਂ, ਮਲ ਮਲ ਧੋਵਾਂ, ਮਲ ਮਲ ਕੇ ਉਹਨਾਂ ਚਰਨਾਂ ਨੂੰ ਧੋਣਾ ਕਰ, ਤੇ ਇਹ ਮਨ ਤੈ ਕੂ ਦੇ ਸਾਂ, ਇਹ ਮਨ ਤੈ ਕੂ ਦੇ ਸਾਂ। ਤੈਕੂ ਮੈਕੂ ਇਹ ਵੀ ਲਹਿੰਦੀ ਬੋਲੀ ਦਾ ਸ਼ਬਦ, ਮੁਲਤਾਨ ਵਾਲੇ ਪੋਠੋਹਾਰ ਵਾਲੇ ਵੀ ਇਹ ਅੱਖਰ ਆਮ ਵਰਤਦੇ ਨੇ ਕਿ ਮੈਂ ਤੈਕੂ ਦੇ ਸਾਂ, ਇਹ ਮੈਕੂ ਦੇ ਦੇ, ਹੇ ਸਤਿਗੁਰੂ ਮੇਰੇ ਤੇ ਕਿਰਪਾ ਕਰ, ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾ ਦੇ। ਮੇਰੀ ਭਾਵਨਾ ਇਹ ਹੈ ਕਿ ਪਾਮ ਮਲੋਵਾਂ ਮਲ ਮਲ ਧੋਵਾਂ, ਪਾਮ ਮਲੋਵਾਂ ਮਲ ਮਲ ਧੋਵਾਂ। ਹੁਣ ਮੈਂ ਇੱਕ ਹੋਰ ਬੇਨਤੀ ਕਰਾਂ, ਇੱਕ ਤਾਂ ਤੁਸੀਂ ਮੇਰੀ ਪ੍ਰੇਰਨਾ ਨਾਲ ਬੋਲ ਰਹੇ, ਇਹ ਵੀ ਤੁਹਾਡਾ ਬੜਾ ਧੰਨਵਾਦ ਹੈ, ਪਰ ਜਦੋਂ ਤੁਸੀਂ ਆਪਣੇ ਅੰਦਰੋਂ ਇਹ ਗੱਲ ਕਹੋਗੇ ਫਿਰ ਤੁਹਾਡੀ ਅਵਸਥਾ ਬਦਲ ਜਾਏਗੀ। ਜਦੋਂ ਤੁਸੀਂ ਇਹੀ ਸ਼ਬਦ ਜੋ ਗੁਰੂ ਨੇ ਕਹੇ ਨੇ ਇਹ ਤੁਸੀਂ ਆਪਣੇ ਅੰਦਰੋਂ ਕਹੋਗੇ ਤਾਂ ਤੁਹਾਡੇ ਮਨੋ ਦਸ਼ਾ ਤਬਦੀਲ ਹੋ ਜਾਏਗੀ। ਸੱਚਮੁੱਚ ਇਉਂ ਗੁਰੂ ਦੇ ਸਮਰਪਿਤ ਹੋ ਕੇ ਇਹ ਅਰਜ਼ੋਈ ਕਰਨੀ ਹੈ, ਹੇ ਸਤਿਗੁਰੂ ਪਾਮ ਮਲੋਵਾਂ ਮਲ ਮਲ ਧੋਵਾਂ, ਪਾਮ ਮਲੋਵਾਂ ਮਲ ਮਲ ਧੋਵਾਂ। ਇਹ ਮਨ ਤੈ ਕੂ ਦੇ ਸਾਂ, ਇਹ ਮਨ ਤੈ ਕੂ ਦੇ ਸਾਂ। ਮੀਤਾ ਹਾਂ ਤੇਰੀ ਸ਼ਰਨਾਈ ਆਇਆ, ਦੇਖੋ ਸ਼ਰਨ ਵਿੱਚ ਆਉਣਾ, ਸਰੰਡਰ ਕਰਨਾ, ਸਮਰਪਿਤ ਹੋਣਾ। ਗੁਰੂ ਨੂੰ ਕੋਈ ਭੁੱਖ ਨਹੀਂ ਹੈਗੀ, ਕੋਈ ਗੁਰੂ ਸਾਡੀਆਂ ਜਾਇਦਾਦਾਂ ਦੀ ਰਜਿਸਟਰੀ ਨਹੀਂ ਕਰਾਉਂਦੇ। ਇਹ ਤਾਂ ਹੋਮੇ ਦਾ ਤਿਆਗ ਹੈ, ਇਹ ਤਾਂ ਪਕੜ ਦਾ ਤਿਆਗ ਹੈ। ਸੁਣ ਮੀਤਾ ਹਾਂ ਤੇਰੀ ਸ਼ਰਨਾਈ ਆਇਆ, ਹੇ ਸਤਿਗੁਰੂ ਮਿੱਤਰ ਮੈਂ ਤੇਰੀ ਸ਼ਰਨ ਵਿੱਚ ਆਇਆ। ਬਈ ਕੀ ਚਾਹੁੰਦਾ ਹੈ, ਕੀ ਮੰਗਦਾ ਹੈ ਤੂੰ ਦੱਸ ਮੇਰੇ ਕੋਲੋਂ। ਬਸ ਇੱਥੇ ਅਸੀਂ ਧਿਆਨ ਰੱਖਣਾ,
ਅਸੀਂ ਮੰਗਦੇ ਹਾਂ ਧੀਆਂ ਪੁੱਤਰ, ਅਸੀਂ ਮੰਗਦੇ ਹਾਂ ਕਾਰੋਬਾਰ, ਅਸੀਂ ਮੰਗਦੇ ਹਾਂ ਦੁਨਿਆਵੀ ਰੁਤਬੇ, ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਗੁਰੂ ਕੋਲੋਂ ਮੰਗਣ ਵਾਲੀ ਚੀਜ਼ ਤਾਂ ਇਹ ਹੈ, ਪ੍ਰਭ ਮਿਲੋ ਦੇਹ ਉਪਦੇਸਾ, ਪ੍ਰਭ ਮਿਲੋ ਦੇਹ ਉਪਦੇਸਾ, ਪ੍ਰਭ ਮਿਲੋ। ਹੁਣ ਇੱਥੇ ਊੜੇ ਨੂੰ ਔਂਕੜ ਹੈ, ਇਹ ਫਸਟ ਪਰਸਨ ਹੈ, ਪਰ ਅਸੀਂ ਆਮ ਤੌਰ ਤੇ ਮੈਂ ਦੇਖਿਆ ਕਿ ਮਿਲੋ ਪ੍ਰਭ ਮਿਲੋ, ਨਹੀਂ ਪ੍ਰਭ ਮਿਲੋ ਮੈਂ ਪਰਮੇਸ਼ਵਰ ਨੂੰ ਮਿਲਾਂ, ਮੈਨੂੰ ਇਹੋ ਜਿਹਾ ਉਪਦੇਸ਼ ਦੇਣਾ ਕਰੋ, ਮੈਨੂੰ ਇਹੋ ਜਿਹਾ ਮਾਰਗ ਦਰਸ਼ਨ ਕਰੋ, ਮੈਨੂੰ ਇਹੋ ਜਿਹੀ ਮਤ ਦਿਓ ਜਿਸ ਕਰਕੇ ਮੈਂ ਪਰਮੇਸ਼ਵਰ ਨੂੰ ਮਿਲ ਜਾਵਾਂ। ਕਿਉਂਕਿ ਮਨੁੱਖ ਜਨਮ ਦਾ ਉਦੇਸ਼ ਰੋਜ਼ ਅਸੀਂ ਪੜ੍ਹਦੇ ਪਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਦੇ ਕਦੇ ਸੰਤ ਤੇਜਾ ਸਿੰਘ ਜੀ ਮਹਾਰਾਜ ਮੌਜ ਵਿੱਚ ਆ ਕੇ ਜਦੋਂ ਸਮਝਾਉਂਦੇ ਬੜਾ ਸੌਖਾ ਜਿਹਾ, ਉਹਨਾਂ ਦਾ ਢੰਗ ਤਰੀਕਾ ਬੜਾ ਹੀ ਸੌਖਾ। ਉਹ ਕਹਿੰਦੇ ਭਾਈ ਸਿਮਰਨ ਕਿਉਂ ਜ਼ਰੂਰੀ ਹੈ, ਪਰਮੇਸ਼ਵਰ ਨੂੰ ਯਾਦ ਕਰਨਾ ਕਿਉਂ ਜ਼ਰੂਰੀ ਹੈ। ਕਹਿੰਦੇ ਜੇ ਤੁਸੀਂ ਸਲੇਟ ਦੇ ਉੱਤੇ ਸਲੇਟੀ ਦੇ ਨਾਲ ਸਿਫਰ ਦੇ ਨਿਸ਼ਾਨ ਪਾਓ, ਇੱਕ ਦੋ ਤਿੰਨ ਚਾਰ ਪੰਜ ਸੱਤ ਜਿੰਨੇ ਮਰਜ਼ੀ ਪਾ ਲਓ, ਕਿਸੇ ਪੜ੍ਹੇ ਜਾਂ ਅਨਪੜ੍ਹੇ ਨੂੰ ਪੁੱਛੋ ਇਹ ਕੀ ਲਿਖਿਆ, ਉਹ ਕੀ ਕਹੇਗਾ, ਸਿਫਰੇ ਹਨ। ਪਰ ਜੇ ਉਹਨਾਂ ਸਿਫਰਿਆਂ ਦੇ ਖੱਬੇ ਪਾਸੇ ਏਕਾ ਲਾ ਦਿਓ, ਫਿਰ ਹਰ ਸਿਫਰੇ ਦੀ ਕੀਮਤ 10 ਗੁਣਾ ਹੋ ਜਾਏਗੀ। ਬਸ ਇਸ ਲਈ ਸਿਮਰਨ ਰੂਪੀ ਏਕਾ ਲਾਉਣਾ ਬਹੁਤ ਜ਼ਰੂਰੀ ਹੈ। ਭਾਵੇਂ ਤੁਸੀਂ ਸੰਸਾਰ ਦੇ ਕਿਤਨੇ ਕੰਮ ਕਰ ਲਓ, ਕਿਤਨੇ ਵੱਡੇ ਬਣ ਜਾਓ, ਰੋਜ਼ ਤੁਸੀਂ ਜਪਜੀ ਸਾਹਿਬ ਚ ਪੜ੍ਹਦੇ ਹੋ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਪਾਠ ਤੁਹਾਨੂੰ ਆਉਂਦਾ ਹੈ, ਪਰ ਜਦੋਂ ਤੁਸੀਂ ਉਸ ਨੂੰ ਸਮਝ ਕੇ ਪੜ੍ਹੋ ਫਿਰ ਗੁਰੂ ਦਾ ਆਸ਼ਾ ਸਮਝ ਆ ਜਾਣਾ। ਲੋਕ ਵੱਡੀ ਉਮਰ ਦਾ ਮਾਣ ਕਰਦੇ ਨੇ, ਪਰ ਪਾਤਸ਼ਾਹ ਕਹਿੰਦੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਜੇ ਕਿਸੇ ਦੀ ਚਾਰ ਯੁੱਗ ਉਮਰ ਹੋ ਜਾਏ, ਨਹੀਂ ਨਹੀਂ ਚਾਰ ਯੁੱਗ ਨਹੀਂ ਹੋਰ ਦਸੂਣੀ 10 ਗੁਣਾ ਹੋ ਜਾਏ, 10 ਨਾਲ ਉਹਨੂੰ ਮਲਟੀਪਲਾਈ ਕਰੋ 40 ਯੁੱਗ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਜੇ ਤਿਸ ਨਗਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ। ਫਿਰ ਉਹ ਬੰਦਾ ਹੈ ਕਿ ਜਿਹੜਾ ਏਡੀ ਵੱਡੀ ਉਮਰ ਵਾਲਾ, ਇੰਨੀ ਸ਼ੋਭਾ ਵਾਲਾ, ਇੰਨੀ ਕੀਰਤੀ ਵਾਲਾ, ਜਿਹਦੇ ਨਾਲ ਸਾਰੀ ਦੁਨੀਆਂ ਉੱਠ ਕੇ ਤੁਰ ਪਵੇ, ਉਹ ਹੈ ਕੀ? ਪਾਤਸ਼ਾਹ ਨੇ ਕੀਟਾਂ ਅੰਦਰ ਕੀਟ, ਉਹ ਕੀੜਿਆਂ ਵਿੱਚ ਕੀੜਾ ਹੈਗਾ, ਕਰ ਦੋਸ਼ੀ ਦੋਸ਼ ਧਰੇ, ਪਰਮੇਸ਼ੁਰ ਦਾ ਸਿਮਰਨ ਨਾ ਕਰਨ ਦਾ ਦੋਸ਼ ਉਹਨੂੰ ਲਾਇਆ ਜਾਏਗਾ, ਉਹਨੂੰ ਦੋਸ਼ੀ ਠਹਿਰਾਇਆ ਜਾਏਗਾ। ਤੂੰ ਗੱਲ ਕੀ, ਸਾਡੇ ਜੀਵਨ ਦਾ ਮਕਸਦ ਤਾਂ ਇਹ ਹੈ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਸਾਡੇ ਕਲਯੁਗੀ ਜੀਵਾਂ ਨੂੰ ਬੜਾ ਸਰਲ ਤੇ ਸੌਖਾ ਜਿਹਾ ਮਾਰਗ ਦੱਸਦੇ ਨੇ, ਭਾਈ ਗੁਰੂ ਕੋਲੋਂ ਆ ਕੇ ਹੋਰ ਹੋਰ ਚੀਜ਼ਾਂ ਮੰਗਣ ਦੀ ਬਜਾਏ ਇਹ ਅਰਦਾਸ ਕਰੋ, ਹੇ ਸਤਿਗੁਰਾ ਏਕ ਪਿਤਾ ਏਕਦ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਸੁਣ ਮੀਤਾ, ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ ਰਹਾਓ, ਭਾਵ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈ ਕੂ ਦੇਸਾਂ, ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ, ਸ਼ਰਨ ਵਿੱਚ ਆਇਆ, ਪ੍ਰਭ ਮਿਲੋ ਦੇਰ ਹੋ ਉਪਦੇਸਾਂ, ਮੈਂ ਵਾਹਿਗੁਰੂ ਨੂੰ ਮਿਲਣਾ, ਮੇਰਾ ਜਨਮ ਸਫਲ ਹੋ ਜਾਏ, ਮੇਰਾ ਸੰਸਾਰ ਵਿੱਚ ਆਉਣਾ ਸਫਲ ਸਕਾਰਤ ਹੋ ਜਾਏ, ਮੈਨੂੰ ਉਪਦੇਸ਼ ਦੇਣਾ। ਜੇ ਤੇ ਸੱਚਮੁੱਚ ਤੁਸੀਂ ਤੇ ਮੈਂ ਸਾਰੇ ਗੁਰੂ ਦੀ ਸ਼ਰਨ ਵਿੱਚ ਇਸ ਭਾਵਨਾ ਨਾਲ ਆਏ ਹਾਂ, ਲਓ ਫਿਰ ਗੁਰੂ ਜੀ ਉਪਦੇਸ਼ ਕਰਨ ਲੱਗੇ। ਹੁਣ ਸੁਣ ਧਿਆਨ ਨਾਲ ਸੁਣੇ, ਇੱਕ ਮਨ ਦੀ ਅਵਸਥਾ ਬਣਾਉਣੀ ਪੈਂਦੀ ਹੈ, ਇਹ ਮਨ ਦੀ ਅਵਸਥਾ ਬਣਾਉਣ ਵਾਸਤੇ ਗੁਰੂ ਜੀ ਨੇ ਸਾਨੂੰ ਪੂਰਨੇ ਪਾ ਕੇ ਦੱਸ ਦਿੱਤੇ ਹਨ।
ਵੀ ਇਸ ਤਰੀਕੇ ਨਾਲ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ, ਆਖੋ ਹੇ ਸਤਿਗੁਰੂ ਪਾਮ ਮਲੋਵਾਂ ਮਲ ਮਲ ਧੋਵਾਂ, ਪਾਮ ਮਲੋਵਾਂ ਮਲ ਮਲ ਧੋਵਾਂ। ਇਹ ਮਨ ਤੈਕੂ ਦੇਸਾਂ, ਇਹ ਮਨ ਤੈਕੂ ਦੇਸਾਂ, ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ। ਮੈਂ ਤੇਰੀ ਸ਼ਰਨ ਵਿੱਚ ਆਇਆ, ਪਰ ਸ਼ਰਨ ਵਿੱਚ ਆਉਣ ਵਾਲੇ ਨੂੰ ਚੁਫੇਰ ਗੜੀਆ ਨਹੀਂ ਬਣਨਾ ਚਾਹੀਦਾ। ਕਦੇ ਕਿਧਰੇ, ਕਦੇ ਕਿਧਰੇ, ਕਦੇ ਕਿਧਰੇ, ਅੱਜ ਸਿੱਖ ਚੁਫੇਰ ਗੜੀਆ ਬਣਿਆ। ਕਦੇ ਕਬਰਾਂ ਤੇ ਵੀ ਪਹੁੰਚ ਜਾਂਦਾ, ਕਦੇ ਪੁੱਛਾਂ ਵਾਲਿਆਂ ਕੋਲ ਵੀ ਪਹੁੰਚ ਜਾਂਦਾ, ਕਦੇ ਜੋਤਸ਼ੀਆਂ ਦੇ ਵੀ ਜਾ ਕੇ ਮੱਥੇ ਰਗੜਦਾ। ਨਹੀਂ ਨਹੀਂ, ਗੁਰੂ ਦੀ ਸ਼ਰਨ ਵਿੱਚ ਆਇਓ ਤੇ ਫਿਰ ਗੁਰੂ ਦੀ ਸ਼ਰਨ ਵਿੱਚ ਤੇ ਗੁਰੂ ਕੋਲ ਇਹ ਮਨ ਦੇ ਦਿਓ ਤੇ ਗੁਰੂ ਅੱਗੇ ਜੋਦੜੀ ਕਰੋ, ਪਾਤਸ਼ਾਹ ਸਾਡੇ ਤੇ ਕਿਰਪਾ ਕਰੋ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦੇਹ ਉਪਦੇਸ਼ਾ, ਮੈਨੂੰ ਐਸਾ ਉਪਦੇਸ਼ ਦਿਓ ਜਿਹਦੇ ਨਾਲ ਮੈਂ ਪ੍ਰਭੂ ਨੂੰ ਮਿਲ ਜਾਵਾਂ। ਨਾ ਹੁਣ ਸਤਿਗੁਰੂ ਉਪਦੇਸ਼ ਦੇਣ ਲੱਗੇ ਨੇ। ਮਾਨ ਨਾ ਕੀਜੈ ਸ਼ਰਨ ਪਰੀਜੈ, ਮਾਨ ਨਾ ਕੀਜੈ ਸ਼ਰਨ ਪਰੀਜੈ, ਮਤ ਕੋਈ ਆਖੇ ਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਹੀਂ, ਮਤ ਕੋਈ ਆਖੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਨਹੀਂ। ਨਹੀਂ ਨਹੀਂ, ਇਹਨਾਂ ਵਰਗਾ ਕੌਣ ਸਮਝਾ ਸਕਦਾ, ਇਹਨਾਂ ਵਰਗੀ ਕੌਣ ਤਸੱਲੀ ਕਰਾ ਸਕਦਾ। ਪਰ ਅਸੀਂ ਉਸ ਰਸਤੇ ਹੀ ਨਹੀਂ ਤੁਰਦੇ, ਅਸੀਂ ਤੇ ਹੋਰ ਹੋਰ ਚੀਜ਼ਾਂ ਵੱਲ ਹੀ ਤੁਰੇ ਹੋਏ ਹਾਂ। ਗੁਰੂ ਨੇ ਆਖਿਆ ਜੇ ਤੂੰ ਸੱਚਮੁੱਚ ਪਰਮੇਸ਼ਵਰ ਨੂੰ ਮਿਲਣਾ ਲੈ ਫਿਰ ਕੰਨ ਖੋਲ ਕੇ ਸੁਣ ਲੈ। ਮਾਨ ਨਾ ਕੀਜੈ ਸ਼ਰਨ ਪਰੀਜੈ, ਮਾਨ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ, ਕਰੈ ਸੋ ਭਲਾ ਮਨਾਈਐ, ਰੋਜ਼ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ। ਪਹਿਲੀ ਪੌੜੀ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ, ਆਖਿਆ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਜ ਸਿਆਣਪਾਂ ਲੱਕ ਹੋਏ, ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਫਿਰ ਕੀ ਕਰੀਏ,

ਇਹ ਤੁਰੋਂ ਨਾਲ ਹੀ ਲਿਖਿਆ ਹੈ। ਹੋਰ ਸੌਖਾ ਕਰਕੇ ਸਮਝਣਾ ਹੋਵੇ, ਜੇ ਕੋਈ ਪੁੱਤਰ ਧੀ ਚਾਹੇ ਕਿ ਮੈਂ ਮਾਤਾ ਪਿਤਾ ਦੀ ਖੁਸ਼ੀ ਲੈਣੀ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ? ਉਹਨੂੰ ਮਾਤਾ ਪਿਤਾ ਦੀ ਆਗਿਆ ਵਿੱਚ ਚੱਲਣਾ ਚਾਹੀਦਾ। ਸੱਚਮੁੱਚ ਇਸੇ ਤਰ੍ਹਾਂ ਗੁਰਦੇਵ ਕਹਿੰਦੇ ਨੇ, ਹੇ ਭਾਈ ਜੇ ਤੂੰ ਪਰਮੇਸ਼ਵਰ ਨੂੰ ਮਿਲਣਾ ਫਿਰ ਮੇਰੀ ਤੈਨੂੰ ਸਲਾਹ ਹੈ, ਮੈਂ ਤੈਨੂੰ ਉਪਦੇਸ਼ ਕਰਦਾ ਹਾਂ ਕਿ ਮਾਨ ਨਾ ਕੀਜੈ ਸ਼ਰਨ ਪਰੀਜੈ, ਮਾਨ ਨਾ ਕੀਜੈ ਸ਼ਰਨ ਪਰੀਜੈ। ਕਰੇ

ਨਾ ਜਦੋਂ ਮੈਂ ਤੇ ਤੁਸੀਂ ਗੁਰੂ ਮਹਾਰਾਜ ਦੇ ਦੱਸੇ ਹੋਏ ਇਸ ਤਰੀਕੇ ਨਾਲ ਚੱਲਾਂਗੇ ਫਿਰ ਪਾਤਸ਼ਾਹ ਨੇ ਐਸੀ ਅਵਸਥਾ ਬਣੇਗੀ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ। ਦੇਖੋ ਦੋਵੇਂ ਅੱਖਰ ਅਨੁਗ੍ਰਹਿ ਦਾ ਅਰਥ ਵੀ ਕਿਰਪਾ ਹੈ ਪ੍ਰਸਾਦ ਦਾ ਅਰਥ ਵੀ ਕਿਰਪਾ ਹੈ। ਆਖਿਆ ਫਿਰ ਜੀਵ ਜਗਿਆਸੂ ਗੁਰਸਿੱਖ ਕਹੇ ਹੁਣ ਮੇਰੇ ਤੇ ਕਿਰਪਾ ਹੋ ਗਈ। ਅੱਜ ਅਸੀਂ ਕਿਰਪਾ ਨੂੰ ਹੁਜਤ ਬਣਾ ਲਿਆ ਖਿਮਾ ਕਰਨਾ ਜਦੋਂ ਕਿਸੇ ਨੂੰ ਪਰੇਰੋ ਭਾਈ ਅੰਮ੍ਰਿਤ ਪਾਨ ਕਰ ਜੀ ਹਾਲੀ ਸਾਡੇ ਤੇ ਕਿਰਪਾ ਨਹੀਂ ਹੋਈ ਇਹ ਹੁਜਤ ਹੈ। ਗੁਰੂ ਨੇ ਕਿਹਾ ਹੈ ਕਿ ਜਦੋਂ ਤੀਕਰ ਕੋਈ ਗੁਰੂ ਕਾ ਅੰਮ੍ਰਿਤ ਨਹੀਂ ਛਕਦਾ ਉਹ ਮੇਰਾ ਸਿੱਖ ਹੀ ਨਹੀਂ। ਅਸੀਂ ਸੁਣਦੇ ਹਾਂ ਤੇ ਫਿਰ ਕੰਨੋਂ ਘੇਸਰ ਹੋ ਕੇ ਤੁਰ ਜਾਂਦੇ ਪਤਾ ਨਹੀਂ ਕਿੰਨੀ ਕਿੰਨੀ ਉਮਰ ਬੀਤ ਗਈ। ਨਾ ਭਾਈ ਗੁਰੂ ਨੇ ਜੋ ਤਰੀਕਾ ਦੱਸਿਆ ਜੇ ਉਹਦੇ ਤੇ ਅਮਲ ਕਰਾਂਗੇ ਫਿਰ ਅਸੀਂ ਕਹਿਣ ਦੇ ਹੱਕਦਾਰ ਹੋਵਾਂਗੇ। ਜਿਵੇਂ ਮਰੀਜ਼ ਡਾਕਟਰ ਕੋਲ ਜਾਂਦਾ ਆਪਣੀ ਤਕਲੀਫ ਦੱਸਦਾ ਡਾਕਟਰ ਉਹਦੀ ਦਵਾਈ ਤਸਕੀਦ ਕਰਦਾ ਕਹਿੰਦਾ ਵੀ ਇਸ ਤਰ੍ਹਾਂ ਖਾਈ ਇਹਨਾਂ ਗੱਲਾਂ ਦਾ ਪਰਹੇਜ਼ ਕਰੀ ਫਿਰ ਉਹ ਕਹਿਣ ਦਾ ਹੱਕਦਾਰ ਹੈ ਕਿ ਡਾਕਟਰ ਸਾਹਿਬ ਮੇਰੇ ਤੇ ਕਿਰਪਾ ਹੋ ਗਈ ਮੇਰਾ ਰੋਗ ਕੱਟਿਆ ਗਿਆ। ਸੱਚਮੁੱਚ ਇਸੇ ਤਰ੍ਹਾਂ ਜਦੋਂ ਗੁਰੂ ਜੀ ਦੇ ਦੱਸੇ ਹੋਏ ਤਰੀਕੇ ਅਨੁਸਾਰ ਮੈਂ ਤੇ ਤੁਸੀਂ ਅਮਲ ਕਰਾਂਗੇ ਫਿਰ ਅਸੀਂ ਕਹਿਣ ਦੇ ਹੱਕਦਾਰ ਹੋਵਾਂਗੇ। ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਭਇਓ ਅਨੁਗ੍ਰਹਿ ਪ੍ਰਸਾਦ ਕਿਰਪਾ ਹੋ ਗਈ ਹੈ ਪਰ ਸੰਤਾਂ ਦੀ ਗੁਰਮੁਖਾਂ ਦੀ ਮਹਾਂਪੁਰਖਾਂ ਦੀ ਕਿਰਪਾ ਨਾਲ ਕਿਰਪਾ ਹੋਈ ਹੈ। ਇਹ ਨੁਕਤਾ ਬੜਾ ਸਮਝਣ ਵਾਲਾ ਹੈ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਸੰਤਾਂ ਦੇ ਪ੍ਰਸਾਦ ਕਿਰਪਾ ਦੇ ਨਾਲ ਹੁਣ ਕਿਰਪਾ ਹੋ ਗਈ ਹੈ ਭਾਵ ਗੁਰੂ ਦੇ ਦੱਸੇ ਰਾਹ ਤੇ ਚੱਲਣ ਨਾਲ ਗੁਰੂ ਦੀ ਕਿਰਪਾ ਹੋ ਗਈ ਹੈ। ਇਹ ਕਿਰਪਾ ਕਿਸ ਰੂਪ ਵਿੱਚ ਹੋਈ ਹੈ ਹਰ ਨਾਮਾ ਹੈ ਮੀਠਾ ਹਰ ਨਾਮਾ ਹੈ ਮੀਠਾ ਹੁਣ ਹਰੀ ਨਾਮ ਮੈਨੂੰ ਮਿੱਠਾ ਲੱਗਣ ਲੱਗ ਪਿਆ। ਪਹਿਲਾਂ ਤੇ ਤਕਲੀਫ ਮੰਨਦਾ ਸੀ ਮਨ ਪਰ ਹੁਣ ਇਹਨੂੰ ਰਸ ਆਉਣ ਲੱਗ ਪਿਆ ਕਿਉਂਕਿ ਗੁਰੂ ਦੇ ਕਹੇ ਅਨੁਸਾਰ ਇਹ ਰਸ ਛਾਡੇ ਉਹ ਰਸ ਆਵਾ ਇਹ ਰਸ ਛਾਡੇ ਉਹ ਰਸ ਆਵਾ ਇਹ ਰਸ ਛਾਡੇ ਉਹ

0: ना को बैरी ना ही बेगाना, ना को बैरी ना ही बेगाना, सगल संग हमको बन आई, सगल संग हमको बन आई, सबको मीत हम आपन कीना, सबको मीत हम आपन कीना, हम सबना के साजन, हम सबना के साजन, दूर परायो मन का बिरहा, दूर परायो मन का बिरहा, दूर परायो तामेल कियो मेरे राजन, तामेल कियो मेरे राजन, तामेल कियो। मैं तन तन श्री गुरु ग्रंथ साहिब जी की बाणी तो बाहरों कदे कुछ नहीं कह, मेरे कई अजीज विद्यार्थी कहते ने यानी जी असि भी कथावाचक बनना किवें बनीए, की पढ़िया करिए, केड़ी किताब पढ़ी। मैं कहना दुहाई रब दी, गुरु ग्रंथ साहिब तो बिना होर कुछ ना पढ़े। जो कुछ गुरु ग्रंथ साहिब जी दस सकते ने होर किसी पुस्तक किसी किताब च नहीं, जाए एवें टकरा ना मारे, इथों सब कुछ मिलता जे, इथों सब कुछ प्राप्त होंदा जे, पर प्राप्त करने की जाच गुरु को सीखनी पवेगी। ते गुरु ने जाच सिखा दी, भाई मान न की जय शरण परी जय, मान न की जय शरण परी जय, करे सुभला मनाइए, करे सुभला मनाइए, सुन मीता जियो पिंड सब तन अर्पी जाए, इं दर्शन हर जियो पाए। फिर जदों कृपा हो जाए फिर भी ये नहीं कहना कि मैं कीता ते होया, नहीं, जन नानक को गुर किरपा धारी, जन नानक को गुर किरपा धारी, नानक को गुर सब अकुल निरंजन दीठा, सब अकुल निरंजन दीठा, समा हो चुका है, पांच सात मिनट बाद हो गए ने। बाबे नानक दी बाणी दी सिख्या एको जे पाई, एको है भाई एको है साहिब मेरा एको है, ते जे उदे दर्शन करने ने ते सब मैं जोत जोत है सोए, इस ते चानन सब मैं चानन, गुर साखी जोत प्रगट हो। पर गुरु दी सिख्या लेके गुरु को अर्जोई करके जिवें शब्द राही मैनू गुरु ने मत दिती, मैं उवें तुहानू सांझी कीती है कि एक पिता एकस के हम बारिक, तू मेरा गुरहाई, सुन मीता जियो हमारा बरबल जासी, हर दर्शन देव दिखाई, सुन मीता धूरी को भर जाई, ए मन तेरा भाई राव, पाम मलोवा मल मल धोवा, ए मन तै कूदे सन, सुन मीता हों तेरी शरणाई आया, प्रभ मिलो देव उपदेशा, मान न की जय शरण परी जय, करे सो भला मनाइए, सुन मीता जियो पिंड सब तन अर्पी जय, यूं दर्शन हर जियो पाइए, भयो अनुग्रह प्रसाद संतन के, हर नामा है मीठा जन नानक को गुर कृपा धारी, सब अकुल निरंजन जीठा। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਕਿਉਂਕਿ ਆਪ ਸਾਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਮਰਪਿਤ ਭਾਵਨਾ ਨਾਲ ਬੈਠੇ ਹੋ, ਇਸ ਲਈ ਇੰਨਾ ਟਿਕਾਓ ਬਣਿਆ, ਇੰਨੀ ਸੁਰਤ ਜੁੜੀ ਹੈ ਤੇ ਇੰਨਾ ਬਾਣੀ ਵਿੱਚੋਂ ਰਸ ਆਇਆ। ਫਿਰ ਵੀ ਅਰਦਾਸ ਕੋਲੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਤੇ ਅਸੀਸ ਦੇਣੀ ਕਿ ਗੁਰੂ ਪਾਤਸ਼ਾਹ ਇਸੇ ਤਰ੍ਹਾਂ ਗੁਰੂ ਸ਼ਬਦ ਨੂੰ ਵਿਚਾਰ ਕੇ ਰਿੜਕ ਕੇ ਇਹ ਗਿਆਨ ਮੈਂ ਆਪ ਵੀ ਪ੍ਰਾਪਤ ਕਰਾਂ ਤੇ ਸੰਗਤ ਵਿੱਚ ਵੀ ਵੰਡਾਂ। ਗੱਜ ਕੇ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਬੋਲੇ ਸੋ ਨਿਹਾਲ, ਜਾਨੀ ਜੀ ਨੇ ਬਹੁਤ ਪਿਆਰੇ ਸ਼ਬਦਾਂ ਦੇ ਵਿੱਚ ਜਿਸ ਤਰ੍ਹਾਂ ਕਿ ਮਾਤਾ ਪਿਤਾ ਆਪਣੇ ਬੱਚੇ ਨੂੰ ਸੁਣਾਉਂਦੇ ਨਾ, ਉਸ ਤਰ੍ਹਾਂ ਬੱਚਿਆਂ ਨੂੰ ਸਾਨੂੰ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਦੀ ਸ਼ਬਦ ਦੀ ਵਿਆਖਿਆ ਕਰਕੇ ਬਹੁਤ ਹੀ ਸੁਚੱਜੇ ਢੰਗ ਨਾਲ ਇੱਕ ਗੂੜ ਕੇ ਨਾ ਸਾਡੇ ਅੰਦਰ ਪਾ ਦਿੱਤੀ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਇਹ ਜੋ ਅਸੀਂ ਸ਼ਬਦ ਸੁਣਿਆ ਇਹਦੀ ਵਿਚਾਰ ਸੁਣੀ ਸਾਡੇ ਹਿਰਦਿਆਂ ਵਿੱਚ ਵੱਸ ਜਾਵੇ, ਅਸੀਂ ਇਸ ਸ਼ਬਦ ਦੀ ਕਮਾਈ ਕਰ ਸਕੀਏ, ਸਾਡਾ ਇਹ ਅੱਜ ਦਾ ਪ੍ਰੋਗਰਾਮ ਬਣਾਇਆ ਸਫਲ ਹੋਵੇ। ਹਾਰਦਿਕ ਧੰਨਵਾਦ ਹੈ ਗਿਆਨੀ ਜੀ ਦਾ। ਕੱਲ੍ਹ ਸਵੇਰੇ 9 to 10 ਵਜੇ ਤੱਕ ਅਤੇ ਕੱਲ੍ਹ ਸ਼ਾਮ ਨੂੰ ਫਿਰ ਉਹੀ ਟਾਈਮ 7:30 to 8:30 ਆਪ ਦੀ ਸੇਵਾ ਵਿੱਚ 2 ਹਾਜ਼ਰੀਆਂ ਹੋਰ ਪੜ੍ਹਨਗੇ। ਹੁਣ ਬੇਨਤੀ ਹੈ ਸਾਡੇ ਬਹੁਤ ਹੀ ਪਿਆਰ ਵਾਲੇ ਭਾਈ ਸਫਾਈ ਰਜਿੰਦਰ ਸਿੰਘ ਜੀ ਫਰੀਦਾਬਾਦ ਵਾਲੇ, ਜਿਹਨੂੰ ਅਸੀਂ ਪਿਆਰ ਸਤਿਕਾਰ ਦੇ ਨਾਲ ਰਾਜੂ ਵੀਰ ਜੀ ਕਹਿੰਦੇ ਹਾਂ, ਰਜਿੰਦਰ ਸਿੰਘ ਜੀ ਆਪ ਦੀ ਸੇਵਾ ਦੇ ਵਿੱਚ 1 ਘੰਟੇ ਵਾਸਤੇ ਗੁਰਬਾਣੀ ਕੀਰਤਨ ਨਿਹਾਲ ਕਰਨਗੇ। ਰਾਜੂ ਵੀਰ ਜੀ ਦਾ ਖਾਸੀਅਤ ਹੈ ਕਿ ਹਰ ਵਕਤ ਇਹਨਾਂ ਨੂੰ ਇਸ ਸਥਾਨ ਦੇ ਨਾਲ ਪਿਆਰ ਹੈ। ਆਪ ਜਦੋਂ ਵੀ ਸਮਾਗਮ ਹੁੰਦਾ ਸਾਨੂੰ ਫੋਨ ਕਰਦੇ ਹਨ ਵੀ ਮੇਰੀ ਹਾਜ਼ਰੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਥਾਨ ਆਪਣਾ ਸਥਾਨ ਹੈ। ਸੋ ਅਸੀਂ ਕਦੇ ਕਦੇ ਟਾਈਮ ਦੇ ਸਕਦੇ ਹਾਂ, ਕਦੇ ਨਹੀਂ ਵੀ ਦੇ ਸਕਦੇ। ਸਾਡੀਆਂ ਭੁੱਲਾਂ ਨਾ ਚਿਤਾਰਨ, ਸਾਡੀਆਂ ਗੁਸਤਾਖੀਆਂ ਨੂੰ ਮਾਫ਼ ਕਰਨਗੇ ਅਤੇ ਆਪ ਜੀ ਸੇਵਾ ਦੇ ਵਿੱਚ 1 ਘੰਟੇ ਵਾਸਤੇ ਗੁਰਬਾਣੀ ਕੀਰਤਨ ਰਾਹੀਂ ਆਪ ਨੂੰ ਨਿਹਾਲ ਕਰਨਗੇ। ਇਹ ਸਥਾਨ ਸੰਤ ਤਤ ਸਿੰਘ ਜੀ ਮਹਾਰਾਜ ਵਸੋਂ ਆਉਣ ਵਾਲਿਆਂ ਦੇ ਦਰੋਂ ਘਰੋਂ ਵਰਸਾਏ ਹੋਏ ਉਹਨਾਂ ਦੇ ਅਨੰਦ ਸੇਵਕ ਸੰਤ ਸ਼ਾਹ ਬੇਗ ਸਿੰਘ ਜੀ ਨੇ 1956 ਦੇ ਵਿੱਚ ਇਹ ਸਥਾਨ ਲਿਆ ਸੀ, ਇੱਥੇ ਬਿਲਡਿੰਗ ਉਡਾਈ ਅਤੇ ਜਿੱਥੇ ਇਸ ਸਥਾਨ ਦੀ ਰਜਿਸਟਰੀ ਕਰਵਾਈ। ਸਾਡੇ ਪਾਸੋਂ ਡਾਕੂਮੈਂਟ ਜਿਹੜੇ ਆਏ 1997 ਦੇ ਵਿੱਚ ਪੜ੍ਹ ਕੇ ਹੈਰਾਨੀ ਹੋਈ, ਉਹਨਾਂ ਲਿਖਿਆ ਸੀ ਇਹ ਬਿਲਡਿੰਗ ਦਾ ਇਸ ਜਗ੍ਹਾ ਦਾ ਮਾਲਕ ਜਿਹੜਾ ਹੈ ਸਰਕਾਰੀ ਰਿਕਾਰਡ ਵਿੱਚ ਕੌਣ ਹੈ, ਸ਼ਾਹ ਬੇਗ ਸਿੰਘ ਸਨ ਆਫ ਗੁਰੂ ਗੋਬਿੰਦ ਸਿੰਘ। ਉਸ ਵਕਤ 1956 ਵਿੱਚ ਉਹਨਾਂ ਨੇ ਵਲੀਅਤ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਸਥਾਨ ਦੀ, ਅਤੇ ਕਲਗੀਧਰ ਪਾਤਸ਼ਾਹ ਦੀ ਬਰਕਤ ਨਾਲ ਇਹ ਤਪੋ ਸਥਾਨ ਗੁਰੂ ਸੰਗਤਾਂ ਦੀ ਉੱਦਮ ਸਦਕਾ ਵੱਧ ਫੁੱਲ ਰਿਹਾ ਹੈ। ਇਸ ਵਿੱਚ ਸੱਚੇ ਪਾਤਸ਼ਾਹ ਜੋ ਸਮਾਗਮ ਅਸੀਂ ਮਨਾ ਰਹੇ ਹਾਂ ਸੰਗਤਾਂ ਦੇ, ਸੰਗਤਾਂ ਸਹਿਯੋਗ ਦਿੰਦੀਆਂ ਹਨ। ਸਾਡੇ ਵੀਰ ਰਜਿੰਦਰ ਸਿੰਘ ਜੀ, ਰਾਜੂ ਵੀਰ ਜੀ ਸ਼ੋਭਿਤ ਹਨ, ਉਹਨਾਂ ਦੀ ਸੇਵਾ 'ਚ ਬੇਨਤੀ ਹੈ 1 ਘੰਟੇ ਵਾਸਤੇ ਗੁਰਬਾਣੀ ਕੀਰਤਨ ਸੰਗਤਾਂ ਨੂੰ ਨਿਹਾਲ ਕਰਨਗੇ। ਇਹ ਜੋ ਪ੍ਰੋਗਰਾਮ ਇੱਥੇ ਹੋ ਰਿਹਾ ਹੈ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਈ ਚੈਨਲ 'ਤੇ ਸਾਡੇ ਵਿੱਚ ਆਏ ਹਨ, ਉਹ ਪਹੁੰਚਾ ਰਹੇ ਹਨ। ਯੂਟਿਊਬ 'ਤੇ ਪ੍ਰੋਗਰਾਮ ਵੀ ਆ ਰਿਹਾ ਹੈ, ਇੰਟਰਨੈਟ 'ਤੇ ਡਾਇਰੈਕਟ ਆ ਰਿਹਾ ਹੈ, ਸਿੱਖੀ ਚੈਨਲ ਵਾਲੇ, ਕੀਰਤਨ ਪ੍ਰਧਾਨਾਂ ਵਾਲੇ, ਅੰਮ੍ਰਿਤਵਾਣੀ ਵਾਲੇ, ਬੜੂ ਨੈੱਟ ਵਾਲੇ, ਸਾਰੇ ਚੈਨਲ ਆਪ ਦੀ ਸੇਵਾ ਕਰ ਰਹੇ ਹਨ। ਸਾਰੇ ਵੀਰਾਂ ਦਾ ਹਾਰਦਿਕ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISA 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਦੀਨ ਦੁਨੀਆਂ ਦੇ ਮਾਲਕ, ਲੋਕ ਪ੍ਰਲੋਕ ਦੇ ਰੱਖਿਅਕ, ਜਾਗਤ ਜੋਤ, ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸਜ ਕਰਕੇ ਗੁਰੂ ਜਸ ਸਰਵਣ ਕਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਤੋਂ ਅਸੀਸ ਪ੍ਰਾਪਤ ਕਰੀਏ। ਸਤਿਗੁਰੂ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ, ਸਾਰੇ ਗੱਜ ਵੱਜ ਕੇ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਜਿੱਥੇ ਕੌਮ ਦੇ ਵਡਮੁੱਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਿਮਸਾਲ ਦੇ ਬਾਨੀ ਔਰ ਬਹੁਤ ਹੀ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਵਿਦਿਆ ਮਾਰਤੰਡ ਬਣ ਕੇ ਬਹੁਤ ਵੱਡੀ ਸਿੱਖ ਕੌਮ ਦੀ ਵਿਦਿਅਕ ਪੱਖ ਤੋਂ ਸੇਵਾ ਕੀਤੀ, ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ ਔਰ ਕੌਮ ਦੇ ਪਾਵਨ ਅਸਥਾਨਾਂ ਨੂੰ ਦੁਸ਼ਮਣਾਂ ਤੋਂ ਸੁਰੱਖਿਅਤ ਕਰਨ ਵਾਸਤੇ ਆਪਾ ਵਾਰਿਆ, ਉਹਨਾਂ ਦਾ ਮੁਬਾਰਕ ਜਨਮਦਿਨ ਮਨਾ ਰਹੇ ਹਾਂ। ਕਿਉਂਕਿ ਇੱਕ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ, ਉਹ ਕਹਿੰਦਾ ਗਈ ਹੋਈ ਆਜ਼ਾਦੀ ਤਾਂ ਪਰਤੇ ਆਉਂਦੀ, ਗਈ ਹੋਈ ਆਜ਼ਾਦੀ ਤਾਂ ਪਰਤੇ ਆਉਂਦੀ, ਕਦੇ ਰਹਿੰਦਾ ਗੁਲਾਮੀ ਦਾ ਪੱਖ ਹੀ ਨਹੀਂ, ਜਿਹੜੀਆਂ ਕੌਮਾਂ ਦੇ ਖੂਨ ਚੋਂ ਗਈ ਗੈਰਤ, ਉਹਨਾਂ ਕੋਲ ਸਮਝੋ ਬਚਿਆ ਕੱਖ ਵੀ ਨਹੀਂ। ਜਿਹੜੀਆਂ ਕੌਮਾਂ ਆਪਣੇ ਜਜ਼ਬੇ ਆਪਣੀ ਅਣਖ ਨੂੰ ਬਰਕਰਾਰ ਰੱਖਦੀਆਂ ਨੇ, ਉਹ ਕੌਮਾਂ ਦੁਨੀਆਂ ਦੇ ਉੱਤੇ ਨਿਰੰਤਰ ਆਪਣੀ ਹੋਂਦ ਜਿਹੜੀ ਹੈ ਉਹਨੂੰ ਬਰਕਰਾਰ ਰੱਖਦੀਆਂ ਨੇ। ਇਤਿਹਾਸ ਦੇ ਪੰਨੇ ਸਾਡੇ ਜੀਵਨ ਨੂੰ ਸੰਘਰਸ਼ਮਈ ਜਿਹੜੀ ਸੇਧ ਜਿੱਥੇ ਦਿੰਦੇ ਨੇ, ਉੱਥੇ ਸਾਨੂੰ ਸਾਡੇ ਵੱਡ ਵਡੇਰਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਅਹਿਸਾਸ ਕਰਾਉਂਦਿਆਂ ਹੋਇਆਂ ਸਾਨੂੰ ਬਹੁਤ ਵੱਡਾ ਬਾਜੂ ਬਲ ਦਿੰਦੇ ਨੇ। ਬਹੁਤ ਲੰਬੀ ਮਿਹਨਤ ਤੋਂ ਬਾਅਦ ਜਦੋਂ ਲਾਹੌਰ ਦਰਬਾਰ ਦੇ ਉੱਤੇ ਸਿੱਖ ਰਾਜ ਕਾਇਮ ਹੋਇਆ ਅਤੇ ਸੰਮਨ ਬੁਰਜ ਦੇ ਥੱਲੇ ਖਲੋ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨੀਆਂ ਨੂੰ ਦਰਾਨੀਆਂ ਨੂੰ ਇੱਕ ਚੈਲੰਜ ਕੀਤਾ ਸੀ, ਬਈ ਆਹ ਚੜ੍ਹਤ ਸਿੰਘ ਦਾ ਪੁੱਤਰ ਹੈ, ਅੱਜ ਤੁਹਾਨੂੰ ਲਲਕਾਰ ਦਿੰਦਾ ਹੈ, ਅੱਜ ਤੋਂ ਬਾਅਦ ਤੁਸੀਂ ਹਿੰਦੁਸਤਾਨ ਦੀ ਧਰਤੀ ਨੂੰ ਲੁੱਟਣ ਵਾਸਤੇ ਨਹੀਂ ਆ ਸਕਦੇ, ਇਹਦੇ ਵਿੱਚ ਕੰਮ ਕਰਨ ਵਾਸਤੇ ਬੇਸ਼ੱਕ ਰਿਹਾਓ, ਪਰ ਤੁਸੀਂ ਇੱਥੋਂ ਦਾ ਧਨ ਦੌਲਤ ਇੱਜ਼ਤ ਅੱਜ ਤੋਂ ਬਾਅਦ ਆਪਣੇ ਅੱਗੇ ਲਾ ਕੇ ਨਹੀਂ ਤੁਰੋਗੇ। ਇਸ ਚੈਲੰਜ ਨੂੰ ਸਮੇਂ ਸਮੇਂ ਬਹੁਤ ਵੱਡੀਆਂ ਚੁਣੌਤੀਆਂ ਪਈਆਂ ਨੇ, ਕਿਉਂਕਿ ਕਦੇ ਵੀ ਜਿਹੜੀਆਂ ਕੌਮਾਂ ਨੇ ਉਹ ਸੰਘਰਸ਼ ਤੋਂ ਅਵੇਸਲਾ ਹੋ ਕੇ ਆਜ਼ਾਦੀ ਦਾ ਨਿੱਘ ਨਹੀਂ ਮਾਣ ਸਕਦੀਆਂ। ਸੰਘਰਸ਼ ਕੌਮਾਂ ਦੀ ਜਿੰਦ ਜਾਣ ਹੋਇਆ ਕਰਦੇ ਨੇ। ਮੁਹੰਮਦ ਅਜ਼ੀਮ ਖਾਨ ਜਿਹੜਾ ਸੀ, ਇਹਦਾ ਭਰਾ ਦੋਸਤ ਮੁਹੰਮਦ ਖਾਨ, ਜਿਹਦਾ ਥੋੜ੍ਹੇ ਦਿਨ ਪਹਿਲੋਂ ਜਿਹੜਾ ਵਿਸ਼ੇਸ਼ ਜੰਗ ਸੀ ਜਮਰਾਉਤ ਦਾ, ਉਹਦੇ ਵਿੱਚ ਵੀ ਮੈਂ ਆਪਦੇ ਨਾਲ ਕਥਨ ਸਾਂਝੇ ਕੀਤੇ ਸਨ। ਇਹ ਪਸ਼ਾਵਰ ਦਾ ਖੁਦ ਮੁਖਤਾਰ ਗਵਰਨਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਨਿਯਤ ਕੀਤਾ ਹੋਇਆ ਸੀ। ਮੁਹੰਮਦ ਅਜ਼ੀਮ ਖਾਨ ਨੇ ਆਪਣੇ ਭਰਾ ਨੂੰ ਚਿੱਠੀ ਲਿਖੀ, ਕਹਿਣ ਲੱਗਾ ਮਿੱਤਰਾ, ਤੂੰ ਉਹਨਾਂ ਪੁਰਖਿਆਂ ਦੀ ਸੰਤਾਨ ਹੈ ਜਿਨ੍ਹਾਂ ਹਿੰਦੁਸਤਾਨ ਦੇ ਲੋਕਾਂ ਨੂੰ ਲੁੱਟਿਆ, ਕੁੱਟਿਆ, ਮਾਰਿਆ, ਧਨ ਦੌਲਤ ਖੋਈ, ਸਭ ਕੁਝ ਉਹਨਾਂ ਤੋਂ ਆਪਣੇ ਵੱਸ ਵਿੱਚ ਕਰਕੇ ਰੱਖਿਆ, ਤੇ ਆ ਇੰਨਾ ਬੇਅਣਖਾ ਬਣ ਗਿਆ, ਤੂੰ ਉਹਨਾਂ ਦੀ ਕਮਾਂਡ ਅਖਤਿਆਰ ਕਰ ਬੈਠਾ ਹੈ, ਜਾਂ ਤਾਂ ਮੇਰੇ ਨਾਲ ਲੜਨ ਵਾਸਤੇ ਤਿਆਰ ਹੋ ਜਾ, ਨਹੀਂ ਤੇ ਵਰਨਾ ਮੇਰੇ ਰਸਤੇ ਵਿੱਚੋਂ ਪਾਸੇ ਹਟ ਜਾ। ਦੋਸਤ ਮੁਹੰਮਦ ਖਾਨ ਜਿਹੜਾ ਸੀ ਕਾਇਰ ਨਿਕਲਿਆ, ਇਹ ਪਹਾੜਾਂ ਵਿੱਚ ਜਾ ਕੇ ਲੁੱਕ ਗਿਆ। ਇਹਦਾ ਭਰਾ ਮੁਹੰਮਦ ਅਜ਼ੀਮ ਖਾਨ ਜਿਹੜਾ ਹੈ, ਇਹਨੇ ਸਿੱਧਾ ਕਾਬਲ ਤੋਂ ਚੱਲ ਕੇ ਆਣ ਕੇ ਜਿਹੜਾ ਪਸ਼ਾਵਰ ਸੀ ਇਹਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਝੁਲਦਾ ਸੀ ਉਹ ਉਤਾਰ ਕੇ ਜਿਹੜਾ ਹੈਦਰੀ ਨਿਸ਼ਾਨ ਚਲਾ ਦਿੱਤਾ। ਅੱਜ ਵੀ ਜਿਹੜਾ ਪਸ਼ਾਵਰ ਸ਼ਹਿਰ ਹੈ ਉਹਦੇ ਚੌਂ ਬੰਨਿਆਂ ਦੇ ਉੱਤੇ ਚਾਰ ਗੇਟ ਬਣੇ ਹੋਏ ਨੇ, ਜਿਨ੍ਹਾਂ ਦੇ ਉੱਤੇ ਸਿੱਖ ਰਾਜ ਦੇ ਜਿਹੜਾ ਖੁਦ ਮੁਖਤਾਰ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਉਹਦੇ ਨਾਂ ਉਕਰੇ ਹੋਏ ਨੇ। ਬੇਸ਼ੱਕ ਦੁਨੀਆ ਵੰਡੀ ਜਾਂਦੀ ਹੈ, ਪਰ ਜਿਹੜੀਆਂ ਨਿਸ਼ਾਨੀਆਂ ਨੇ ਉਹ ਸਦਾ ਬਰਕਰਾਰ ਰਹਿੰਦੀਆਂ ਨੇ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਦੇ ਵਿੱਚ
ਕੁਝ ਸਿੱਧ ਕੇ ਜਾਂਦੀਆਂ ਨੇ। ਜਿਹੜਾ ਪਿਸ਼ਾਵਰ ਦੇ ਵਿੱਚ ਆਇਆ ਇਹਨੇ ਸਮੁੱਚਾ ਜਿਹੜਾ ਪਠਾਨ ਭਾਈਚਾਰਾ ਸੀ ਇਹਨਾਂ ਨੂੰ ਇਕੱਠਿਆਂ ਕੀਤਾ। ਇਹਨੇ ਆਖਿਆ ਆਓ ਹੁਣ ਸਮਾਂ ਆਇਆ ਆਪਾਂ ਸਿੱਖ ਰਾਜ ਵਾਸਤੇ ਬਹੁਤ ਵੱਡਾ ਚੈਲੰਜ ਖੜਾ ਕਰਨਾ ਹੈ। ਆਪਾਂ ਉਹਨਾਂ ਪੁਰਖਿਆਂ ਦੀ ਸੰਤਾਨ ਹੈ ਜਿਨ੍ਹਾਂ ਨੇ ਦਰੇ ਠੇਬਰ ਥਾਣੀ ਇਹਨਾਂ ਲੋਕਾਂ ਦਾ ਧਨ ਦੌਲਤ ਖੋਇਆ ਸੀ, ਅੱਜ ਇਹ ਆਪਣੇ ਰਾਜ ਭਾਗ ਵਾਲੇ ਬਣ ਕੇ ਬੈਠੇ ਨੇ। ਆਓ ਇਹਨਾਂ ਨੂੰ ਚੈਲੰਜ ਕਰਨ ਵਾਸਤੇ ਇੱਕ ਵਾਰ ਫਿਰ ਮੈਦਾਨ ਵਿੱਚ ਉਤਰੀਏ। ਬਹੁਤ ਜ਼ਿਆਦਾ ਜਿਹੜੇ ਯੂਸਫ ਜਈ ਲੋਕ ਸਨ ਉਹ ਵੀ ਇਹਦੇ ਨਾਲ ਰਹੇ। ਕਾਜ਼ੀਆਂ ਮੁੱਲਾਂ ਮਲਾਣਿਆਂ ਨੇ ਬਹੁਤ ਵੱਡਾ ਪ੍ਰਚਾਰ ਕੀਤਾ। ਬਹੁਤ ਵੱਡਾ ਪਿਸ਼ਾਵਰ ਦੇ ਵਿੱਚ ਇਹਨੇ ਜਨੂਨ ਇਕੱਠਾ ਕਰਕੇ ਜਿਹੜਾ ਅਟਕ ਦਰਿਆ ਸੀ ਇਹਦੇ ਕੰਢੇ ਦੇ ਉੱਤੇ ਜਿਹੜਾ ਜਹਾਂਗੀਰੇ ਦਾ ਕਿਲ੍ਹਾ ਸੀ ਇਹਦੇ ਉੱਤੇ ਕਬਜ਼ਾ ਕਰਕੇ ਇਹਨੇ ਆਪਣਾ ਹੈਦਰੀ ਨਿਸ਼ਾਨ ਚਲਾ ਦਿੱਤਾ। ਇਸ ਗੱਲ ਦਾ ਪਤਾ ਲੱਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ। ਮਹਾਰਾਜਾ ਖੜਕ ਸਿੰਘ ਅਤੇ ਦੀਵਾਨ ਕਿਰਪਾ ਰਾਮ ਦੀ ਕਮਾਂਡ ਦੇ ਹੇਠ ਦੋ ਦਸਤੇ ਜਿਹੜੇ ਸਨ ਭੇਜੇ ਜਿਨ੍ਹਾਂ ਨੇ ਅਟਕ ਦੇ ਉੱਤੇ ਬੇੜੀਆਂ ਦਾ ਪੁਲ ਬਣਾ ਕੇ ਜਿਹੜੀ ਸੀ ਫੌਜ ਸੀ ਉਹਨੂੰ ਅੱਗੇ ਪਾਰ ਕਰ ਦਿੱਤਾ। ਇੱਧਰ ਕਿਲ੍ਹੇ ਦੇ ਅੰਦਰ ਬੈਠੀ ਹੋਈ ਫੌਜ ਜਿਹੜੀ ਸੀ ਇਹਨਾਂ ਦੀ ਅਗਵਾਈ ਕਰ ਰਿਹਾ ਸੀ ਮੁਹੰਮਦ ਅਜ਼ੀਮ ਖਾਨ ਦਾ ਭਤੀਜਾ ਸਮੁੰਦ ਖਾਨ ਖਟਕਾ। 10,000 ਤੋਂ ਵੱਧ ਮੁਸਲਮਾਨ ਭਾਈਚਾਰਾ ਸਰਹੱਦੀ ਇਲਾਕੇ ਵਿੱਚੋਂ ਲੈ ਕੇ ਅਤੇ ਕਰੋ ਜੋ ਮਰੋ ਦੀ ਨੀਤੀ ਦੇ ਉੱਤੇ ਜਹਾਂਗੀਰੇ ਦੇ ਨਾਲ ਨਾਲ ਜਿਹੜੀ ਸਰਹੱਦ ਸੀ ਉਹਦੇ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਸਨ। ਮਹਾਰਾਜਾ ਖੜਕ ਸਿੰਘ ਅਤੇ ਦੀਵਾਨ ਕਿਰਪਾ ਰਾਮ ਨੇ ਜਦੋਂ ਬੇੜੀਆਂ ਦਾ ਪੁਲ ਬੰਨ੍ਹ ਕੇ ਫੌਜ ਨੂੰ ਅੱਗੇ ਨੰਘਾਇਆ ਅਤੇ ਜਿਹੜੇ ਸਮੁੰਦ ਖਾਨ ਖੜਕਾ ਦੀ ਫੌਜ ਨੇ ਜਿਹੜਾ ਇਹ ਬੇੜੀਆਂ ਦਾ ਪੁਲ ਸੀ ਇਹਨੂੰ ਤੋੜ ਦਿੱਤਾ। ਜਦੋਂ ਬੇੜੀਆਂ ਦਾ ਪੁਲ ਟੁੱਟ ਗਿਆ ਅਤੇ ਜਿਹੜੀ ਫੌਜ ਸੀ ਇੱਕ ਬੰਨੇ ਅਟਕ ਦਰਿਆ ਅਤੇ ਇੱਕ ਬੰਨੇ ਜਹਾਂਗੀਰੇ ਦਾ ਕਿਲ੍ਹਾ ਇਹਦੇ ਵਿੱਚ ਘਿਰ ਗਈ। ਬਹੁਤ ਵੱਡਾ ਕੌਮ ਦਾ ਨੁਕਸਾਨ ਹੋ ਰਿਹਾ ਸੀ। ਸੂਏ ਰਾਹੀਂ ਖਬਰ ਭੇਜੀ ਗਈ ਬਈ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜੀ ਸਿੱਖ ਫੌਜ ਹੈ ਉਹ ਚੱਕੀ ਦੇ ਪੁੜਾਂ ਵਿੱਚ ਪਿਸ ਰਹੀ ਹੈ। ਇੱਕ ਬੰਨੇ ਮੁਹੰਮਦ ਅਜ਼ੀਮ ਖਾਨ ਦਾ ਭਤੀਜਾ ਬਹੁਤ ਵੱਡੀ ਫੌਜ ਲੈ ਕੇ ਬੈਠਾ ਹੋਇਆ ਹੈ। ਇੱਕ ਬੰਨੇ ਅਟਕ ਦਰਿਆ ਤੋਂ ਜਦੋਂ ਬੇੜੀਆਂ ਦਾ ਪੁਲ ਬਣਾਇਆ ਸੀ ਦੁਸ਼ਮਣ ਨੇ ਬੇੜੀਆਂ ਦਾ ਪੁਲ ਤੋੜ ਦਿੱਤਾ ਹੈ। ਬਹੁਤ ਵੱਡਾ ਖਤਰਾ ਬਣ ਗਿਆ ਸਿੱਖ ਫੌਜ ਵਾਸਤੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੁਰੰਤ ਜਿਹੜਾ ਸੀ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨਾਲ ਸੰਪਰਕ ਕੀਤਾ। ਅਕਾਲੀ ਫੂਲਾ ਸਿੰਘ ਕਹਿਣ ਲੱਗੇ ਮਹਾਰਾਜਾ ਤੂੰ ਚੱਲ ਅਸੀਂ ਆਪਣੇ ਦਸਤੇ ਸਮੇਤ ਆਉਂਦੇ ਹਾਂ। ਅਕਾਲੀ ਫੂਲਾ ਸਿੰਘ ਜੀ ਚੱਲ ਪਏ ਅੰਮ੍ਰਿਤਸਰ ਤੋਂ ਅਤੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਚੱਲ ਪਏ। ਦੋਵੇਂ ਫੌਜਾਂ ਜਿਹੜੀਆਂ ਸਨ ਅਟਕ ਦਰਿਆ ਦੇ ਕਿਨਾਰੇ ਉੱਤੇ ਆਣ ਕੇ ਇਕੱਠੀਆਂ ਹੋ ਗਈਆਂ। ਮਹਾਰਾਜਾ ਰਣਜੀਤ ਸਿੰਘ ਯਤਨ ਕਰਦਾ ਸੀ ਬੇੜੀਆਂ ਦੇ ਪੁਲ ਬਣਾ ਕੇ ਜਿਹੜੀ ਫੌਜ ਨਿਗਾਈ ਜਾਵੇ, ਪਰ ਅਟਕ ਦਰਿਆ ਜਿਹੜਾ ਸੀ ਇੱਕਦਮ ਪਹਾੜਾਂ ਤੋਂ ਡਿੱਗ ਕੇ ਇੰਨੀ ਤੇਜ਼ ਸਪੀਡ ਇੱਥੋਂ ਗੁਜ਼ਰਦਾ ਸੀ ਬਈ ਜਦੋਂ ਪੁਲ ਜਿਹੜਾ ਸੀ ਉਹ ਬਣਨ ਦੇ ਨੇੜੇ ਜਾਂਦਾ ਸੀ ਅਤੇ ਪਾਣੀ ਆਪਣੇ ਵਹਿਣ ਵਿੱਚ ਇਹਨਾਂ ਬੇੜੀਆਂ ਨੂੰ ਰੋੜ ਕੇ ਲੈ ਜਾਂਦਾ ਸੀ। ਵਾਰ ਵਾਰ ਯਤਨ ਕੀਤੇ ਜਾ ਰਹੇ ਸਨ, ਫੇਲ ਹੋ ਰਹੇ ਸਨ। ਇੱਧਰੋਂ ਚੇਨਾਈ ਦੇ ਉੱਤੇ ਤਰਕੇ ਆਣ ਕੇ ਸੂਈਏ ਨੇ ਖਬਰ ਦਿੱਤੀ ਬਈ ਸ਼ੇਰੇ ਪੰਜਾਬ ਜੇ ਥੋੜ੍ਹਾ ਸਮਾਂ ਹੋਰ ਬੇੜੀਆਂ ਦੇ ਪੁਲ ਵਿੱਚ ਲਾ ਦਿੱਤਾ ਤੂੰ ਅਤੇ ਜਿਹੜੀ ਸਿੱਖ ਫੌਜ ਹੈ ਉਹ ਐਨ ਚੱਕੀ ਦੇ ਪੁੜਾਂ ਵਿੱਚ ਪਿਸ ਜਾਵੇਗੀ, ਹੋ ਸਕਦਾ ਇੱਕ ਸਿਪਾਹੀ ਵੀ ਬਾਕੀ ਜਿੰਦਾ ਨਾ ਰਹੇ। ਇਹ ਗੱਲ ਜਿਹੜੀ ਸੀ ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਕੰਨਾਂ ਵਿੱਚ ਪਈ। ਛੇੜ ਕੇ ਘੋੜੇ ਨੂੰ ਵਗ ਰਹੇ ਤੇਜ਼ ਅਟਕਦੇ ਰਿਹਾ ਦੇ ਨਾਲ ਦੋ ਗੱਲਾਂ ਕੌਮ ਦਾ ਜਥੇਦਾਰ ਇਹ ਐਂ ਕਰ ਰਿਹਾ ਵੀ

0: ਸਾਧਨ ਕੰਮਿਆ ਲਾਉਣਾ ਕਿਉਂ ਠਹਿਰ ਜਾਇਆ ਟੱਕਾ ਲੰਘ ਜਾਣ ਦੇ ਆਸ਼ਕ ਨੂੰ ਅਟਕਾਉਣਾ
1: ਕੰਟੇ ਜੋ ਖੜੇ ਨੇ ਖੂਨ ਬੇਸਾਗ ਤਰ ਜਾਂਦੇ ਜਿੰਦ ਦਾ ਮੁੱਲ ਮਮੂਲੀ ਸਮਝ

0: ਕਿਉਂ ਠਹਿਰਦਾ ਟਿਕਾ ਲੰਘ ਜਾਣ ਦੇ ਅੱਜ ਤੂੰ ਟਿਕਾਣਾ
1: ਤੇਰੇ ਸੰਗ ਹੁਣ ਜੁੜੀ ਖੜੋਤੀ ਜੰਗ ਬੜੀ ਤੇ ਨੇਕੀ ਦੀ ਹੱਡੀਆਂ ਦਾ ਬਾਲਣ ਨਾ ਸੇਕੀ ਅੱਗ ਹਿਜਰ ਦੀ ਸੇਕੀ ਦੀ
0: ਹੋ ਦਿਲ ਨੂੰ ਵੀ ਦਰਿਆ ਕਰ ਸੱਜਣਾ ਦਿਲ ਨੂੰ ਵੀ ਦਰਿਆ ਕਰ ਸੱਜਣਾ ਸਾਥੋਂ ਨਾਲ ਚੜਾਉਣਾ ਕਿਉਂ ਠਹਿਰ ਜਾ ਟ

0: ਕੋਲ ਠਹਿਰਾਇਆ ਟਿਕਾ ਲੰਘ ਜਾਣ ਅਸ਼ਕੂ ਨੂੰ ਅਟਕਾਉਣਾ ਕਿਉਂ।
1: ਇੱਕ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ, ਉਹ ਕਹਿੰਦਾ ਕਦੇ ਬਣੇ ਇਤਿਹਾਸ ਨਹੀਂ ਇਸ ਗੱਲੇ ਕਿ ਅਸਾਂ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਝੰਡੇ ਉਹੋ ਹੀ ਜੱਗ ਤੇ ਝੁਲਦੇ ਨੇ ਜਿਹੜੇ ਪੰਚਮੇ ਆਕਾਸ਼ ਵਿੱਚ ਖੜਕਦੇ ਨੇ, ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਏ, ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ। ਇੱਕ ਬੰਨੇ ਕੌਮ ਦਾ ਜਥੇਦਾਰ ਹੈ ਤੇ ਇੱਕ ਬੰਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦਾ ਖੁਦ ਮੁਖਤਾਰ ਬਾਦਸ਼ਾਹ ਹੈ। ਬਾਦਸ਼ਾਹ ਚਾਹੁੰਦਾ ਸੀ ਬਈ ਦਰਿਆ ਦੇ ਉੱਤੇ ਬੇੜੀਆਂ ਦਾ ਪੁਲ ਬੰਨ ਕੇ ਫੌਜ ਨੂੰ ਪਾਰ ਕੀਤਾ ਜਾਵੇ, ਪਰ ਜਦੋਂ ਕੌਮ ਦਾ ਨੁਕਸਾਨ ਦੀ ਗੱਲ ਆਈ ਤੇ ਅਕਾਲੀ ਫੂਲਾ ਸਿੰਘ ਜੀ ਕਹਿਣ ਲੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜੇ ਬੇੜੀਆਂ ਦਾ ਪੁਲ ਬੰਨਣ ਦੇ ਉੱਤੇ ਸਮਾਂ ਲੱਗਾ ਤੇ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਤੁਰੰਤ ਆਪਣੇ ਘੋੜੇ ਨੂੰ ਛੇੜਿਆ ਕਰਕੇ ਅਰਦਾਸ ਅਟਕ ਦਰਿਆ ਦੇ ਵਿੱਚ ਠੇਲ ਦਿੱਤਾ ਹੈ। ਇੱਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਆਪਣੀ ਫੌਜ ਸੀ ਉਹਨੂੰ ਠੇਲਣ ਦਾ ਹੁਕਮ ਦੇ ਦਿੱਤਾ ਹੈ। ਚੰਦ ਪਲਾਂ ਦੇ ਵਿੱਚ ਜਿਹੜੀ ਸਿੱਖ ਫੌਜ ਸੀ ਦਰਿਆ ਦੇ ਵਿੱਚ ਦੀ ਪਾਰ ਹੋਈ। ਪਾਰ ਹੋਣ ਤੋਂ ਬਾਅਦ ਜਹਾਂਗੀਰੇ ਦੇ ਕਿਲੇ ਦੇ ਉੱਤੇ ਹੱਲਾ ਕੀਤਾ ਗਿਆ। ਇਸ ਹੱਲੇ ਦੇ ਵਿੱਚ ਅਕਾਲੀ ਫੂਲਾ ਸਿੰਘ ਦੀ ਕਮਾਂਡ ਦੇ ਹੇਠ, ਦੇਸਾ ਸਿੰਘ ਮਜੀਠੀਆ ਦੀ ਕਮਾਂਡ ਦੇ ਹੇਠ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਦੀਵਾਨ ਕਿਰਪਾ ਰਾਮ, ਮਹਾਰਾਜਾ ਖੜਕ ਸਿੰਘ, ਇਹਨਾਂ ਨੇ ਇੰਨੇ ਜ਼ੋਰ ਦੀ ਹੱਲਾ ਕੀਤਾ ਜਿਹੜਾ ਦੁਸ਼ਮਣ ਸੀ ਉਹਦੇ ਪੈਰ ਹਿਲਾ ਕੇ ਰੱਖ ਦਿੱਤੇ। ਚੰਦ ਪਲਾਂ ਦੇ ਵਿੱਚ ਜਹਾਂਗੀਰੇ ਦਾ ਕਿਲਾ ਖਾਲੀ ਕਰਾ ਲਿਆ ਗਿਆ। ਸ਼ਾਮ ਦਾ ਜਿਹੜਾ ਪ੍ਰੋਗਰਾਮ ਸੀ ਅਲੋੜੇ ਦੇ ਖੁੱਲ੍ਹੇ ਮੈਦਾਨ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸ਼ੁਕਰਾਨਾ ਸਮਾਗਮ ਜਿਹੜਾ ਸੀ ਸ਼ੁਰੂ ਹੋਇਆ, ਕਿਉਂਕਿ ਅਕਾਲੀ ਜੀ ਜਦੋਂ ਉਹਨਾਂ ਦੇ ਜੀਵਨ ਨੂੰ ਤੁਸੀਂ ਪੜ੍ਹੋਗੇ ਜਿੱਥੇ ਵੀ ਆਪਣੀ ਜ਼ਿੰਦਗੀ ਵਿੱਚ ਉਹ ਗਏ ਨੇ, ਉਹਨਾਂ ਦੇ ਨਾਲ ਇੱਕ ਹਾਥੀ ਦੀ ਹੰਬਾਰੀ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਸਬਾਏਮਾਨ ਹੋਇਆ ਕਰਦੇ ਸਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਦੇ ਥੱਲੇ ਹੀ ਅਕਾਲੀ ਜੀ ਨੇ ਸਾਰਾ ਜੀਵਨ ਗੁਜ਼ਾਰਿਆ ਹੈ। ਜੰਗਾਂ ਯੁੱਧਾਂ ਦਾ ਸਮਾਂ ਹੋਵੇ, ਭਾਵੇਂ ਉਹਨਾਂ ਦਾ ਤੀਰਥ ਯਾਤਰਾ ਦਾ ਸਮਾਂ ਹੋਵੇ, ਹਰ ਵੇਲੇ ਜਿੱਥੇ ਵੀ ਜ਼ਿੰਦਗੀ ਦੇ ਸ਼ਾਮ ਅਤੇ ਅੰਮ੍ਰਿਤ ਵੇਲਾ ਹੁੰਦਾ ਸੀ ਉਹਨਾਂ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਜ਼ਰਦਾ ਸੀ। ਸ਼ਾਮ ਨੂੰ ਜਿਹੜੀ ਸੋਦਰ ਦੀ ਚੌਂਕੀ ਸੀ ਇਹਦੀਆਂ ਹਾਜ਼ਰੀਆਂ ਭਰੀਆਂ। ਉਪਰੰਤ ਅਕਾਲੀ ਫੂਲਾ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਨੂੰ ਮੁਖਾਤਬ ਹੋਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਫੌਜ ਨੂੰ ਮੁਖਾਤਬ ਹੋ ਕੇ ਇਹ ਗੱਲ ਕਹੀ ਬਈ ਜਿਹੜਾ ਦੁਸ਼ਮਣ ਹੈ ਉਹਨੇ ਸਾਡੇ ਉੱਤੇ ਹਮਲਾ ਕਰਨ ਦੀ ਬਹੁਤ ਵੱਡੀ ਜ਼ੁਰਤ ਕੀਤੀ ਹੈ। ਇਹ ਜ਼ੁਰਤ ਨਹੀਂ ਸੀ ਉਹਦੀ ਕਰਨ ਦੀ, ਹਾਮੀ ਪੈਣੀ ਚਾਹੀਦੀ। ਇਹ ਸਾਡੇ ਉੱਤੇ ਹਮਲਾ ਕਰਨ ਦਾ ਉਹਦਾ ਮਨ ਨਹੀਂ ਸੀ ਬਣਨਾ ਚਾਹੀਦਾ, ਪਰ ਜੇ ਉਹਨੇ ਕੀਤਾ ਤਾਂ ਇਹਦਾ ਮੂੰਹ ਤੋੜ ਉੱਤਰ ਦੇਵਾਂਗੇ। ਬੇਸ਼ੱਕ ਜਹਾਂਗੀਰੇ ਦਾ ਕਿਲਾ ਆਪਾਂ ਜਿੱਤ ਲਿਆ ਹੈ, ਹੈਦਰੀ ਨਿਸ਼ਾਨ ਤਾਰ ਦਿੱਤਾ ਹੈ, ਕੇਸਰੀ ਨਿਸ਼ਾਨ ਝੁਲਾ ਦਿੱਤਾ ਹੈ, ਪਰ ਸਾਡਾ ਨਿਸ਼ਾਨਾ ਦੁਸ਼ਮਣ ਨੂੰ ਸਬਕ ਸਿਖਾਉਣਾ ਹੈ, ਕੇਵਲ ਹਰਾਉਣਾ ਨਹੀਂ, ਕਿਉਂਕਿ ਬਾਅਦ ਵਿੱਚ ਵੀ ਉਹ ਸਾਡੇ ਉੱਤੇ ਹਮਲਾ ਨਾ ਕਰ ਸਕੇ। ਇਹਦੇ ਵਾਸਤੇ ਮੈਂ ਅਕਾਲੀ ਜੀ ਨੂੰ ਬੇਨਤੀ ਕਰਾਂਗਾ ਬਈ ਅਗਲਾ ਕੀ ਰਣਨੀਤੀ ਹੋਣੀ ਚਾਹੀਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ। ਅਕਾਲੀ ਜੀ ਨੇ ਆਪਣੇ ਸਮੇਂ ਅੰਦਰ ਵੰਗਾਰ ਦੇ ਦਿੱਤੀ ਬਈ ਜਿਹੜਾ ਦੁਸ਼ਮਣ ਹੈ ਇਹਦਾ ਪਿੱਛਾ ਕੀਤਾ ਜਾਵੇ ਅਤੇ ਇਹਨੂੰ ਸਬਕ ਸਿਖਾ ਕੇ ਵਾਪਸ ਮੁੜਿਆ ਜਾਵੇ। ਇਸ ਫੈਸਲੇ ਤੋਂ ਬਾਅਦ ਜਿਹੜਾ ਸ਼ਾਮ ਦਾ ਦੀਵਾਨ ਸੀ ਉਹਦੀ ਸਮਾਪਤੀ ਹੋਈ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੋਇਆ। ਉਪਰੰਤ ਜਿਹੜੀ ਕਥਾ ਤੋਂ ਬਾਅਦ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਕਾਲੀ ਜੀ ਨੇ ਅਰਦਾਸ ਕੀਤੀ। ਕਹਿਣ ਲੱਗੇ ਹੇ ਦਤਾਰ ਪਾਤਸ਼ਾਹ, ਆਪ ਦੇ ਚਰਨਾਂ ਵਿੱਚ ਇਸ ਵੇਲੇ ਅਰਦਾਸ ਕਰ ਰਿਹਾ ਖਾਲਸਾ, ਜਿਹੜੀ ਵਿੱਢੀ ਹੋਈ ਮੁਹਿੰਮ ਹੈ ਇਹਨੂੰ ਸਰ ਕਰਨ ਵਾਸਤੇ ਚਾਲੇ ਪਾਉਣ ਲੱਗੇ ਹੈ, ਤੁਸੀਂ ਅੰਗ ਸੰਗ ਹੋ ਕੇ ਸਹਾਈ ਹੋਣਾ, ਕਿਉਂਕਿ ਜਿਸ ਆਪਾਂ ਕੌਮ ਦੇ ਮਹਾਨ ਸ਼ਹੀਦ ਦਾ ਅੱਜ ਜਨਮ ਦਿਨ ਮਨਾ ਰਹੇ ਹਾਂ, ਕਦੀ ਉਹਨੇ ਵੀ ਤਰਨ ਤਾਰਨ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ। क्योंकि सिख का जिहड़ा केंद्रीय विश्वास धुरा है जिहड़ा परमेश्वर नाल सिख का सीधा राबता है वह अरदास नाल बनिया। अरदास ही उस परमेश्वर तक पहुंचने का सब तो सुखैन रस्ता है। तो सिख अपने जीवन दे विच जिहड़ी अरदास है उन्हों अंग संग अपना के चले तो जिंदगी दे विच कदे भी उन्हों किसी मुश्किल का सामना नहीं करना पैंदा। जो सतगुरु महाराज के चरणों में अरदास करे तुरंत सतगुरु महाराज जिहड़े ने कोई ना कोई जिहड़ी उहदी मुश्किल है उहदा हल कढ दिंदे ने। आओ जरा तकन का जतन करो। अकाली जी ने सतगुरु महाराज के चरणों में अरदास की, अरदास करा करके सतगुरु महाराज तो आग्या मंगी गई, सतगुरु महाराज तो हुक्म लिया गया। तो हुक्म लैन तो बाद जिहड़ी फौज सी उन्हों तैयारी का बिगल वजा दिता गया भाई चंद मिनटां दे विच ये तैयारी हो जाए और अगे जिहड़ी फौज है उन्हों तोर दिता जाए। शेरे पंजाब महाराजा रणजीत सिंह इस जिहड़ी फौज की तैयारी सी इहदे जिन्या जिन्या जथेदारां दे कमांड सी कोल दस्तियां दी जदों अपना जथा लैके आउंदे सन शेरे पंजाब महाराजा रणजीत सिंह नूं सलामी देंदे सन। शेरे पंजाब महाराजा रणजीत सिंह फौज नूं अपनी सलामी दे के नालों नाल विदया करी जा रहा सी। इधरों अकाली जी का जथा है, जदों अकाली जी आए शेरे पंजाब महाराजा रणजीत सिंह ने तलवार म्यान विच पा के जिहड़ी हवा विच लहरा रहा सी अकाली जी नूं नतमस्तक झुका के अपना सीर झुका के सलामी दित्ती, क्योंकि सिख पंथ अंदर श्री अकाल तख्त साहिब की सर्व जिहड़ी सर्व उच्चता है उहनूं कोई दुनिया की ताकत चैलेंज नहीं कर सकती। क्योंकि सतगुरु गुरु हरगोबिंद साहब महाराज जी का वरोसाया होया तख्त जिहड़ा है यह सिख कौम के डिसिपलन जाबते का केंद्रीय धुरा है। इत्थे वह मां शक्ति है जिस शक्ति के सदका असी संसार दे जिहड़ियां जंगां जितण दे काबल होए हैं, वरना जिहड़ियां कौमां कोल अपने तख्त नहीं हुंदे बेशक करो किन्नी वड्डी बहु गिणती विच हुंदियां ने अपनी जिहड़े कौमी फैसले लैणे ने उहनां दे असमर्थ नहीं हुंदियां, उहनां दे समर्थ नहीं हुंदियां असमर्थ रहिंदियां ने। पर इह सानूं गुरु ने बख्शिश कीती इक ताकत दित्ती जिहदे निशान थल्ले जदों भी सिख कौम नूं कोई चैलेंज बनता है तो कौम उस तख्त तों फैसला लैके अपने जिहड़े आउण वाले मसले ने उहनां नूं हल करन विच कामयाब हुंदी है। श्री अकाल तख्त साहिब दे जथेदार नूं शेरे पंजाब महाराजा रणजीत सिंह ने आप सीस झुका के फतेह बुला के न्यों के सलामी दे के अगे तोरिया। जदों थोड़ा चिर अकाली जी नूं तुरिया नूं हो गए सी ते सूजे ने आण के खबर दित्ती भाई ए शेरे पंजाब महाराजा रणजीत सिंह मुहम्मद अजीम खान 60 वड्डियां तोपां ते 10,000 तों वध पठान लैके लुंडे दरिया दे कंढे उत्ते मोर्चा जमा के बह गए। अपनी फौज नूं इस नीति नाल लिजाओ तुहाडा नुकसान ना होवे, इह गल शेरे पंजाब महाराजा रणजीत सिंह दे कन्नां विच पई। तुरंत घोड़े नूं भजाया, अकाली फूला सिंह जी दे घोड़े दे अगे लिजा के खड़ा कर दिता। कहण लगे अकाली जी रुक जाओ। कहण लगे शेरे पंजाब महाराजा रणजीत सिंह क्यों रुक जाइए, किस कारण रुक जाइए। कहण लगा जी जनरल वरतूरा लाहौर तो चले है ते जिन्ना चिर वो जिहड़ियां वड्डियां तोपां ने वो नहीं लैके आउंदा उन्ना चिर जिहड़ा दुश्मन उहने बड़ा वड्डा मोर्चा जमा लिया है कौम का नुकसान हो सकता है। अकाली फूला सिंह दियां अखां विच खून आ गया, तुरंत हथ जिहड़ा श्री साहिब उत्ते चला गया, अद्धी म्यान विचों बाहर कढ के श्री साहिब जो कुछ अकाली फूला सिंह सिख कौम के बादशाह लाहौर के बादशाह शेरे पंजाब महाराजा रणजीत सिंह कह रहे हैं कविता दियां लाइनां सरवण करो।
2: रुक जाए गल सुनी ता मत्थे ते वट पए, मानो जो बबर शेर दी छाती ते फट पए, अग्नि दे शोले नैनी जग दे लट लट पए।

ਸਤਿਗੁਰ ਸਾਹਿਬਾਨਾਂ ਦੀ ਹਾਜ਼ਰੀ ਭਰ ਕੇ ਤੇ ਕੀਤੀ ਅਰਦਾਸ ਨਿਵਾਉਣੀ, ਜਿੱਤ ਕੇ ਜਾਂ ਮਰ ਕੇ ਤੇ ਫੂਲਾ ਸਿੰਘ

0: ਮਾਨ ਲੈ ਗਿਆ ਰਾਵਣ ਕੁੰਭਕਰਨਾ ਨੂੰ ਪਾਸੇ ਹੱਠ ਪੂਰਾ ਕਰਨਾ ਸੋਦੇ ਹੋਏ ਪਰਮਾ ਨੂੰ ਬੈਂਕਾਂ ਨਿਤ ਨਿਤ ਤੋਮਾ ਵਿੱਚ ਆਉਂਦੇ ਜਵਾਰ ਭਾਟੇ ਨੀ ਮਰਦਾਂ ਦੀ ਮੰਗਲ ਰਾਜਾ ਟੁੱਟਦੀ ਹੈ ਦਵਾਟੇ ਨੀ ਮਰਦਾਂ ਦੀ ਮੰਜ਼ਲ ਦਿਖਾ
1: ਅਕਾਲੀ ਫੂਲਾ ਸਿੰਘ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕੁਝ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਕਿਉਂਕਿ ਅਕਾਲੀ ਜੀ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਉੱਥੇ ਨਿਰਭੈ ਸਨ। ਇੱਕ ਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸ਼ਾਦੀ ਰਚਾ ਰੱਖੀ। ਉਸ ਸਮਾਗਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਸੱਦਾ ਭੇਜਿਆ ਅਤੇ ਅਕਾਲੀ ਫੂਲਾ ਸਿੰਘ ਨੇ ਜਿਹੜੀ ਚਿੱਠੀ ਲਿਖੀ ਜਦੋਂ ਉਹਨੂੰ ਵੇਖਣ ਦਾ ਯਤਨ ਕਰੀਦਾ ਹੈਰਾਨ ਹੋ ਜਾਈਦੇ, ਇੰਨੀ ਤਾਕਤ ਇੰਨਾ ਬਲ। ਉਹ ਚਿੱਠੀ ਦਾ ਮੋੜਵਾਂ ਜਵਾਬ ਦੇ ਦਿੱਤਾ, ਜਾ ਆਖੀ ਕਾਣੇ ਢੱਗੇ ਨੂੰ ਕਿ ਉਹ ਕਾਲੇ ਕਰਦਾ ਬੱਗੇ ਨੂੰ, ਜੇ ਅੰਤ ਖਾਕ ਨੂੰ ਮਰਨਾ ਹੀ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ। ਕਿਤੇ ਇਹ ਗੱਲਾਂ ਆਮ ਇਨਸਾਨ ਨਹੀਂ ਕਰਦੇ, ਜਿਹੜੇ ਦੋ ਅਤੇ ਦੋ ਚਾਰ ਜੋੜਨ ਗਿੱਝ ਜਾਣ ਉਹ ਵਕਤ ਦੀਆਂ ਸਰਕਾਰਾਂ ਦੀ ਚੈਨੀ ਭਰ ਕੇ ਆਪਣਾ ਜੀਵਨ ਗੁਜ਼ਾਰਦੇ ਨੇ। ਪੈਸੇ ਹੋ ਸਕਦਾ ਵੱਧ ਵੀ ਜੋੜ ਜਾਣ, ਪਰ ਜਿਹੜੀਆਂ ਕੌਮਾਂ ਨੇ ਉਹਨਾਂ ਨੂੰ ਯਾਦ ਨਹੀਂ ਕਰਦੀਆਂ, ਕੌਮਾਂ ਯਾਦ ਕਰਦੀਆਂ ਉਹਨਾਂ ਨੂੰ ਜਿਹੜੇ ਲੋਕ ਸਿਧਾਂਤ ਉੱਤੇ ਪਹਿਰਾ ਦਿੰਦੇ ਨੇ, ਜਿਹੜੇ ਲੋਕ ਦੁਨੀਆ ਦੀ ਅਗਵਾਈ ਕਰਦਿਆਂ ਹੋਇਆਂ ਉਹ ਅਮਿੱਟ ਛਾਪ ਛੱਡਦੇ ਨੇ, ਜਿਹੜੀ ਕੌਮਾਂ ਨੂੰ ਹਜ਼ਾਰਾਂ ਸਾਲ ਗਵਾਈ ਦਿੰਦੀ ਰਹਿੰਦੀ ਹੈ। ਗਵਾਈ ਕੋਈ ਥੋੜ੍ਹੇ ਸਮੇਂ ਦੀ ਨਹੀਂ ਹੁੰਦੀ। ਅਕਾਲੀ ਫੂਲਾ ਸਿੰਘ ਦੀ ਉਹਨੇ ਜੀਵਨ ਦੀ ਕੀਤੀ ਹੋਈ ਗਵਾਈ ਜਿਹੜੀ ਹੈ ਇਹਨੇ ਕਰੋੜਾਂ ਸਾਲ ਅਗਵਾਈ ਕਰੀ ਜਾਣੀ ਹੈ, ਕਿਉਂਕਿ ਸਿਧਾਂਤ ਜਿਹੜਾ ਇਹ ਕਦੇ ਮਰਦਾ ਨਹੀਂ। ਬੰਦਾ ਮਰ ਸਕਦਾ ਹੈ, ਕੌਮਾਂ ਵਿਖੜਿਆ ਸਮਿਆਂ ਵਿੱਚ ਜਾ ਸਕਦੀਆਂ ਨੇ, ਪਰ ਸਿਧਾਂਤ ਸਦਾ ਜਿੰਦਾ ਰਹਿੰਦੇ ਨੇ। ਆਓ ਜ਼ਰਾ ਤੱਕਣ ਦਾ ਯਤਨ ਕਰੋ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਅਕਾਲੀ ਫੂਲਾ ਸਿੰਘ ਨੇ ਇਹ ਗੱਲ ਕਹੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਦੀ ਪਾ ਕੇ ਪਿੱਛੇ ਹਟ ਗਿਆ। ਲੁੰਡੇ ਦਰਿਆ ਦੇ ਕੰਢੇ ਦੇ ਉੱਤੇ ਜਿਹੜਾ ਖੀਰਲਾ ਮੋਰਚਾ ਸੀ, ਇੱਕ ਬੰਨੇ ਨਸ਼ਹਿਰੇ ਦਾ ਖੁੱਲ੍ਹਾ ਮੈਦਾਨ, ਇੱਕ ਬੰਨੇ ਲੁੰਡਾ ਦਰਿਆ, ਇੱਕ ਬੰਨੇ ਤਰਕੀ ਦੀਆਂ ਪਹਾੜੀਆਂ, ਇਹ ਦੁਨੀਆਂ ਦਾ ਵਿਲੱਖਣ ਮੋਰਚਾ ਸੀ ਜਿਹਦੇ ਵਿੱਚ ਦਰਿਆ ਵੀ ਇਕੱਠਾ ਸੀ, ਪਹਾੜੀਆਂ ਵੀ ਇਕੱਠੀਆਂ ਸਨ। ਇਹਦੇ ਵਿੱਚੋਂ ਦੁਸ਼ਮਣ ਨੂੰ ਕੱਢਣਾ ਕੋਈ ਸਧਾਰਨ ਗੱਲ ਨਹੀਂ ਸੀ। ਜਿਵੇਂ ਅਕਾਲੀ ਫੂਲਾ ਸਿੰਘ ਮੇਘ ਵਾਂਗੂ ਗਰਜ ਕੇ ਦੁਸ਼ਮਣ ਦੇ ਉੱਤੇ ਹਮਲਾ ਕੀਤਾ, ਉਹ ਵਾਰ ਪੇਸ਼ ਕਰਨ ਲੱਗੇ। ਸਰਵਣ ਕਰੋ।
2: ਚਾਹ ਦੀ ਚਣਿਆਰੋ ਵਿੱਚ ਆਣ ਕੇ ਬਾਲੀ ਫੂਲਾ ਸਿੰਘ ਸਿਰਦਾਰ ਮੱਥੇ ਵੱਟ ਪਏ ਨਾਲ ਜੋਸ਼ ਦੇ,
0: ਮੱਥੇ ਵੱਟ ਪਏ ਨਾਲ ਜੋਸ਼ ਦੇ।

0: ਸੰਸਾਰ ਜਾਵਾ ਦਿਆ ਤਰੱਕੀ ਪਾੜ ਵੱਲ
1: ਭਰਿਆ ਤਰੱਕੀ ਪਾੜ ਵੱਲ ਹਿੱਲ ਪਰਬਤ ਕਰਨ ਪੁਕਾਰ ਰੱਬਾ ਰੱਖ ਲਈ ਇਸ ਕ੍ਰੋਧ ਤੋਂ
0: ਹੋ ਰੱਬਾ ਰੱਖ ਲਈ ਇਸ ਕ੍ਰੋਧ ਤੋਂ ਇਹ ਤਾਂ ਕਲੂ ਦਾ ਕੋਈ ਅਵਤਾਰ ਬਸ ਜਿੱਤ ਜਾ ਮੌਤ ਬਹਾਦਰੋ
1: ਬਸ ਜਿੱਤ ਜਾ ਮੌਤ ਬਹਾਦਰੋ ਕਿਹਾ ਸਿੰਘਾਂ ਨੂੰ ਲਲਕਾਰ ਸਾਨੂੰ ਫਤਿਹ ਦਵਾਓ ਫਤਿਹ ਸਿੰਘ ਜੀ
0: ਸਾਨੂੰ ਫਤਿਹ ਦਵਾ

0: ਇੱਕ ਧਰਤੀ ਅੰਦਰ ਕਰ ਦਿੱਤੇ ਦੋ ਪਲ ਵਿੱਚ ਕੱਲ ਦੇ ਯਾਰ ਦੁਸ਼ਮਣ ਤੋਬਾ ਤੋਬ ਪਕਾਰ ਦੇ
1: ਦੁਸ਼ਮਣ ਤੋਬਾ ਤੋਬ ਪਕਾਰ ਦੇ ਸੰਧੂ ਸਿੰਘ ਬਣੇ ਬਲਤਾਰ ਸਾਹਿਬ
0: ਸੰਗਤ ਕਹਿ ਦੋ ਵਾਹਿਗੁਰੂ ਅਕਾਲੀ ਜੀ ਨੇ ਇਸ ਮੈਦਾਨ ਨੂੰ ਕਿਵੇਂ ਫਤਿਹ ਕੀਤਾ ਅਤੇ ਕੱਲ੍ਹ ਦੇ ਦੀਵਾਨ ਅੰਦਰ ਜਿਹੜਾ ਇਤਿਹਾਸ ਸਾਂਝਾ ਕਰਨ ਦਾ ਯਤਨ ਕਰਾਂਗੇ ਕਿਉਂਕਿ ਨਿਯਤ ਕੀਤਾ ਸਮਾਂ ਸਮਾਪਤ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਗੁਰਨਾਮ ਸਿੰਘ ਜੀ ਪੰਜਾਬ ਯੂਨੀਵਰਸਿਟੀ ਪਟਿਆਲੇ ਵਾਲੇ ਜਿਹੜੇ ਵਿਸ਼ੇਸ਼ ਤੌਰ ਉੱਤੇ ਕੁਝ ਦਿਨਾਂ ਤੋਂ ਆਪ ਸੰਗਤ ਦੀਆਂ ਹਾਜ਼ਰੀਆਂ ਦੀਵਾਨਗੀਆਂ ਭਰ ਰਹੇ ਨੇ ਔਰ ਜੋ ਉਹਨਾਂ ਨੇ ਮਿਹਨਤ ਕਰਕੇ ਸਿੱਖ ਜਗਤ ਨੂੰ ਦਿੱਤਾ ਹੈ ਬਹੁਤ ਵੱਡੀ ਅਦੁੱਤੀ ਦੇਣ ਹੈ। ਐਸੇ ਵਿਦਵਾਨਾਂ ਦਾ ਸਾਨੂੰ ਦਿਲੋਂ ਸਤਿਕਾਰ ਕਰਕੇ ਹਰ ਤਰ੍ਹਾਂ ਦੇ ਨਾਲ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਸਾਡੀ ਕੌਮ ਦਾ ਜਿਹੜਾ ਵਡਮੁੱਲਾ ਵਿਰਸਾ ਹੈ ਇਹਨੂੰ ਅਸੀਂ ਨਿਰੰਤਰ ਸੰਸਾਰ ਦੇ ਵਿੱਚ ਬਰਕਰਾਰ ਰੱਖੀਏ ਇਹੀ ਕਾਮਨਾਵਾਂ ਲੈ ਕੇ ਆਪ ਤੋਂ ਖਿਮਾ ਦਾ ਜੱਜ ਹੋ ਰਿਹਾ ਜਥਾ ਕੱਲ੍ਹ ਤੱਕ ਆਪ ਦੇ ਨਾਲ ਦੀਵਾਨਾਂ ਦੀ ਸਾਂਝ ਕਰਾਂਗੇ। ਫਿਰ ਸਮਾਂ ਆਵੇਗਾ ਕੁਦਰਤ ਕਿਰਪਾ ਕਰੇ ਜਦੋਂ ਮੇਲ ਹੋਣਗੇ ਫਿਰ ਕਿਤੇ ਇਸ ਪਾਵਨ ਪੁੱਤਰ ਸਟੇਜ ਤੋਂ ਆਪ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗੇ। ਇੰਨੀਆਂ ਬੇਨਤੀਆਂ ਕਰਦੇ ਹੋਇਆਂ ਬਹੁਤ ਸਾਰੀਆਂ ਤੋਟੀਆਂ ਰਹਿ ਗਈਆਂ ਹੋਣਗੀਆਂ ਆਪ ਸੰਗਤ ਬਖਸ਼ਣ ਯੋਗ ਜੇ ਆਓ ਪਿਆਰ ਵਿੱਚ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੁਹਾਡੇ ਚਰਨਾਂ ਨਾਲ ਸਤਿਗੁਰੂ ਰਹਾ ਜੁੜਿਆ, ਲਿਵ ਟੁੱਟੇ ਨਾ ਸਾਸ ਗਰਾਸ ਮੇਰੀ, ਔਕੜ ਵੇਖ ਕੇ ਡੋਲੇ ਨਾ ਮਨ ਮੇਰਾ, ਪੂਰੀ ਕਰਦੇ ਵੀ ਇਹ ਵੀ ਆਸ ਮੇਰੀ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ, ਦਿਲੀ ਇੱਛਾ ਹੈ ਸਤਿਗੁਰੂ ਪਾਸ ਮੇਰੀ, ਔਰ ਕਪਰੀਤ ਪਾਲੋਂ ਦੀ ਨਿਭ ਜਾਵੇ, ਤੁਹਾਡੇ ਚਰਨਾਂ ਚ ਇਹੋ ਅਰਦਾਸ ਮੇਰੀ, ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਬਖਸ਼ੀ ਹੋਈ ਪਤੇ ਕਰੀਏ ਪ੍ਰਵਾਨ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਇੱਕੋ ਵਾਰ ਕਹਿਣ ਦੇ ਉੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਸੰਗਤਾਂ, ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਨੇ। ਅੱਜ ਦਾ ਪਵਿੱਤਰ ਦਿਹਾੜਾ ਹਾੜ ਦੀ ਸੰਗਰਾਂਦ ਦਾ ਦਿਹਾੜਾ, ਗੁਰੂ ਨਾਨਕ ਦਾ ਦਰ ਹੈ, ਜਿੱਥੇ ਆ ਕੇ ਮਨ ਦੇ ਸੰਕੇ ਨਿਮਿਤ ਹੁੰਦੇ ਨੇ, ਮਨ ਦੇ ਵਿੱਚ ਹਉਮੈ ਦੀ ਮੈਲ ਦੂਰ ਹੁੰਦੀ ਹੈ, ਜੋ ਮਨ ਦੇ ਵਿੱਚ ਭਰਮ ਭੁਲੇਖਾ ਹੁੰਦਾ ਉਹ ਸੱਚੇ ਗੁਰੂ ਦੇ ਦਰ ਦੇ ਉੱਤੋਂ ਆ ਕੇ ਦੂਰ ਹੋ ਜਾਂਦਾ। ਜਿਹਦੇ ਦਰ ਦੇ ਉੱਤੋਂ ਜਾ ਕੇ ਸੰਕਾ ਨਿਮਿਤ ਨਹੀਂ ਹੋਇਆ, ਮਨ ਦੇ ਵਿੱਚੋਂ ਹਉਮੈ ਦੀ ਮੈਲ ਨਹੀਂ ਗਈ, ਸਮਝੋ ਗੁਰੂ ਪੂਰਾ ਨਹੀਂ। ਆਓ ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਸੰਗਰਾਂਦ ਦੇ ਦਿਹਾੜੇ ਤੋਂ ਸਾਨੂੰ ਕੀ ਸਿੱਧ ਮਿਲਦੀ ਹੈ, ਦੋ ਕੁ ਮਿੰਟ ਦੀ ਗੱਲ ਕਰਕੇ ਉਪਰੰਤ ਚੱਲ ਰਹੀ ਇਤਿਹਾਸ ਦੀ ਲੜੀ ਆਰੰਭ ਕਰਾਂਗੇ। ਭਾਵੇਂ ਦਿਨ ਤਿਉਹਾਰ ਕੋਈ ਵੀ ਹੈ, ਗੁਰੂ ਦੇ ਦਰ ਦੇ ਉੱਤੋਂ ਆਉਣ ਤੋਂ ਆਉਣ ਦੇ ਨਾਲ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਹੁੰਦਾ। ਜਿਹੋ ਜੀ ਭਾਵਨਾ ਲੈ ਕੇ ਗੁਰੂ ਦੇ ਦਰ ਦੇ ਉੱਤੇ ਆਵੇ ਗੁਰੂ, ਉਹਦੀ ਭਾਵਨਾ ਨੂੰ ਮੁੱਖ ਰੱਖ ਕੇ ਭਾਵਨਾ ਜ਼ਰੂਰ ਪੂਰੀ ਕਰਦਾ। ਅੱਜ ਭਾਈ ਪੈੜਾ ਜੀ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਦੇ ਸੇਵਾਦਾਰ ਨੇ, ਉਹਨਾਂ ਦੀ ਸੰਗਤ ਹੋਈ ਚੂੜ ਪਿੰਡ ਦੇ ਚੌਧਰੀ ਦੇ ਨਾਲ, ਜਿਹੜੇ ਇਲਾਕੇ ਦੇ ਨਾਮਵਰ ਚੌਧਰੀ ਨੇ, ਨਾਲ ਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਬੜਾ ਸਤਿਕਾਰ ਹੈ। ਜਦੋਂ ਭਾਈ ਪੈੜਾ ਜੀ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ, ਸੰਗਤ ਹੋਈ, ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਉਸਤ ਕੀਤੀ, ਕਿਉਂਕਿ ਜਿਹੜਾ ਇਨਸਾਨ ਜਿਸ ਜਗ੍ਹਾ ਦੇ ਉੱਤੇ ਜੁੜਿਆ ਹੋਇਆ ਉਹ ਆਪਣੇ ਰਹਿਬਰ ਦੀ, ਆਪਣੇ ਮੁਰਸ਼ਦ ਦੀ ਜ਼ਰੂਰ ਉਸਤ ਕਰਦਾ, ਆਪਣੇ ਗੁਰੂ ਦੀ ਵਡਿਆਈ ਕਰਦਾ। ਤਾਂ ਜਦੋਂ ਚੌਧਰੀ ਨੇ ਭਾਈ ਪੈੜਾ ਜੀ ਦੇ ਮੁੱਖ ਦੇ ਵਿੱਚੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਵਡਿਆਈ ਸੁਣੀ, ਤਾਂ ਚੌਧਰੀ ਨੇ ਵੀ ਕਹਿਣਾ ਕੀਤਾ ਕਿ ਭਾਈ ਪੈੜਾ ਜੀ, ਮੇਰੇ ਮਨ ਦੇ ਵਿੱਚ ਵੀ ਬੜੇ ਸਮੇਂ ਤੋਂ ਰੀਝ ਹੈ ਕਿ ਮੈਂ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਜਾ ਕੇ ਦਰਸ਼ਨ ਕਰਕੇ ਆਵਾਂ, ਪਰ ਮੇਰੇ ਜ਼ਿੰਦਗੀ ਦੇ ਰੁਝੇਵੇਂ ਇੰਨੇ ਨੇ, ਉਹਨਾਂ ਰੁਝੇਵਿਆਂ ਦੇ ਵਿੱਚੋਂ ਮੈਨੂੰ ਵਿਹਲ ਨਹੀਂ ਮਿਲਦਾ, ਮੈਂ ਕਦੋਂ ਜਾਵਾਂ। ਇੱਕ ਤਾਂ ਮੈਨੂੰ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ, ਕਾਰੋਬਾਰ ਦੇ ਵਿੱਚੋਂ ਵਿਹਲ ਨਹੀਂ ਮਿਲਦਾ। ਮੈਂ ਇਲਾਕੇ ਦਾ ਚੌਧਰੀ ਹਾਂ, ਇਲਾਕੇ ਦੇ ਲੋਕ ਮੇਰਾ ਬੜਾ ਸਤਿਕਾਰ ਕਰਦੇ ਨੇ, ਮੈਂ ਇਲਾਕੇ ਦੇ ਕਾਰਜ ਸਵਾਰਦਾ, ਪਰ ਦੂਸਰੀ ਗੱਲ ਇਹ ਹੈ ਕਿ ਮੈਂ ਗੁਰੂ ਦੇ ਦਰ ਦੇ ਉੱਤੇ ਇਸ ਕਰਕੇ ਵੀ ਨਹੀਂ ਜਾ ਸਕਦਾ ਕਿਉਂਕਿ ਮੈਂ ਝੂਠ ਬੜਾ ਬੋਲਦਾ। ਜਿਹੜੇ ਇਲਾਕੇ ਦੇ ਮੋਹਤਵਾਰ ਹੋਇਆ ਕਰਦੇ ਨੇ ਉਹਨਾਂ ਨੂੰ ਝੂਠ ਬੋਲੇ ਬਗੈਰ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਤਾਂ ਭਾਈ ਪੈੜਾ ਜੀ ਸੰਗਤ ਕਰਨ ਦੇ ਉਪਰੰਤ ਭਾਈ ਪੈੜਾ ਜੀ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਪਹੁੰਚਿਆ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ, ਉਸ ਇਲਾਕੇ ਦੇ ਚੌਧਰੀ ਨੇ ਵੀ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਸੀਸ ਝੁਕਾਇਆ, ਹੱਥ ਜੋੜ ਕੇ ਬੇਨਤੀ ਕਰਨ ਲੱਗਿਆ, ਸਤਿਗੁਰ ਜੀ ਮੇਰੇ ਦਿਲ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਕਰੀਬ ਚਲੀ ਆ ਰਹੀ ਸੀ, ਮੈਂ ਤੁਹਾਡੇ ਦਰਸ਼ਨ ਕਰਾਂ, ਅੱਜ ਉਹ ਭਾਗੀ ਘੜੀ ਆਈ, ਧੰਨ ਭਾਗ ਮੇਰੇ, ਮੈਨੂੰ ਆਪ ਦੇ ਪਵਿੱਤਰ ਦਰਸ਼ਨ ਦੁਆਰੇ ਹੋ ਗਏ ਨੇ। ਸਤਿਗੁਰ ਜੀ ਮੇਰੇ ਮਨ ਦੇ ਵਿੱਚ ਇੱਕ ਸੰਕ ਆ, ਮੇਰੇ ਮਨ ਦੇ ਵਿੱਚ ਇੱਕ ਭਰਮ ਹੈ, ਉਸ ਨੂੰ ਨਿਮਿਤ ਕਰ ਦੇਵੋ। ਸਤਿਗੁਰਾਂ ਨੇ ਆਖਿਆ, ਚੌਧਰੀ ਜੀ ਕੀ ਗੱਲ ਹੈ? ਆਖਣ ਲੱਗਿਆ ਜੀ ਮੈਂ ਝੂਠ ਬੜਾ ਬੋਲਦਾ ਕਿਉਂਕਿ ਮੇਰਾ ਕਾਰੋਬਾਰ ਇਹ ਜਿਹਾ, ਮੈਂ ਇਲਾਕੇ ਦਾ ਮੋਹਤਵਰ ਬੰਦਾ, ਲੋਕਾਂ ਦੇ ਫੈਸਲੇ ਕਰਾਉਣੇ, ਹਰੇਕ ਦੇ ਕੋਲ ਝੂਠ ਬੋਲ ਕੇ ਉਹਦੀਆਂ ਉੱਧਰ ਕਰਕੇ ਤਾਂ ਕਾਰੋਬਾਰ ਦਾ ਗੁਜ਼ਾਰਾ ਹੁੰਦਾ, ਤੇ ਮੈਂ ਝੂਠ ਬੋਲਣ ਤੋਂ ਕਈ ਤਰੀਕੇ ਦੇ ਨਾਲ ਹਟ ਸਕਦਾ, ਸਤਿਗੁਰ ਜੀ ਮੈਂ ਸੱਚੀ ਕਿਰਤ ਕਿਵੇਂ ਕਰ ਸਕਦਾ? ਮੇਰੇ ਕੋਲ ਧੰਨ ਦੌਲਤ ਬੜਾ, ਮੇਰੇ ਕੋਲ ਸਤਿਗੁਰ ਦਾ ਦਿੱਤਾ ਹੈ ਸਾਰਾ ਕੁਝ, ਤੁਹਾਡੀ ਕਿਰਪਾ ਦੇ ਨਾਲ ਬਹੁਤ ਕੁਝ ਹੈ, ਪਰ ਮੇਰੇ ਮਨ ਦਾ ਇਸ ਸੰਕਾ ਨਿਮਿਤ ਕਰ ਦੇਵੋ, ਮੈਂ ਝੂਠ ਬੋਲਣ ਦੀ ਮੇਰੀ ਆਦਤ ਕਿਸ ਤਰ੍ਹਾਂ ਹਟ ਸਕਦੀ ਹੈ?
गुरु महाराज ने कहना किया चौधरी जी जिते थोड़े को धन दौलत बहुत है, थोड़ा इलाके में सत्कार बहुत है, लोग इलाके दे थोड़ी कदर करते ने, उत्थे एक कार जोर कर देवो, अपने नगर दे विच एक धर्मशाला बना देवो। उस धर्मशाला दे विच गरीबां दी सेवा कीती जावे, उहदे विच जदो शाम दे टाइम संगत जुड़े उहदे विच सतनाम वाहिगुरु दा जाप कीता जावे। ਉਹ ਗਿਆ ਸੀ ਸੰਗਰਾਂਦ ਵਾਲੇ ਦਿਨ ਗੁਰੂ ਮਹਾਰਾਜ ਨੇ ਕਹਿਣਾ ਕੀਤਾ, ਇੱਕ ਨਾਲ ਹੋਰ ਬਚਨ ਆਖ ਦਿੱਤਾ, ਚੌਧਰੀ ਜੀ ਇੱਕ ਗੱਲ ਯਾਦ ਰੱਖਣੀ, ਜਦੋਂ ਵੀ ਤੁਸੀਂ ਉਸ ਧਰਮਸਾਲਾ ਦੇ ਵਿੱਚ ਜਾਣਾ ਸੰਗਤ ਕਰਨ ਵਾਸਤੇ ਜਾਣਾ, ਆਪਣੇ ਕੋਲ ਇੱਕ ਕਾਗਜ਼ ਰੱਖਣਾ, ਜਿੰਨੀ ਵਾਰ ਦਿਨ ਦੇ ਵਿੱਚ ਤੁਸੀਂ ਝੂਠ ਬੋਲਣਾ ਉਹ ਕਾਗਜ਼ ਦੇ ਉੱਤੇ ਨੋਟ ਕਰ ਲੈਣਾ। ਜਦੋਂ ਮਹੀਨੇ ਬਾਅਦ ਸਾਡੇ ਕੋਲ ਚੱਲ ਕੇ ਆਵੋਗੇ ਉਹ ਸਾਰਾ ਕੁਝ ਸਾਨੂੰ ਦੱਸਣਾ ਸੀ ਅਸੀਂ ਇੰਨੀ ਵਾਰ ਝੂਠ ਬੋਲੇ ਆ। ਉਸ ਤੋਂ ਪਹਿਲਾਂ ਜੋ ਧਰਮਸਾਲਾ ਦੇ ਵਿੱਚ ਸੰਗਤ ਇਕੱਤਰ ਹੋਇਆ ਕਰੇਗੀ, ਨਗਰ ਦੀ ਇਲਾਕੇ ਦੀ ਸੰਗਤ, ਉਹਨਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰਨਾ, ਕਾਗਜ਼ ਉੱਤੇ ਲਿਖ ਲੈਣਾ, ਚੌਧਰੀ ਨੇ ਧਰਮਸਾਲਾ ਤਿਆਰ ਕਰਵਾਈ ਦਿਨਾਂ ਦੇ ਵਿੱਚ ਹੀ, ਇਲਾਕੇ ਦੇ ਵਿੱਚ ਕਹਿ ਦਿੱਤਾ, ਇਲਾਕੇ ਦੀਆਂ ਸੰਗਤਾਂ ਜੁੜਨ ਲੱਗੀਆਂ, ਚੌਧਰੀ ਦਾ ਬੜਾ ਅਦਬ ਅਤੇ ਸਤਿਕਾਰ ਹੋਇਆ, ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ, ਉਸ ਪਰਮਾਤਮਾ ਦੀ ਯਾਦ ਵਿੱਚ ਸੰਗਤਾਂ ਜੁੜਨ ਲੱਗੀਆਂ, ਚੌਧਰੀ ਵੀ ਆ ਕੇ ਸੰਗਤ ਦੇ ਵਿੱਚ ਬੈਠਣ ਲੱਗਿਆ। ਪਰ ਮਨ ਦੇ ਵਿੱਚ ਸੋਚਣ ਲੱਗਿਆ ਕਿ ਭਰਮ ਪੈਦਾ ਹੋ ਗਿਆ ਮਨ ਦੇ ਵਿੱਚ, ਮਨਾ ਤੂੰ ਇਲਾਕੇ ਦਾ ਨਾਮ ਭਰਮਦਾ ਹੈ, ਇਲਾਕੇ ਦਾ ਚੌਧਰੀ ਹੈ, ਜੇ ਤੂੰ ਝੂਠ ਬੋਲ ਕੇ ਇੱਕ ਕਾਗਜ਼ ਉੱਤੇ ਲਿਖ ਕੇ ਸੰਗਤ ਵਿੱਚ ਜਾ ਕੇ ਦੱਸੇਗਾ ਤੇਰੇ ਕੋਲ ਕਿੱਡਾ ਵੱਡਾ ਪਾਪ ਹੋਵੇਗਾ, ਲੋਕਾਂ ਦੇ ਮਨਾਂ ਵਿੱਚ ਤੇਰੇ ਪ੍ਰਤੀ ਸਤਿਕਾਰ ਘੱਟ ਜਾਵੇਗਾ। ਉਹਨੇ ਇੱਕ ਨੇਮ ਬਣਾਇਆ, ਪਹਿਲੇ ਦਿਨ ਝੂਠ ਨਹੀਂ ਬੋਲਿਆ, ਉਸੇ ਤਰ੍ਹਾਂ ਸੱਚ ਅਤੇ ਨਿਆਂ ਦੇ ਉੱਤੇ ਖੜਾ ਰਿਹਾ। ਦੂਸਰਾ ਦਿਨ ਬਤੀਤ ਹੋਇਆ, ਕਾਗਜ਼ ਕੋਲ ਰੱਖਿਆ ਪਰ ਮਨ ਨੂੰ ਸਮਝਾ ਕੇ ਰੱਖਿਆ ਕਿ ਮੈਂ ਜਿਹੜੇ ਲੋਕਾਂ ਦੇ ਵਿੱਚ ਮੇਰਾ ਬੜਾ ਸਤਿਕਾਰ ਹੈ ਉਹਨਾਂ ਸਾਹਮਣੇ ਮੈਂ ਕਿੱਦਾਂ ਆਖਾਂਗਾ ਮੈਂ ਝੂਠ ਬੋਲਿਆ, ਇੰਨੀ ਵਾਰ ਦਿਨ ਦੇ ਵਿੱਚ ਝੂਠ ਬੋਲਿਆ। ਮਨ ਦੇ ਉੱਤੇ ਕਾਬੂ ਪਾ ਲਿਆ, ਮਨ ਨੂੰ ਸਮਝਾਉਣਾ ਕੀਤਾ। ਆਖਿਰਕਾਰ ਇਸੇ ਤਰ੍ਹਾਂ ਜਦੋਂ ਮਹੀਨਾ ਬਤੀਤ ਹੋ ਗਿਆ, ਮਹੀਨੇ ਬਾਅਦ ਸੰਗਰਾਂਦ ਵਾਲੇ ਦਿਨ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ, ਮਨ ਦੇ ਵਿੱਚ ਭਾਵਨਾ ਬਣ ਗਈ। ਗੁਰੂ ਮਹਾਰਾਜ ਨੇ ਚੌਧਰੀ ਨੂੰ ਆਉਂਦਿਆਂ ਵੇਖਿਆ, ਸਤਿਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਸੀਸ ਝੁਕਾਇਆ, ਸੰਗਤ ਬੈਠੀ। ਗੁਰੂ ਮਹਾਰਾਜ ਨੇ ਕਹਿਣਾ ਕੀਤਾ, ਚੌਧਰੀ ਜੀ ਗੁਰੂ ਦੇ ਘਰ ਵਿੱਚ ਚੱਲ ਕੇ ਆਏ ਹੋ, ਜੋ ਸਾਡੇ ਨਾਲ ਵਚਨ ਕਰਕੇ ਗਏ ਸੀ ਕਿ ਕਾਗਜ਼ ਉੱਤੇ ਲਿਖਣਾ ਕਿ ਦਿਨ ਦੇ ਵਿੱਚ ਕਿੰਨੀ ਵਾਰ ਝੂਠ ਬੋਲਿਆ, ਉਹ ਕਾਗਜ਼ ਕੱਢੋ ਅਤੇ ਸੰਗਤ ਦੇ ਵਿੱਚ ਕਰਕੇ ਸਾਨੂੰ ਦੱਸ ਦੇਵੋ। ਚੌਧਰੀ ਨੇ ਦੋਨੋਂ ਹੱਥ ਜੋੜੇ, ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਸੀਸ ਝੁਕਾਇਆ, ਅੱਖਾਂ ਦੇ ਵਿੱਚੋਂ ਵਿਰਾਗ ਦੇ ਅੱਥਰੂ ਘਿਰ ਰਹੇ ਨੇ, ਆਖਣ ਲੱਗਿਆ, ਸਤਿਗੁਰ ਜੀ ਤੁਹਾਡੀ ਕਿਰਪਾ ਹੋ ਗਈ, ਜਿਹੜਾ ਮੈਨੂੰ ਬੜੇ ਲੰਮੇ ਸਮੇਂ ਤੋਂ ਹਉਮੈ ਦਾ ਰੋਗ ਲੱਗਿਆ ਹੋਇਆ ਸੀ ਉਹ ਤੁਹਾਡੀ ਸੰਗਤ ਕਰਕੇ, ਗੁਰੂ ਨਾਨਕ ਦੇ ਘਰ ਦੀ ਸੰਗਤ ਕਰਕੇ ਉਹ ਦੂਰ ਹੋ ਗਿਆ। ਸਤਿਗੁਰ ਜੀ ਮੈਂ ਇੱਕ ਦਿਨ ਵੀ ਝੂਠ ਨਹੀਂ ਬੋਲਿਆ, ਜਿਹੜਾ ਚੌਧਰੀ ਕਹਿੰਦਾ ਸੀ ਮੇਰੇ ਕੋਲ ਝੂਠ ਬੋਲੇ ਬਗੈਰ ਰਿਹਾ ਨਹੀਂ ਜਾਂਦਾ, ਗੁਰੂ ਦੇ ਕੋਲ ਯੁਕਤੀ ਹੈ। ਆਓ ਅੱਜ ਆਪਾਂ ਵੀ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਚੱਲ ਕੇ ਆਏ ਹਾਂ, ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਵੀ ਇੱਕ ਪ੍ਰਣ ਕਰਕੇ ਜਾਈਏ, ਜੋ ਸਾਡੇ ਮਨ ਦੇ ਵਿੱਚ ਦੂਸਰਾ ਪ੍ਰਤੀ ਨਫ਼ਰਤ ਆ, ਜੋ ਅਸੀਂ ਵੀ ਕਿਸੇ ਦਾ ਮਾੜਾ ਸੋਚਦੇ ਹਾਂ, ਅੱਜ ਤੋਂ ਇਹ ਪ੍ਰਣ ਕਰੀਏ, ਅੱਜ ਤੋਂ ਅਸੀਂ ਬਾਅਦ ਕਿਸੇ ਦਾ ਮਾੜਾ ਨਹੀਂ ਪਕਾਵਾਂਗੇ, ਕਿਸੇ ਪ੍ਰਤੀ ਆਪਣੇ ਮਨ ਦੇ ਵਿੱਚ ਹਉਮੈ, ਆਪਣੇ ਮਨ ਦੇ ਵਿੱਚ ਮੈਲ ਨਹੀਂ ਰੱਖਾਂਗੇ, ਕਿਸੇ ਪ੍ਰਤੀ ਕਦੇ ਝੂਠ ਨਹੀਂ ਬੋਲਾਂਗੇ। ਆਓ ਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਇਤਿਹਾਸ ਦੀ ਲੜੀ ਚੱਲ ਰਹੀ ਸੀ, ਉਹ ਕੌਮ ਦਾ ਮਹਾਨ ਯੋਧਾ ਭਾਈ ਮਨੀ ਸਿੰਘ ਦਾ ਭਤੀਜਾ ਅਤੇ ਭਾਈ ਲੰਗਾਈਆ ਜੀ ਦਾ ਪੁੱਤਰ, ਜਿਹਦਾ ਨਾਮ ਹੈ ਇਤਿਹਾਸ ਦੇ ਵਿੱਚ ਭਾਈ ਅਗਰ ਸਿੰਘ। ਜਦੋਂ ਮੋਮਨ ਖਾਨ ਨੇ ਬੜੇ ਜ਼ੁਲਮ ਕੀਤੇ, ਬੜੇ ਅਤਿਆਚਾਰ ਕੀਤੇ, ਬੜੇ ਸ਼ਬਦ ਕੀਤੇ ਇਸ ਕੌਮ ਦੇ ਉੱਤੇ, ਤਾਂ ਇਸ ਗੱਲ ਦੀਆਂ ਖਬਰਾਂ ਨਵਾਬ ਕਪੂਰ ਸਿੰਘ ਦੇ ਕੋਲ ਪਹੁੰਚੀਆਂ। ਜਦੋਂ ਗੁਰੂ ਕੇ ਖਾਲਸੇ ਉੱਤੇ ਵਕਤ ਦੀ ਘੜੀ ਆਈ ਤਾਂ ਗੁਰੂ ਕੇ ਖਾਲਸੇ ਨੇ ਬੀਕਾਨੇਰ ਦੇ ਜੰਗਲਾਂ ਅਤੇ ਪਹਾੜਾਂ ਅਤੇ ਕੰਨੋਵਾਲ ਦੇ ਸਭ ਦੇ ਵਿੱਚ ਜਾ ਕੇ ਸਮਾਂ ਬਤੀਤ ਕਰਨ ਲੱਗੇ। ਤਾਂ ਇੱਕ ਗੁਰਸਿੱਖ ਨੇ ਜਾ ਕੇ ਨਵਾਬ ਕਪੂਰ ਸਿੰਘ ਦੇ ਕੋਲ, ਜੋ ਆਪਣੇ ਨਾਲ ਹੱਡ ਵਿੱਚੀ ਵੀਤੀ, ਜੋ ਇਲਾਕੇ ਦੀਆਂ ਸੰਗਤਾਂ ਦੇ ਨਾਲ ਉਸ ਮੋਮਨ ਖਾਨ ਅਤੇ ਉਸ ਦੇ ਅਹਿਲਕਾਰਾਂ ਨੇ ਧੀਆਂ ਭੈਣਾਂ ਦੀ ਬਹਿਪਤੀ ਕੀਤੀ, ਉਹ ਸਾਰੀ ਦਾਸਤਾਂ ਜਾ ਕੇ ਭਰੇ ਦੀਵਾਨ ਦੇ ਵਿੱਚ ਤਸਣੀ ਕੀਤੀ, ਤਾਂ ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਇਕੱਤਰ ਕਰਕੇ ਇੱਕ ਜ਼ੋਰਦਾਰ ਤਕਰੀਰ ਕੀਤੀ ਹੈ ਤੇ ਕਹਿਣਾ ਕੀਤਾ, ਉਸ ਪਾਪੀ ਜਿਹਦੇ ਪਾਪਾਂ ਦਾ ਘੜਾ ਭਰ ਚੁੱਕਿਆ, ਉਸ ਜ਼ਾਲਮ ਦਾ ਅੰਤ ਕਰਨ ਵਾਸਤੇ ਕੌਣ ਜਾਵੇਗਾ,
ਤਾਂ ਭਰੇ ਦੀਵਾਨ ਦੇ ਵਿੱਚ ਭਾਈ ਅਕਰ ਸਿੰਘ ਉੱਠ ਕੇ ਹੋਇਆ ਖੜਾ। ਲੈ ਕੇ ਪੰਪ ਦੇ ਕੋਲੋਂ ਆ ਗਿਆ, ਨੇਪਾਲ ਕਪੂਰ ਸਿੰਘ ਦੇ ਕੋਲੋਂ ਲੈ ਕੇ ਆ ਗਿਆ। ਲੈ ਕੇ ਥੱਪੜਾ ਗੁਰੂ ਕੇ ਖਾਲਸੇ ਸਦੇ ਬੋਲੇ ਸੋਹਣੇ ਹਾਲ ਦੇ ਜੈਕਾਰੇ। ਜਿਵੇਂ ਭਾਈ ਅਕਰ ਸਿੰਘ ਭਾਈ ਮਨੀ ਸਿੰਘ ਦਾ ਭਤੀਜਾ ਅਤੇ ਭਾਈ ਨਿਘਾਈਆ ਜੀ ਦਾ ਪੁੱਤਰ ਜਿਵੇਂ ਪੰਪ ਤੋਂ ਆਗਿਆ ਲੈ ਕੇ ਉਸ ਪਾਪੀ ਮੋਮਨ ਖਾਨ ਨੂੰ ਸਬਕ ਸਿਖਾਉਣ ਵਾਸਤੇ, ਉਹਦਾ ਸਿਰ ਧਰ ਤੋਂ ਲਾਉਣ ਵਾਸਤੇ ਜਿਵੇਂ ਅਰਦਾਸ ਕਰਕੇ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਤੁਰਿਆ, ਉਹਨਾਂ ਲਈਆਂ ਤੋਂ ਜਾਣੂ ਢਾਡੀ ਜੱਥਾ ਇਉਂ ਕਰਵਾ ਰਿਹਾ।

ਰਾਹ ਦੇ ਵਿੱਚ ਆਉਂਦਾ, ਬਿਉਂਤਾ ਬਣਾਉਂਦਾ ਹੁੰਦਾ, ਆਪਣੇ ਮਨ ਦੇ ਨਾਲ ਵਿਚਾਰਾਂ ਕਰਦਾ ਹੁੰਦਾ ਕਿ ਲਾਹੌਰ ਦਰਬਾਰ ਦੇ ਅੰਦਰ ਬੜੀ ਵੱਡੀ ਗਿਣਤੀ ਵਿੱਚ ਫੌਜਾਂ ਨੇ, ਮੋਮਨ ਖਾਨ ਦੇ ਅਹਿਲਕਾਰ ਨੇ, ਕਿਉਂਕਿ ਮੋਮਨ ਖਾਨ ਨੂੰ ਵੀ ਇਸ ਗੱਲ ਦਾ ਪਤਾ, ਉਸ ਨੂੰ ਇਸ ਗੱਲ ਦਾ ਗਿਆਨ ਹੈ ਮੈਂ ਸਿੱਖਾਂ ਦੇ ਉੱਤੇ ਬੜਾ ਵੱਡਾ ਜ਼ੁਲਮ ਕੀਤਾ, ਸਿੱਖ ਕੌਮ ਦਾ ਖੁੜਾ ਕੁਝ ਮਚਾਉਣ ਦੇ ਉੱਤੇ ਤੁਲਿਆ ਹੋਇਆ, ਪਰ ਜਿਨ੍ਹਾਂ ਨੇ ਸਿੱਖ ਕੌਮ ਦੇ ਨਾਲ ਮੱਤਾ ਲਾਇਆ, ਪਰ ਖਾਲਸੇ ਨੇ ਉਸ ਨੂੰ ਬਾਹਲੀ ਦੇਰ ਜ਼ਿੰਦਗੀ ਉੱਤੇ ਜਿਉਣ ਦਾ, ਦੁਨੀਆਂ ਉੱਤੇ ਜਿਉਣ ਦਾ ਸਮਾਂ ਨਹੀਂ ਦਿੱਤਾ। ਇਸ ਕਰਕੇ ਉਹ ਆਪਣੇ ਨਾਲ ਵੱਡੀ ਗਿਣਤੀ ਵਿੱਚ ਆਪਣੀ ਫੌਜ ਦੀ ਅਹਿਲਕਾਰ ਰੱਖਦਾ। ਤਾਂ ਇੱਧਰ ਗੁਰੂ ਕਾ ਸਿੱਖ ਭਾਈ ਅਗਰ ਸਿੰਘ ਜੋ ਨਵਾਬ ਕਪੂਰ ਸਿੰਘ ਦੇ ਕੋਲੋਂ ਲੈ ਕੇ ਅੱਗੇ ਆਪਾਂ ਦੇ ਨਾਲ ਕਰਕੇ ਵਚਨ ਪਾਪੀ ਦਾ ਸਰ ਵੱਢਣ ਵਾਸਤੇ ਤੁਰਿਆ, ਰਾਹ ਦੇ ਵਿੱਚ ਮਨ ਦੇ ਨਾਲ ਅਨੇਕਾਂ ਪ੍ਰਕਾਰ ਦੀਆਂ ਵਿਉਂਤਾ ਬਣਾਉਂਦਾ ਹੁੰਦਾ। ਤਾਂ ਚੱਲਦੇ ਚੱਲਦੇ ਉਹਨੇ ਰਸਤੇ ਦੇ ਵਿੱਚ ਕੀ ਵੇਖਿਆ ਕਿ ਇੱਕ ਬੱਕਰੀਆਂ ਭੇਡਾਂ ਚਾਰਨ ਵਾਲੇ ਆ ਜਿਹੜੀ ਫਿਰ ਰਹੇ ਨੇ, ਉਹਨਾਂ ਦੇ ਬੰਨੀਆਂ ਹੋਈਆਂ ਟੇਢੀਆਂ ਜਿਹੀਆਂ ਪੱਗਾਂ ਵੇਖੀਆਂ, ਉਹਦੇ ਮਨ ਦੇ ਵਿੱਚ ਫੁਰਨਾ ਫੁਰਿਆ, ਮਨਾ ਕਿਉਂ ਨਾ ਇਹੋ ਜਿਹਾ ਭੇਸ ਬਣਾਇਆ ਜਾਵੇ ਤੇ ਉਹ ਜੀ ਢੇਡੀ ਜੀ ਬੰਨ ਕੇ ਪੱਗ ਬਣ ਕੇ ਪਚਾਦਾ। ਭਾਈ ਅਗਰ ਸਿੰਘ ਨੇ ਆਪਣਾ ਨਾਂ ਰੱਖਿਆ ਰੁਸਤਮ ਖਾਨ, ਕਿਸੇ ਨੇ ਨੂਰ ਖਾਨ ਵੀ ਲਿਖਿਆ ਕਈ ਵਿਦਵਾਨਾਂ ਨੇ। ਜਦੋਂ ਨਾਂ ਰੱਖਿਆ ਰੁਸਤਮ ਖਾਨ ਲੱਗ ਕੇ ਨਾਂ, ਤਾਂ ਸੂਰਮਾ ਲਾਹੌਰ ਦਰਬਾਰ ਦੇ ਨੇੜੇ ਜਾ ਪਹੁੰਚਿਆ। ਉਹਨੇ ਪਤਾ ਕੀਤਾ ਕਿ ਲਾਹੌਰ ਦਰਬਾਰ ਦਾ ਦਰੋਗਾ ਕੌਣ ਹੈ। ਉਹਦੇ ਨਾਲ ਜਾ ਕੇ ਹੌਲੀ ਹੌਲੀ ਮਿੱਤਰਤਾ ਕੀਤੀ, ਜਾ ਕੇ ਉਸ ਨੂੰ ਬੇਨਤੀ ਕਰਨ ਲੱਗਿਆ, ਆਖਣ ਲੱਗਿਆ ਖਾਨ ਸਾਹਿਬ ਮੈਂ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਹਾਂ, ਜੇ ਆਪ ਦਾ ਹੁਕਮ ਹੋਵੇ ਮੈਨੂੰ ਲਾਹੌਰ ਦਰਬਾਰ ਦੇ ਵਿੱਚ ਕਿਸੇ ਨੌਕਰੀ ਮਿਲ ਜਾਵੇ ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰ ਸਕਾਂਗਾ। ਤਾਂ ਉਸ ਦਰੋਗੇ ਨੇ ਉਸ ਨੂੰ ਮੋਮਨ ਖਾਨ ਦੇ ਸਨਮੁਖ ਕੀਤਾ, ਤਾਂ ਮੋਮਨ ਖਾਨ ਨੂੰ ਆਖਣ ਲੱਗਿਆ ਮੈਨੂੰ ਨੌਕਰੀ ਦਿੱਤੀ ਜਾਵੇ ਜਿੱਥੇ ਸਰਕਾਰ ਨੇ ਸਾਨੂੰ ਬੜਾ ਕੁਝ ਦਿੱਤਾ, ਤੇ ਦਿੱਤਾ ਵੀ ਉਹ ਜਗ੍ਹਾ ਦੇ ਉੱਤੇ ਜਿੱਥੇ ਪਰਿਵਾਰਾਂ ਦਾ ਪੇਟ ਨਾ ਪਲ ਸਕੇ। ਮੋਮਨ ਖਾਨ ਆਖਣ ਲੱਗਿਆ ਤੈਨੂੰ ਲਾਹੌਰ ਦਰਬਾਰ ਨੇ ਕੀ ਦਿੱਤਾ, ਕਿੱਥੇ ਦਿੱਤਾ? ਤਾਂ ਰੁਸਮ ਆਖਣ ਲੱਗਿਆ ਕਿ ਜੋ ਸਾਨੂੰ ਜ਼ਮੀਨ ਜਾਇਦਾਦ ਆਪਣੇ ਬੱਚਿਆਂ ਦਾ ਪੇਟ ਭਰਨ ਵਾਸਤੇ ਦਿੱਤੀ ਔਰ ਰਾਵੀ ਦੇ ਕਿਨਾਰੇ ਉੱਤੇ ਦੇ ਦਿੱਤੀ, ਜਿੱਥੇ ਜਦੋਂ ਪਾਣੀ ਚੜ ਜਾਂਦਾ ਉਹ ਸਾਰੀ ਫਸਲ ਹਰਾ ਕੇ ਲੈ ਜਾਂਦਾ, ਪਰਿਵਾਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੋਇਆ। ਤਾਂ ਮੋਮਨ ਖਾਨ ਨੇ ਆਪਣੇ ਦਰੋਗੇ ਨੂੰ ਹੁਕਮ ਕੀਤਾ ਕਿ ਇਸ ਨੂੰ ਘੋੜਿਆਂ ਵਾਲੇ ਤਬੇਲੇ ਦੇ ਵਿੱਚ ਨੌਕਰੀ ਦੇ ਦਿੱਤੀ ਜਾਵੇ। ਨੌਕਰੀ ਮਿਲੀ, ਜੋ ਮਨ ਦੇ ਵਿੱਚ ਪ੍ਰਣ ਕਰਕੇ ਆਇਆ ਉਹ ਮਨ ਦੇ ਵਿੱਚ ਵਿਚਾਰ ਚੱਲ ਰਹੀ, ਕਿਉਂਕਿ ਸਤਿਗੁਰਾਂ ਦਾ ਪਾਵਨ ਬਚਨਾ ਵਕਤ ਵਿਚਾਰੇ ਸੋ ਬੰਦਾ ਹੋਈ। ਅੱਜ ਉਸ ਜ਼ਾਲਮ ਨੂੰ ਸੋਧਣ ਖਾਤਰ ਭਾਈ ਅਗਰ ਸਿੰਘ ਰੁਸਮ ਦੇ ਨਾਂ ਦੇ ਉੱਤੇ ਘੋੜਿਆਂ ਵਾਲੇ ਤਬੇਲੇ ਵਿੱਚ ਪਹੁੰਚਿਆ। ਜਿਸ ਘੋੜਿਆਂ ਉੱਤੇ ਮੋਮਨ ਖਾਨ ਸਵਾਰੀ ਕਰਿਆ ਕਰਦਾ ਸੀ ਉਹਨਾਂ ਦੀ ਸੇਵਾ ਕਰਨ ਲੱਗਿਆ, ਉਹਨਾਂ ਨੂੰ ਵਾਇਆ ਕਰੇ, ਉਹਨਾਂ ਦਾ ਖਰਖਰਾ ਕਰਿਆ ਕਰੇ, ਸਾਰਾ ਦਿਨ ਸੇਵਾ ਦੇ ਵਿੱਚ ਉੱਤਿਆ ਰਹਿੰਦਾ। ਜਦੋਂ ਦਰੋਗੇ ਨੇ ਬੁਲਾਉਣਾ ਤਾਂ ਹਾਂਜੀ ਦਾ ਆਗਿਆਕਾਰ ਬਣ ਕੇ ਰਹਿਣਾ। ਇੱਕ ਦਿਨ ਮੋਮਨ ਖਾਨ ਚੱਲਦਾ ਚੱਲਦਾ ਜਦੋਂ ਘੋੜਿਆਂ ਵਾਲੇ ਤਬੇਲੇ ਵਿੱਚ ਪਹੁੰਚਿਆ, ਉਸ ਨੇ ਭਾਈ ਅਗਰ ਸਿੰਘ ਨੂੰ ਸੇਵਾ ਕਰਦਿਆਂ ਹੋਇਆ ਵੇਖਿਆ, ਭਾਈ ਰੁਸਤਮ ਨੂੰ ਸੇਵਾ ਕਰਦਿਆਂ ਹੋਇਆ ਵੇਖਿਆ, ਉਸ ਨੇ ਆਵਾਜ਼ ਮਾਰੀ ਤਾਂ ਹਾਂਜੀ ਦਾ ਅਧਿਕਾਰੀ ਚੜ ਕੇ ਕੋਲ ਗਿਆ ਤੇ ਉਸ ਨੇ ਇਹਦੀ ਸੇਵਾ ਨੂੰ ਵੇਖਦਿਆਂ ਹੋਇਆ ਦਰੋਗੇ ਨੂੰ ਕਹਿਣਾ ਕੀਤਾ ਕਿ ਕਿੰਨੀ ਸੇਵਾ ਕਰਦਾ ਤੇ ਕਿੰਨਾ ਕੁ ਇਮਾਨਦਾਰ ਆਦਮੀ ਹੈ। ਤਾਂ ਦਰੋਗੇ ਨੇ ਕਹਿਣਾ ਕੀਤਾ ਖਾਨ ਸਾਹਿਬ ਕੰਮ ਕਿਸੇ ਹੋਰ ਨੂੰ ਕਹਿੰਦੇ ਆ ਕਰਨ ਵਾਸਤੇ, ਇਹ ਆਗੂ ਹੋ ਕੇ ਕਰਦਾ, ਰੁਸਤਮ ਬੜਾ ਹੀ ਨੇਕ ਦਿਲ ਅਤੇ ਸੇਵਾਦਾਰ ਅਤੇ ਆਗਿਆਕਾਰੀ ਹੈ। ਤਾਂ ਮੋਮਨ ਖਾਨ ਆਖਣ ਲੱਗਿਆ ਜੇ ਇੰਨਾ ਵੱਡਾ ਸੇਵਾਦਾਰ ਆ ਕਿਉਂ ਨਾ ਹੋਵੇ, ਇਸ ਨੂੰ ਮੇਰੇ ਨਾਲ ਲਾ ਦਿੱਤਾ ਜਾਵੇ। ਮੋਮਨ ਖਾਨ ਦੀ ਸੇਵਾ ਦੇ ਵਿੱਚ ਲੱਗਿਆ, ਉਹਦਾ ਅੰਗਰਖ ਬਣਿਆ, ਨੇੜੇ ਨੇੜੇ ਹੁੰਦਾ ਗਿਆ, ਉਹਦੇ ਨਾਲ ਪਿਆਰ ਦੀਆਂ ਗੱਲਾਂ ਕਰਦਾ, ਜਦੋਂ ਕੰਮ ਨੂੰ ਕਹਿਣਾ ਤਾਂ ਕਹਿਣ ਤੋਂ ਪਹਿਲੇ ਤਿਆਰ ਪਰ ਤਿਆਰ ਰਹਿਣਾ ਕੰਮ ਖਾਤਰ। ਜਿਵੇਂ ਅੱਜ ਭਾਈ ਅਗਰ ਸਿੰਘ
ਰੋਸਤਮ ਦੇ ਨਾਂ ਹੇਠ ਲਾਹੌਰ ਦਰਬਾਰ ਦੇ ਵਿੱਚ ਮੋਮਨ ਦੇ ਕੋਲ ਇੱਕ ਗੁਰੂ ਕੇ ਸਿੱਖਾਂ ਦਾ ਵੈਰ ਲੈਣ ਦੀ ਖਾਤਰ, ਗੁਰੂ ਘਰ ਦਾ ਕੀਤਾ ਹੋਇਆ ਨਰਾਦਰ ਉਹਦਾ ਵੈਰ ਲੈਣ ਦੀ ਖਾਤਰ, ਜਿਵੇਂ ਉਹ ਲਾਹੌਰ ਦਰਬਾਰ ਦੀ ਥਾਂ ਹਜ਼ੂਰੀ ਕਰਿਆ, ਉਹਨਾਂ ਲਈ ਨਾ ਤੋਂ ਜਾਣੂ ਬਲਵੰਤ ਸਿੰਘ ਗਰਪਾਲੋ ਅਤੇ ਮਾਛੀਵਾੜੇ ਵਾਲੀਆਂ ਬੀਬੀਆਂ ਦਾ ਢਾਡੀ ਜਿਹਾ ਜਾਣੂ ਇਉਂ ਕਰਵਾ ਰਿਹਾ।

मिठके न मान जी

ਭਾਈ ਅਗੜ ਸਿੰਘ ਨੇ ਜਿਸ ਤਰ੍ਹਾਂ ਬਹਾਦਰ ਵਿਧੀ ਚੰਦ ਨੇ ਭੇਸ ਬਦਲ ਕੇ ਦੋ ਦਿਨ ਜਾ ਕੇ ਉਹ ਘੋੜੇ ਲੈ ਕੇ ਆਇਆ, ਇਸੇ ਤਰ੍ਹਾਂ ਅੱਜ ਉਸ ਜਾਲ ਨੂੰ ਸਬਕ ਸਿਖਾਉਣ ਦੀ ਖਾਤਰ ਭਾਈ ਅਗੜ ਸਿੰਘ ਨੇ ਰੁਸਤਮ ਦੇ ਨਾਂ ਹੇਠ ਉਹਦੀ ਚਾਕਰੀ ਕਰਨ ਲੱਗਿਆ। ਮੋਮਨ ਖਾਨ ਦੀ ਕੀ ਤੱਕ ਰਿਹਾ ਕਿ ਮੋਮਨ ਖਾਨ ਲਾਹੌਰ ਦਰਬਾਰ ਦੇ ਅੰਦਰ ਲਾਹੌਰ ਦਾ ਨਾਇਬ ਸੂਬੇਦਾਰ ਆਪਣੀ ਬੇਗਮ ਦੇ ਕੋਲੋਂ ਆਪਣੇ ਮਤੀਰੇ ਵਰਗੇ ਸਿਰ ਦੇ ਉੱਤੇ ਤੇਲ ਦੀ ਮਾਲਸ਼ ਕਰਾ ਰਿਹਾ। ਭਾਈ ਅਗੜ ਸਿੰਘ ਨੇ ਨੇੜੇ ਹੋ ਕੇ ਵੇਖਿਆ, ਆਪਣੇ ਮਨ ਹੀ ਮਨ ਦੇ ਨਾਲ ਗੱਲਾਂ ਕਰਨ ਲੱਗੇ, ਆਖਣ ਲੱਗਾ, ਬੇਗਮੇ ਲਾਦਿਆ ਦੇ ਸਿਰ ਦੇ ਉੱਤੇ ਤੇਲ ਚੰਗੀ ਤਰ੍ਹਾਂ ਥੋੜਾ ਜਿਹਾ ਧੌਣ ਦੇ ਉੱਤੇ ਵੀ ਮਲਦੇ, ਉਹ ਦਿਨ ਦੂਰ ਨਹੀਂ ਜਦੋਂ ਇਹਦੀ ਧੌਣ ਤਲਵਾਰ ਦੇ ਨਾਲ ਆਉਣੀ ਹੈ। ਇੱਕ ਗੁਰੂ ਕਾ ਸਿੱਖ ਉਸ ਜ਼ਾਲਮ ਦੀ ਖਿਦਮਤ ਕਰ ਰਿਹਾ, ਉਹਦੀ ਹਾਂ ਹਜ਼ੂਰੀ ਕਰ ਰਿਹਾ। ਇੱਕ ਦਿਨ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਭਾਈ ਅਗੜ ਸਿੰਘ ਨੇ ਅਰਦਾਸ ਕੀਤੀ, ਸਤਿਗੁਰ ਜੀ ਬੜਾ ਲੰਮਾ ਸਮਾਂ ਹੋ ਗਿਆ ਇਸ ਜ਼ਾਲਮ ਦੀ ਖਿਦਮਤ ਕਰਦਿਆਂ ਹੋਇਆ, ਜਿਸ ਕਾਰਜ ਵਾਸਤੇ ਮੈਂ ਚੱਲ ਕੇ ਆਇਆ ਉਹ ਸਬੱਬ ਬਣਾਓ, ਉਹ ਘੜੀ ਸੇਤੀ ਆਵੇ, ਮੈਂ ਇਸ ਜ਼ਾਲਮ ਨੂੰ ਇਹਦੇ ਕੀਤੇ ਹੋਏ ਪਾਪਾਂ ਦਾ ਅਹਿਸਾਸ ਕਰਾ ਦੇਵਾਂ। ਤਾਂ ਭਾਈ ਰੁਸਤਮ ਜਦੋਂ ਉਹਦੀ ਸੇਵਾ ਦੇ ਵਿੱਚ ਉੱਟਿਆ ਰਿਹਾ, ਉਹਦੇ ਨਾਲ ਨਾਲ ਜਿੱਥੇ ਵੀ ਜਾਣਾ ਮੋਮਨ ਖਾਨ ਨੇ, ਤਾਂ ਉਸੇ ਸਮੇਂ ਰੁਸਤਮ ਨੂੰ ਆਵਾਜ਼ ਮਾਰਨੀ। ਇੱਕ ਦਿਨ ਕੀ ਤੱਕ ਰਿਹਾ ਕਿ ਲਾਹੌਰ ਦਰਬਾਰ ਦੇ ਵਿੱਚ ਬੜੀ ਰੌਣਕ, ਲਾਹੌਰ ਸ਼ਹਿਰ ਦੇ ਵਿੱਚ ਆਲੇ ਦੁਆਲੇ ਕਲੀ ਪਾਈ ਜਾ ਰਹੀ ਹੈ, ਬੜੀਆਂ ਰੌਣਕਾਂ ਲੱਗ ਰਹੀਆਂ ਨੇ। ਤਾਂ ਉਸ ਨੇ ਪਤਾ ਕਰਨਾ ਕੀਤਾ ਕਿ ਕਾਹਦੀ ਤਿਆਰੀ ਕੀਤੀ ਜਾ ਰਹੀ ਹੈ, ਤੇ ਵਿੱਚੋਂ ਕੁਝ ਖਾਨਾਂ ਨੇ ਕਹਿਣਾ ਕੀਤਾ, ਦਰੋਗੇ ਨੇ ਦੱਸਣਾ ਕੀਤਾ, ਰੁਸਤਮ ਤੈਨੂੰ ਨਹੀਂ ਪਤਾ ਕਿ ਨਵਾਬ ਮੋਮਨ ਖਾਨ ਦਾ ਜਨਮ ਦਿਨ ਆਇਆ ਕਰਦਾ, ਉਹ ਸਾਲ ਬਾਅਦ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਮਨਾਉਂਦਾ, ਬੜੇ ਜਸ਼ਨ ਕਰਾਉਂਦਾ, ਬੜੇ ਨਾਚ ਹੁੰਦੇ ਨੇ, ਬੜੀ ਸ਼ਰਾਬ ਪਾਈ ਜਾਂਦੀ ਹੈ ਇਹਦੇ ਜਨਮ ਦਿਨ ਦੇ ਉੱਤੇ। ਤਾਂ ਗੁਰੂ ਕਾ ਖਾਲਸਾ ਆਖਣ ਲੱਗਿਆ, ਵਧੀਆ ਗੱਲ ਹੈ, ਇੱਕ ਕੰਮ ਦੋ ਕਾਰਜ ਹੋ ਜਾਣਗੇ, ਜਿੱਥੇ ਇਹਦਾ ਜਨਮ ਦਿਨ ਮਨਾਇਆ ਜਾਣਾ ਉੱਥੇ ਮਰਨ ਦਿਨ ਵੀ ਨਾਲ ਮਨਾਇਆ ਜਾਣਾ, ਆਪਣੇ ਮਨ ਦੇ ਨਾਲ ਵਿਚਾਰਾਂ ਕਰਨ ਲੱਗੇ ਆ। ਤਾਂ ਰੁਸਤਮ ਸੋਚਾਂ ਸੋਚ ਰਿਹਾ ਕਿ ਕਿਹੜਾ ਸਮਾਂ ਆਵੇ। ਇੱਕ ਦਿਨ ਪਰਮਾਤਮਾ ਨੇ, ਅਕਾਲ ਪੁਰਖ ਨੇ ਸਬੱਬ ਬਣਾਇਆ, ਉਹਦੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਰੁਸਤਮ ਦੇ ਮਨ ਨੇ ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਉਹਦੀ ਕੀਤੀ ਹੋਈ ਅਰਦਾਸ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਪ੍ਰਵਾਨ ਹੋਈ। ਤਾਂ ਮੋਮਨ ਖਾਨ ਨੇ ਆਪਣੇ ਆਪ ਹੀ ਕਹਿ ਦਿੱਤਾ, ਰੁਸਤਮ ਅੱਜ ਮੇਰਾ ਬੜਾ ਮਨ ਕਰਦਾ, ਕਿਉਂ ਨਾ ਹੋਵੇ ਆਪਾਂ ਰਾਵੀ ਦੇ ਕਿਨਾਰੇ ਉੱਤੇ ਸੈਰ ਕਰਕੇ ਆਈਏ। ਭਾਈ ਅਗੜ ਸਿੰਘ ਨੇ ਅਕਾਲ ਪੁਰਖ ਦਾ ਕੋਟ ਕੋਟ ਸ਼ੁਕਰਾਨਾ ਕੀਤਾ, ਸਤਿਗੁਰ ਜੀ ਤੁਸੀਂ ਮੇਰੀ ਕੀਤੀ ਹੋਈ ਅਰਦਾਸ ਪ੍ਰਵਾਨ ਕੀਤੀ, ਜਿਸ ਕਮੇ ਕਾਰਜ ਵਾਸਤੇ ਆਇਆ ਉਹ ਕਾਰਜ ਪੂਰਾ ਹੋਣ ਵਾਸਤੇ ਜਾ ਰਿਹਾ। ਤਾਂ ਮੋਮਨ ਖਾਨ ਨੇ ਆਪਣੀ ਘੋੜੀ ਮੰਗਵਾਈ, ਤਿਆਰ ਬਰ ਤਿਆਰ ਹੋ ਕੇ ਪਾ ਕੇ ਤਲਵਾਰ, ਮੋਮਨ ਖਾਨ ਘੋੜੀ ਉੱਤੇ ਬੈਠਿਆ। ਭਾਈ ਅਗੜ ਸਿੰਘ ਨੇ ਅੱਗੇ ਉਹ ਘੋੜੀ ਦੀਆਂ ਵਾਗਾਂ ਫੜੀਆਂ, ਲਗਾਮ ਫੜ ਕੇ ਤੁਰਿਆ ਜਾ ਰਿਹਾ। ਤਾਂ ਤੁਰਿਆ ਜਾਂਦਾ ਜਾਂਦਾ ਉਹਦੀ ਤਲਵਾਰ ਵੇਖ ਕੇ ਹੀਰਿਆਂ ਦੇ ਨਾਲ ਜੜੀ ਹੋਈ, ਮੋਮਨ ਖਾਨ ਨੂੰ ਆਖਣ ਲੱਗਿਆ, ਖਾਨ ਜੀ ਇਹ ਤੁਹਾਡੀ ਜੋ ਤਲਵਾਰ ਹੈ ਇਹ ਮੈਨੂੰ ਬੜੀ ਪਿਆਰੀ ਲੱਗਦੀ ਹੈ, ਬੜੀ ਕੀਮਤੀ ਲੱਗਦੀ ਹੈ। ਜਦੋਂ ਇਹ ਗੱਲ ਆਖੀ ਤਾਂ ਉਸੇ ਸਮੇਂ ਮੋਮਨ ਖਾਨ ਆਖਣ ਲੱਗਿਆ, ਰੁਸਤਮ ਇਹ ਤਲਵਾਰ ਮੈਨੂੰ ਲਾਹੌਰ ਦਰਬਾਰ ਦੇ ਵੱਲੋਂ ਇਨਾਮ ਵਿੱਚ ਮਿਲੀ ਗਈ। ਤਾਂ ਭਾਈ ਅਗੜ ਸਿੰਘ ਨੇ ਆਖਿਆ, ਹਾਂਜੀ ਕਿਹਦੇ ਇਨਾਮ ਦੇ ਵਿੱਚ ਮਿਲੀ, ਇਹੋ ਜਿਹਾ ਤੁਸੀਂ ਕਿਹੜਾ ਕਾਰਜ ਕੀਤਾ? ਤਾਂ ਤਰਤੀਬ ਮੁਜਬ ਦੱਸਣ ਲੱਗਿਆ
ਕਿ ਪਹਿਲਾਂ ਮੈਂ ਸਿੱਖਾਂ ਦਾ ਖੁਰਾ ਖੋਜ ਵਟਾਉਣ ਦੀ ਖਾਤਰ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ, ਇੰਨੇ ਸਿੱਖਾਂ ਨੂੰ ਮੈਂ ਖਤਮ ਕੀਤਾ। ਤਾਰੂ ਸਿੰਘ ਨੂੰ ਗ੍ਰਿਫਤਾਰ ਮੈਂ ਕਰਕੇ ਲੈ ਕੇ ਆਇਆ, ਜਿਹਦੇ ਸਿਰ ਦਾ ਖੋਪਰ ਲਾਇਆ ਗਿਆ। ਜਦੋਂ ਧਰਮੀ ਸਿੰਘਣੀਆਂ ਨੂੰ, ਜਿਨ੍ਹਾਂ ਦੇ ਬੱਚਿਆਂ ਦੇ ਟੋਟੇ ਕਰਕੇ ਹਾਰ ਪੋ ਕੇ ਗਲਾਂ ਵਿੱਚ ਪਾਏ ਗਏ, ਉਹ ਕਾਰਜ ਮੈਂ ਕਰਵਾਇਆ ਸਿੱਖਾਂ ਦਾ ਖੁਰਾ ਖੋਜ ਮਟਾਉਣ ਦੀ ਖਾਤਰ। ਜਦੋਂ ਮਨੀ ਸਿੰਘ ਨੇ ਦਰਬਾਰ ਸਾਹਿਬ ਦੀ ਦੀਵਾਲੀ ਧਰਤੀ ਉੱਤੇ ਦੀਵਾਲੀ ਮਨਾਉਣੀ ਚਾਹੀ ਤਾਂ ਉਸ ਨੂੰ ਵੀ ਖਤਮ ਕਰਨ ਦੀ ਖਾਤਰ ਇਹ ਵਿਉਂਤ ਮੈਂ ਬਣਾਈ, ਉਹਦਾ ਵੀ ਬੰਦ ਮੈਂ ਹੀ ਕਟਵਾਇਆ। ਜਦੋਂ ਇਹ ਗੱਲਾਂ ਕਹਿੰਦਾ ਜਾ ਰਿਹਾ, ਭਾਈ ਅਗਰ ਸਿੰਘ ਦਾ ਸਾਰਾ ਖੂਨ ਅੱਖਾਂ ਦੇ ਵਿੱਚ ਇਕੱਠਾ ਹੋਣ ਲੱਗਿਆ, ਚਿਹਰੇ ਉੱਤੇ ਲਾਲੀਆਂ ਆਉਣ ਲੱਗੀਆਂ, ਉਹਦੇ ਕੋਲੋਂ ਸੁਣਦਾ ਜਾ ਰਿਹਾ ਤੇ ਨਾਲ ਨਾਲ ਘੋੜੀ ਦੀ ਫੜ ਕੇ ਲਵਾਮ ਅੱਗੇ ਅੱਗੇ ਤੁਰਿਆ ਜਾ ਰਿਹਾ। ਸਭ ਦੱਸਣ ਲੱਗਿਆ, ਮੋਮਨ ਖਾਨ ਆਖਣ ਲੱਗਿਆ, ਅੱਜ ਉਹ ਸਿੱਖ ਕੌਮ ਜੋ ਬਹਾਦਰਾਂ ਜੋ ਯੋਧਿਆਂ ਦੀ ਕੌਮ ਕਹਾਉਂਦੀ ਸੀ ਅੱਜ ਕਿਤੇ ਨਜ਼ਰ ਨਹੀਂ ਆਉਂਦੇ। ਮੈਂ ਸਾਰੀ ਸਿੱਖ ਕੌਮ ਦਾ ਖੁਰਾ ਕੁੱਲ ਮਿਟਾ ਕੇ ਰੱਖ ਦਿੱਤਾ, ਮੈਂ ਸਿੱਖ ਕੌਮ ਦੇ ਘਰ ਘਾਟ ਬਰਬਾਦ ਕਰ ਦਿੱਤੇ। ਜਦੋਂ ਇਹ ਗੱਲਾਂ ਕਹਿੰਦਾ ਜਾਂਦਾ ਤਾਂ ਸੂਰ ਮੈਨੂੰ ਕ੍ਰੋਧ ਆਉਂਦਾ ਜਾ ਰਿਹਾ, ਤਾਂ ਚੱਲਦੇ ਚੱਲਦੇ ਰਾਵੀ ਦੇ ਕਿਨਾਰੇ ਉੱਤੇ ਪਹੁੰਚਿਆ। ਸਾਹਮਣੇ ਮੋਮਨ ਖਾਂ ਨੇ ਵੇੜੀ ਵੇਖੀ, ਉਸਨੇ ਘੋੜੀ ਆਪਣੀ ਭਾਈ ਅਗਰ ਸਿੰਘ ਨੂੰ ਫੜਾਉਣ ਵਾਸਤੇ ਕਹਿਣਾ ਕੀਤਾ ਕਿ ਘੋੜੀ ਸਾਂਭ ਕੇ ਰੱਖ, ਤਾਂ ਉਸਨੇ ਘੋੜੀ ਫੜੀ। ਜਦੋਂ ਹੀ ਮੋਮਨ ਖਾਂ ਉਤਰਿਆ ਘੋੜੀ ਤੋਂ, ਉਤਰਦਿਆ ਸਾਰ ਸੂਰਮੇ ਨੇ ਆਪਣੇ ਮੁੱਖ ਦੇ ਵਿੱਚ ਬੜੀ ਬਾਣੀ ਕੀਤਾ, ਬਾਣੀ ਦਾ ਜਾਪ, ਬਾਣੀ ਦਾ ਕਰਕੇ ਜਾਪ। ਜਦੋਂ ਪਾਪੀ ਮੋਮਨ ਖਾਂ ਉਤਰ ਕੇ ਘੋੜੀ ਤੋਂ, ਉਸਨੇ ਇੱਕ ਪੈਰ ਚੁੱਕਿਆ ਤੇ ਦੂਸਰਾ ਪੈਰ ਬੇੜੀ ਦੇ ਵਿੱਚ ਰੱਖਣ ਲੱਗਿਆ, ਤਾਂ ਮੋਮਨ ਖਾਂ ਨੇ ਉਹ ਮੋਮਨ ਖਾਂ ਜਦੋਂ ਬੇੜੀ ਦੇ ਵਿੱਚ ਰੱਖਣ ਲੱਗਿਆ ਪੈਰ, ਭਾਈ ਅਗਰ ਸਿੰਘ ਨੇ ਉਹਦੀ ਖਿੱਚ ਕੇ ਸਰ ਕਰਦੀ ਤਲਵਾਰ, ਉਸ ਪਾਪੀ ਨੂੰ ਵੰਗਾਰਦਿਆਂ ਹੋਇਆ ਕਹਿਣ ਲੱਗਿਆ, ਤੂੰ ਕੂ ਆਖਦਾ ਸੀ ਕਿ ਮੈਂ ਸਿੱਖਾਂ ਦਾ ਖੁਰਾ ਕੁੱਲ ਮਟਾਤਾ, ਅੱਜ ਤੇਰੇ ਪਾਪਾਂ ਦਾ ਤੈਨੂੰ ਅਹਿਸਾਸ ਕਰਾਉਣ ਵਾਸਤੇ ਗੁਰੂ ਕਾ ਖਾਲਸਾ ਪਹੁੰਚਿਆ, ਜਿੱਤੇ ਭਜਣਾ ਭਜਣਾ। ਉਹ ਭਾਈ ਅਗਰ ਸਿੰਘ ਨੇ ਪਾਪੀ ਮੋਮਨ ਖਾਂ ਨੂੰ ਵੰਗਾਰਦਿਆਂ ਹੋਇਆ ਪਾਪੀ ਦੀ ਧੌਣ ਦੇ ਉੱਤੇ ਭਰਮਾ ਬਾਲ ਹੇ ਕੀਤਾ।

ਭਾਈ ਅਗਰ ਸਿੰਘ ਨੇ ਮੋਮਨ ਖਾਨ ਨੂੰ ਵੰਗਾਰਦਿਆਂ ਆਖਿਆ, ਭੱਜ ਕਿੱਥੇ ਭੱਜਣਾ, ਤੇਰੇ ਪਾਪਾਂ ਦਾ ਘੜਾ ਭਰ ਚੁੱਕਿਆ। ਤੂੰ ਕਹਿੰਦਾ ਮੈਂ ਸਿੱਖ ਕੌਮ ਦਾ ਖੁਰਾ ਕੁਝ ਮਿਟਾ ਦਿੱਤਾ, ਸਿੱਖ ਕੌਮ ਖਤਮ ਕਰ ਦਿੱਤੀ। ਇਹ ਸਿੱਖ ਕੌਮ ਤੇਰੇ ਵਰਗੇ ਜਾਲਮਾਂ ਦੇ ਮਾਰਿਆਂ ਤੇ ਨਹੀਂ ਮੁੱਕਣ ਵਾਲੀ, ਤੇਰੇ ਵਰਗੇ ਜਾਲਮ ਇਸ ਦੁਨੀਆਂ ਦੇ ਉੱਤੋਂ ਮੁੱਕ ਜਾਣਗੇ। ਸੂਰਮੇ ਨੇ ਵੰਗਾਰਦਿਆਂ ਹੋਇਆ ਪਾਪੀ ਮੋਮਨ ਖਾਨ ਦੀ ਧੌਣ ਦੇ ਉੱਤੇ ਇਹੋ ਜਿਹਾ ਵਾਰ ਕੀਤਾ, ਦੇਖਦਾ ਉਹਦਾ ਮਤੀਰੇ ਵਰਗਾ ਸਿਰ ਧਰਦੇ ਨਾਲ ਲੈ ਕੇ ਉੱਡੀ ਦੂਰ ਜਾ ਕੇ ਡਿੱਗਿਆ, ਧਰਵਾ ਤੜਪਦਾ ਰਹਿ ਗਿਆ। ਸੂਰਮੇ ਨੇ ਉਸੇ ਤੇਗ ਦੇ ਵਿੱਚ ਉਹਦਾ ਮਤੀਰੇ ਵਰਗਾ ਗੱਡਿਆ ਸਿਰ ਹੋ ਕੇ ਘੋੜੀ ਉੱਤੇ ਸਵਾਰ ਲਈ ਘੋੜੀ ਨੂੰ ਵੱਡੀ, ਗੁਰੂ ਕਾ ਖਾਲਸਾ ਸੜਦਾ ਹੋਇਆ ਜਕਾਰੇ ਪਹੁੰਚਿਆ ਕੰਨੇਵਾਲ ਦੇ ਸਭ ਦੇ ਵਿੱਚ, ਜਥੇਦਾਰ ਕਪੂਰ ਸਿੰਘ ਦੇ ਚਰਨਾਂ ਦੇ ਵਿੱਚ ਸਿੱਧ ਕੇ ਪਾਪੀ ਦਾ ਸਿਰ। ਉਸ ਨੇ ਪੰਥ ਦੀ ਵਡਿਆਈ ਖੱਟੀ, ਪੰਥ ਦੇ ਕੋਲੋਂ ਮਨ ਪ੍ਰਾਪਤ ਕੀਤਾ ਭਾਈ ਅਗਰ ਸਿੰਘ ਨੇ। ਇਸ ਗੁਰੂ ਕੇ ਖਾਲਸੇ ਦਾ ਇਤਿਹਾਸ, ਇੰਨੀ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਰਹਿ ਕੇ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁਕਾਰੇ ਜਾਇਆ ਕਰਦੀਆਂ ਨੇ, ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਆਹ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ, ਸਮੁੱਚੀਆਂ ਸੰਗਤਾਂ ਨੇ ਬੇਨਤੀ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ, ਕਿਰਪਾਲਤਾ ਕਰਨੀ, ਭੁੱਲਾਂ ਚੁੱਕਾਂ ਨੂੰ ਚਿਤਾਰਦੇ ਹੋਏ ਦਿਓ ਪਿਆਰ ਦੀ ਅਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਾਰਾ ਸੰਸਾਰ ਸੁੱਤਾ ਪਿਆ ਤੇ ਕੌਣ ਕੌਣ ਸੁੱਤਾ ਤੇ ਜਾਗਦਾ ਕੌਣ, ਹਜ਼ੂਰ ਆਪ ਹੀ ਦੱਸਣਗੇ। ਮਤਾ ਅਸੀਂ ਇਹ ਅਹਿਸਾਸ ਕਰ ਲਈਏ ਵੀ ਅਸੀਂ ਜਾਗਦੇ ਹਾਂ, ਜੇ ਤਾਂ ਸਾਡੀ ਇਹ ਬਿਰਤੀ ਤਾਂ ਸੁੱਤੇ ਪਏ ਤੇ ਜਾਗਣ ਵਾਲਾ ਕੌਣ? ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਆਪ ਦੱਸਣਗੇ ਕੌਣ ਜਾਗਦਾ ਤੇ ਸੁੱਤਾ ਕੌਣ ਹੈ। ਪੁੱਛੀਏ ਹਜ਼ੂਰ ਮਹਾਰਾਜ ਤੋਂ, ਗਰੀਬ ਨਵਾਜ ਦੱਸੋ ਆਪ ਜੀ ਕੌਣ ਕੌਣ ਸੁੱਤਾ ਤੇ ਕਿਵੇਂ ਸੁੱਤਾ ਹੋਇਆ, ਜਰਾ ਵਿਸਥਾਰ ਨਾਲ ਦੱਸੋ। ਕਹਿੰਦੇ ਆਓ ਮੈਂ ਸਮਝਾਵਾਂ।

0: ਅਸੀਂ ਆਪਣੇ ਆਪ ਨੂੰ ਕਈ ਵਾਰੀ ਸਾਡਾ ਸ਼ਬਦ ਜਿਹੜਾ ਵਿਗੜ ਗਿਆ। ਗੁਰਮੁਖ ਆਓ ਗੁਰਮੁਖੋ, ਇਹਦਾ ਮਤਲਬ ਸਾਰਾ ਸੰਸਾਰ ਗੁਰਮੁਖ ਹੋ ਗਿਆ ਤੇ ਸਾਰਾ ਹੀ ਜਾਗਦਾ ਹੈ। ਗੁਰਮੁਖ ਜਾਗੇ ਗੁਰ ਸ਼ਬਦ ਵਿਚਾਰ, ਜਿਨ੍ਹਾਂ ਨੇ ਸ਼ਬਦ ਨੂੰ ਅਪਣਾ ਲਿਆ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਹਿਰਦੇ ਵਿੱਚ ਧਾਰਨ ਕਰ ਲਈ, ਉਹ ਜਾਗਦੇ ਨੇ। ਗੁਰਮੁਖ ਜਾਗੇ ਸ਼ਬਦ ਆਪ ਜੀ ਦੇ ਸਾਹਮਣੇ, ਜਿਹੜੇ ਜਾਗਦੇ ਨੇ ਉਹਨਾਂ ਨੂੰ ਸ਼ਬਦ ਨਾਲ ਪਿਆਰ ਹੈ। ਸ਼ਬਦ ਨਾਲ ਤੇ ਸੇ ਜਨ ਜਾਗੇ ਜਿਨ ਨਾਮ ਪਿਆਰ, ਉਹ ਵੀ ਜਾਗਦੇ ਨੇ ਜਿਨ੍ਹਾਂ ਨੂੰ ਨਾਮ ਨਾਲ ਪਿਆਰ, ਜਿਹੜੇ ਨਾਮ ਦੇ ਵਿੱਚ ਰੱਤੇ ਗਏ ਨੇ। ਵੈਸੇ ਸਾਡੀ ਤਾਂ ਹਾਲ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਇਉਂ ਫਰਮਾਨ ਕਰਦੇ ਨੇ, ਅਸੀਂ ਸੌਂ ਕਿਵੇਂ ਗਏ,
1: ਨੈਣੂ ਨੀਂਦ ਪਰ ਦ੍ਰਿਸ਼ਟ ਵਿਕਾਰ
0: ਸੌਣ ਦਾ ਕਾਰਨ।

ਸਾਰਾ ਦਿਨ ਕੰਮ ਕਰ ਕਰਕੇ ਚਲੋ ਉਹ ਤਾਂ ਥਕਾਵਟ ਦਾ ਕਾਰਨ ਸੀ, ਸੌਣਾ ਹੀ ਚਾਹੀਦਾ ਸੀ। ਇਨਸਾਨ ਥੱਕ ਜਾਏ ਤਾਂ ਸੌਣਾ ਹੀ ਚਾਹੀਦਾ, ਅੱਖਾਂ ਆਪਣੇ ਆਪ ਬੰਦ ਹੋ ਜਾਂਦੀਆਂ ਨੇ ਜਦੋਂ ਇਹ ਥੱਕ ਜਾਂਦੀਆਂ। ਪਰ ਗਰੀਬ ਨਵਾਜ ਕਹਿੰਦੇ ਪਰਾਈ ਦ੍ਰਿਸ਼ਟੀ ਵੱਲੋਂ ਕਦੇ ਹੀ ਨਹੀਂ ਥੱਕੀਆਂ, ਸੁੱਤੀਆਂ ਹੀ ਨਹੀਂ ਕਦੇ, ਪਰਾਇਆ ਰੂਪ ਥੱਕਣ ਤੇ ਕਦੇ ਵੀ ਨਹੀਂ ਥੱਕੀਆਂ, ਸੁੱਤੀਆਂ ਹੀ ਨਹੀਂ ਕਦੇ। ਕਮਾਲ ਹੈ, ਬਾਹਰਲੀ ਸਟ੍ਰੈਸ ਤਾਂ ਇਹ ਬਰਦਾਸ਼ਤ ਨਹੀਂ ਕਰ ਸਕਦੀਆਂ, ਸੌ ਜਾਂਦੀਆਂ ਨੇ, ਥਕਾਵਟ ਹੋ ਜਾਏ ਸੌ ਜਾਂਦੀਆਂ। ਪਰ ਪਰਾਇਆ ਰੂਪ, ਪਰਾਇਆ ਜੋਬਨ, ਪਰਾਇਆ ਰੂਪ ਰਸ ਗੰਧ ਸਭ ਵੇਖਣ ਵਾਸਤੇ ਜਾਗਦੀਆਂ ਹੀ ਰਹਿੰਦੀਆਂ ਨੇ, ਸੌਂਦੀਆਂ ਹੀ ਨੇ।

ਕੰਨ ਸੌਂਗੇ। ਹੁਣ ਆਪਾਂ ਵੇਖਣਾ ਵੀ ਜੇ ਤਾਂ ਸਾਡੇ ਵਿਚ ਇਹ ਨਿਸ਼ਾਨੀਆਂ ਹਨ ਗੁਰੂ ਸਾਹਿਬ ਜੀ ਦੀਆਂ, ਤੇ ਫਿਰ ਅਸੀਂ ਵੀ ਸੁੱਤੇ ਹਾਂ, ਜੇ ਨਹੀਂ ਤਾਂ ਫਿਰ ਜਾਗਦੇ।

ਸਾਬਤ ਵਸਤ ਆਪਣੀ ਲਹਿ ਸਾਬਤ ਵਸ ਉਹ ਆਪਣੀ ਲਹਿ ਤੇ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਮੈਂ ਵੀ ਸੰਸਾਰ ਸੁੱਤਾ ਹੀ ਵੇਖਿਆ ਮੈਂ ਵੀ ਸਾਰਾ ਸੰਸਾਰ ਸੁੱਤਾ ਹੀ ਵੇਖਿਆ ਸੁੱਤਾ ਉਦੋਂ ਵੇਖਿਆ ਜਦੋਂ ਬਾਗ ਦੇ ਅੰਦਰ ਇੱਕ ਨੌਜਵਾਨ ਲੜਕੀ ਹੱਥ ਵਿੱਚ ਪਟਾਰੀ ਫੜੀ ਹੋਈ ਲੱਕੜ ਦੀ ਬਣੀ ਹੋਈ ਟੋਕਰੀ ਹਲਕਾ ਜਿਹਾ ਬਾਂਸਾਂ ਨੂੰ ਛਿੱਲ ਛਿੱਲ ਕੇ ਬਣਾਇਆ ਪੰਜਾਬੀ ਭਾਸ਼ਾ ਚ ਉਹਨੂੰ ਕਹਿੰਦੇ ਛਿੱਕੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਸ਼ਬਦ ਆਇਆ ਛਿੱਕੂ ਛਿੱਕਾ ਛਿੱਕੇ ਪਰ ਤੇਰੀ ਬੋਡੀ ਮਤ ਲੱਕੜੀ ਸੋਟਾ ਪਰੇ ਤੇਰੀ ਪੀਠ ਐਸੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿੱਛੇ ਲੱਭੇ 2500 ਸ਼ਬਦ ਦੇ ਕਰੀਬ ਕਰੀਬ ਜਿਹੜੇ ਸਾਡੇ ਪੁਰਾਣੀ ਪੰਜਾਬੀ ਹੈ ਨਾ ਅਸਲ ਪੰਜਾਬੀ ਜਿਹੜੀ ਭੁੱਲ ਗਈ ਸਾਨੂੰ ਅੱਜ ਸਾਨੂੰ ਯਾਦ ਹੀ ਨਹੀਂ ਕਈ ਵਾਰੀ ਅਸੀਂ ਬੋਲਣਾ ਹੋਈ ਹੈ ਨਾ ਕੋਈ ਅੱਖਰ ਤੇ ਸਾਨੂੰ ਵੀ ਭੁੱਲ ਜਾਂਦਾ ਪਤਾ ਨੀ ਕੀ ਕਹਿੰਦੇ ਪੰਜਾਬੀ ਛਿੱਕੂ ਉਹਨੂੰ ਛਿੱਕੂ ਕਹਿੰਦੇ ਨੇ ਛੋਟਾ ਇੱਕ ਬਾਂਸ ਹੁੰਦਾ ਉਸ ਨੂੰ ਛਿੱਲ ਛਿੱਲ ਕੇ ਘੜ ਘੜ ਕੇ ਨਾ ਉਸ ਨੂੰ ਬਣਾਇਆ ਜਾਂਦਾ ਤੇ ਉਸ ਨੂੰ ਕਿਹਾ ਜਾਂਦਾ ਛਿੱਕੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਸੰਤ ਰਾਗ ਵਿੱਚ ਸ਼ਬਦ ਆਉਂਦਾ ਸੁਰ ਹੈ ਕਿ ਜੈਸੀ ਤੇਰੀ ਚਾਲ ਤੇਰੀ ਪੁੰਛਟ ਉੱਪਰ ਝਮਕ ਬਾਲ ਉਸ ਦੇ ਵਿੱਚ ਅਖੀਰ ਚ ਕਿਹਾ ਛਿੱਕੇ ਪਰ ਤੇਰੀ ਬੋਡੀ ਪੁਰਾਣਿਆਂ ਨੂੰ ਪਤਾ ਉਦੋਂ ਸਾਂਭਣ ਦਾ ਕੋਈ ਰਿਵਾਜ ਨਹੀਂ ਸੀ ਵਸਤੂ ਕਿਵੇਂ ਸਾਂਭੀ ਜਾਏ ਕਿਉਂਕਿ ਫਰਿਜਰੇਟਰ ਨਹੀਂ ਸਨ ਹੈਗੇ ਕੋਲਡ ਸਟੋਰ ਵਗੈਰਾ ਨਹੀਂ ਸਨ ਲੱਕੜ ਦਾ ਇੱਕ ਸ਼ਤੀਰ ਪਾਇਆ ਹੁੰਦਾ ਸੀ ਘਰਾਂ ਦੇ ਵਿੱਚ ਉਸ ਦੇ ਨਾਲ ਰੱਸਾ ਬੰਨ ਕੇ ਨਾ ਤੇ ਉਹ ਬਣਾਇਆ ਹੋਇਆ ਛਿੱਕੂ ਜਿਹਾ ਉਹ ਟੰਗ ਦਿੱਤਾ ਜਾਂਦਾ ਸੀ ਦੁੱਧ ਗਰਮ ਕਰਕੇ ਉਸ ਵਿੱਚ ਧਰ ਦਿੱਤਾ ਜਾਂਦਾ ਦਹੀਂ ਗਰਮ ਕਰਕੇ ਕੀਮਤੀ ਤੋਂ ਕੀਮਤੀ ਵਸਤੂ ਉਹਦੇ ਵਿੱਚ ਘੱਟ ਦਿੱਤੀ ਜਾਂਦੀ ਕਮ ਸੇ ਕਮ 10 ਫੁੱਟ ਧਰਤੀ ਤੋਂ ਉੱਚਾ ਨਾ ਤੇ ਕੁੱਤੇ ਦੀ ਛਲਾਂਘ ਜਾਂਦੀ ਨਾ ਬਿੱਲੀ ਦੀ ਛਲਾਂਘ ਜਾਂਦੀ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦਿਆਂ ਕਹਿੰਦੇ ਨੌਜਵਾਨ ਲੜਕੀ ਨੇ ਹੱਥ ਵਿੱਚ ਛਿੱਕੂ ਜਿਹਾ ਫੜਿਆ ਛੋਟਾ ਜਿਹਾ ਟੋਕਰਾ ਜਿਹਾ ਤੇ ਬਾਗ ਦੇ ਵਿੱਚ ਵੜ ਗਈ ਜਿਸ ਦਾ ਜ਼ਿਕਰ ਭਗਤ ਕਬੀਰ ਸਾਹਿਬ ਫਰਮਾਨ ਕਰਦਿਆਂ ਕਹਿੰਦੇ ਨੇ

0: ਅਖੀਰ ਚ ਫੁਰਮਾਨ ਕਰਦੀ, ਸ਼ਬਦ ਬੜਾ ਲੰਮਾ, ਸ਼ਬਦ ਸਾਰਾ ਗਾਇਨ ਕਰਦੇ ਨੇ।
1: ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦੇਓ, ਬ੍ਰਹਮ ਪਾਤੀ ਵਿਸ਼ਨ ਡਾਰੀ ਪੱਤੇ ਟਾਣੀਆਂ ਤੇ ਫੁੱਲ। ਕਹਿੰਦੇ ਕਿਹਨੂੰ ਤੋੜਦੀ ਪਈ ਹੈ? ਕਹਿੰਦੇ ਫੁੱਲ ਨੂੰ। ਕਹਿੰਦੇ ਫੁੱਲ ਤੋੜ ਕੇ ਕੀ ਕਰੇਗੀ? ਕਹਿੰਦੀ ਭਗਵਾਨ ਦੇ ਚਰਨਾਂ ਦੇ ਵਿੱਚ ਪੁਸ਼ਪ ਮਾਲਾ ਤਿਆਰ ਕਰਕੇ ਤੇ ਅਰਪਣ ਕਰ ਦੇਵਾਂਗੀ। ਕਹਿਣ ਲੱਗੀ ਪਤਾ ਤੂੰ ਕਿੰਨੇ ਦੇਵਤਿਆਂ ਨੂੰ ਤੋੜਿਆ? ਤੇ ਮਾਲਣ ਕਹਿਣ ਲੱਗੀ ਕਿਵੇਂ ਜੀ, ਮੈਂ ਦੇਵਤੇ ਕਿਵੇਂ ਤੋੜ ਲੈ, ਕਿਵੇਂ ਕਿਸੇ ਮਨੁੱਖ ਨੂੰ ਤੋੜਿਆ? ਤਾਂ ਕਬੀਰ ਸਾਹਿਬ ਕਹਿੰਦੇ ਬ੍ਰਹਮਾ ਇੱਕ ਪੱਤੀ ਹੈ, ਪਾਤੀ ਪੱਤੇ ਜਿਹੜੇ ਨੇ ਬ੍ਰਹਮਾ ਹੈ, ਜਿਹੜੀ ਟਾਹਣੀ ਹੈ ਉਹ ਵਿਸ਼ਨੂੰ ਹੈ, ਫੁੱਲ ਜਿਹੜਾ ਹੈ ਉਹ ਸ਼ੰਕਰ ਹੈ। ਤੇ ਕਹਿੰਦੇ ਤਿੰਨ ਦੇਵਤਿਆਂ ਨੂੰ ਤੇ ਪ੍ਰਤੱਖ ਤੌਰ ਤੇ ਤੋੜ ਲਿਆ, ਤੇ ਸੇਵਾ ਕਿਹਦੀ ਕਰਨੀ ਪਈ?

ਅਸੀਂ ਸਰਗੁਣ ਪੂਜਾ ਨਿਰਗੁਣ ਕਿਹਦੀ ਪੂਜਾ ਕਰ ਰਹੇ ਹਾਂ, ਕਿਸ ਦੀ ਪੂਜਾ ਕਰ ਰਹੇ ਹਾਂ, ਸਾਡਾ ਇਸ਼ਟ ਗੁਰਦੇਵ ਕਿਹੜਾ ਹੈ ਜਿਹੜਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜੇ ਤੂੰ ਇਹਦੀ ਪੂਜਾ ਕਰੇਗਾ ਤਾਂ ਤੂੰ ਪੁਜਾਰੀ ਹੈ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਤੇ ਕਾਹਦੀ ਫਿਰ ਪੂਜਾ ਕਰੀਏ ਬਈ? ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੂਜਾ ਅਕਾਲ ਕੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਸਿਧਾਂਤ ਹੈ, ਸ਼ਬਦ ਸਾਡਾ ਸਿਧਾਂਤ ਹੈ ਤੇ ਸ਼ਬਦ ਤੋਂ ਬਗੈਰ ਪੂਜਾ ਨਹੀਂ ਹੋ ਸਕਦੀ। ਸ਼ਬਦ ਨੂੰ ਬਾਰ ਬਾਰ ਜਪਣਾ, ਸ਼ਬਦ ਦਾ ਸਤਿਕਾਰ ਕਰਨਾ, ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ, ਇਹੀ ਸਾਡੀ ਪੂਜਾ। ਬਾਬਾ ਗੁਰੂ ਅਮਰਦਾਸ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੂੰ ਜਦੋਂ ਭੱਟਾ ਨੇ ਗੋਇੰਦਵਾਲ ਸਾਹਿਬ ਜੀ ਦੀ ਨਗਰੀ ਚ ਵੇਖਿਆ ਨਾ, ਤੇ ਕਿਹੜੇ ਰੂਪ ਚ ਵੇਖਿਆ ਸੀ ਪਤਾ? ਆ ਪੰਕਤੀ ਪੜ ਕੇ ਨਾ ਅਖੀਰਲੀ ਉਸ ਪਾਸੇ ਚੱਲਦੇ ਹਾਂ। ਮਲਣ ਭੁੱਲੀ ਜਗ ਖੁਲਾਨਾ, ਮਲਣ ਭੁੱਲੀ ਜਗ ਖੁਲਾਨਾ, ਹਮ ਭੁਲਾਨੇ ਨਾ। ਕਹਿ ਸਕਦੇ ਵਿਸ਼ਵਾਸ ਨਾਲ ਵੀ ਹਮ ਭੁਲਾਨੇ ਨਾ ਹੈ? ਐਸਾ ਸਿੱਖ ਛਾਤੀ ਠੋਕ ਕੇ ਗੁਰੂ ਸਾਹਿਬ ਮਹਾਰਾਜ ਦੇ ਸਨਮੁਖ ਆ ਜਾ, ਮਹਾਰਾਜ ਮੈਂ ਨਹੀਂ ਭੁੱਲਿਆ, ਦੁਨੀਆ ਭੁੱਲ ਗਈ ਤਾਂ ਭੁੱਲ ਗਈ, ਹਮ ਭੁਲਾਨੇ ਨਾਹੀਂ। ਕਿਸੇ ਚ ਹਿੰਮਤ ਹੀ ਨਹੀਂ ਜਿਹੜਾ ਕਹਿ ਸਕੇ ਬਈ ਮੈਂ ਨਹੀਂ ਭੁੱਲਿਆ, ਮਹਾਰਾਜ ਮੈਂ ਵੀ ਭੁੱਲ ਗਿਆ। ਅੱਜ ਸੰਸਾਰ ਦਾ ਫੈਸ਼ਨ ਦਾ ਯੁੱਗ ਇੰਨਾ ਤੇਜ਼ ਵਗਿਆ ਕਿ ਸਾਰਿਆਂ ਨੂੰ ਭੁਲਾ ਦਿੱਤਾ, ਵੱਡਿਆਂ ਵੱਡਿਆਂ ਨੂੰ ਭੁਲਾ, ਧਰਮ ਡੋਲ ਗਿਆ, ਡੋਲ ਗਿਆ ਧਰਮ, ਹਿੱਲ ਗਿਆ ਆਪਣੀ ਜਗ੍ਹਾ ਤੋਂ। ਰੋਜ਼ਾਨਾ ਖਬਰਾਂ ਵੇਖਦੇ ਹੋ ਨਾ, ਸਾਈਕਲਾਨ ਆ ਗਿਆ, ਭੁਚਾਲ ਆ ਗਿਆ, ਤੂਫਾਨ ਆ ਗਿਆ, ਪਾਣੀ ਨਾਲ ਦੁਨੀਆ ਬਰਬਾਦ ਹੋ ਰਹੀ। ਕਿਉਂ? ਧਰਮ ਹਿੱਲ ਗਿਆ, ਅਨਬੈਲੈਂਸ ਹੋ ਗਈ ਹੈ ਧਰਤੀ। ਫਿਰ ਅਨਬੈਲੈਂਸ ਹੋ ਗਈ ਹੈ ਤੇ ਜਦੋਂ ਕੋਈ ਚੀਜ਼ ਬੈਲੈਂਸ ਵਿੱਚ ਨਾ ਰਵੇ, ਡੋਲਦੀ ਹੈ, ਡੋਲ ਜਾਂਦੀ ਹੈ। ਪਰ ਫਿਰ ਵੀ ਅਜੇ ਡੋਲੀ ਹੈ ਕਿਉਂਕਿ ਅਜੇ ਨਾਮ ਜਪੀਏ, ਕੋਈ ਐਸ ਪਾਸੇ ਕੋਈ ਐਸ ਪਾਸੇ ਹੈ, ਇਸ ਪਾਸੇ ਇਉਂ ਡੋਲਦੀ ਹੈ ਤੇ ਇਹ ਪਾਸਾ ਭਾਰੀ ਹੋ ਜਾਂਦਾ, ਦੱਬ ਲੈਂਦਾ, ਐਂ ਡੋਲਦੀ ਹੈ ਤੇ ਇਹ ਪਾਸਾ ਭਾਰੀ ਹੋ ਜਾਂਦਾ। ਹਰ ਇੱਕ ਜਗ੍ਹਾ ਤੇ ਨਾਮ ਜਪਣ ਵਾਲੇ ਬੈਠੇ ਜਾਂ ਬਚ ਜਾਂਦੀ, ਫਿਰ ਧਰਤੀ ਫਿਰ ਬਚ ਜਾਂਦੀ, ਲੱਖਾਂ ਜੀਵਾਂ ਕਰੋੜਾਂ ਜੀਵਾਂ ਦੀ ਜਾਨ ਫਿਰ ਬਖਸ਼ੀ ਜਾਂਦੀ। ਮਾਲਣ ਭੁੱਲੀ ਜਗੁਲਾਨਾ, ਹਮ ਭੁੱਲਾ ਨਹੀਂ ਕਹਿ ਕਬੀਰ, ਹਮ ਰਾਮ ਰਾਧੇ ਕਿਰਪਾ ਕਰ ਹਰ ਰਾਏ, ਕਹਿ ਕਬੀਰ ਹਮ ਰਾਮ ਰਾਖੇ ਕਿਰਪਾ ਕਰੇ ਹਰ ਰਾਏ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਅੰਮ੍ਰਿਤ ਵੇਲੇ ਆਪਣੇ ਪਾਤਸ਼ਾਹ ਵੱਲ ਧਿਆਨ ਦਿਓ ਜੇ। ਸਿੱਖ ਜਗਤ ਦਾ ਸਭ ਨਾਲੋਂ ਵੱਡਾ ਵਡੇਰੀ ਉਮਰ ਦਾ ਗੁਰੂ ਜਿੱਥੇ ਜਾ ਕੇ ਸਰੀਰ ਜਵਾਬ ਦੇ ਦੇਵੇ, ਉਸ ਜਗ੍ਹਾ ਦੇ ਉੱਪਰ ਜਾ ਕੇ ਸਰੀਰ ਵਿੱਚ ਬਲ ਹੈ। ਕਿਸ ਚੀਜ਼ ਦਾ ਬਲ ਹੈ? 71 ਸਾਲ ਦੀ ਉਮਰ ਦੇ ਅੰਦਰ ਇੰਨੀ ਭਾਰੀ ਸੇਵਾ ਤੇ ਭੱਟਾ ਨੇ ਜਦੋਂ ਤਖ਼ਤ ਤੇ ਬਹਿ ਕੇ ਨਾ ਗੁਰੂ ਅਮਰਦਾਸ ਮਹਾਰਾਜ ਤੇ ਆਪ ਜੀ ਦੇ ਸਾਹਮਣੇ, ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਮਣੇ ਭੱਟਾ ਨੇ ਫੁਰਮਾਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੌਜੂਦ ਹੈ। ਦਾਸ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿਉਂਕਿ ਸਾਡਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਛੁੱਟ ਹੋਰ ਕੁਛ ਨਹੀਂ, ਜ਼ਿਆਦਾ ਬਾਣੀ ਦਾ ਆਸਰਾ, ਕਿਉਂਕਿ ਸਾਡੇ ਪਾਸ ਇੰਨਾ ਅਨਮੋਲ ਖਜ਼ਾਨਾ ਹੈ, ਜੇ ਇਹਨੂੰ ਨਹੀਂ ਲੱਭਾਂਗੇ ਤਾਂ ਲੱਭਾਂਗੇ ਕਿਹਨੂੰ? ਛੋਟੀਆਂ ਛੋਟੀਆਂ ਛੱਪੜੀਆਂ 'ਚ ਹੱਥ ਮਾਰਨ ਨਾਲ ਕੁਛ ਨਹੀਂ ਬਣਨਾ, ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਬੱਥ ਛੱਪੜ ਢੂੰਡੇ ਕਿਆ ਹੋਵੇ, ਕੀ ਹੋਏਗਾ ਭਲਾ? ਚਿੱਕੜ ਡੁੱਬੇ ਹੱਥ, ਹੱਥ ਚਿੱਕੜ 'ਚ ਡੁੱਬ ਜਾਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਵਰ ਹੈ, ਸਮੁੰਦਰ ਹੈ, ਅਥਾਹ ਖਜ਼ਾਨਾ ਹੈ ਤੇ ਇਸ ਦੇ ਵਿੱਚ ਸਾਡਾ ਜੀਵਨ ਹੈ, ਪਾਤਸ਼ਾਹਾਂ ਦੀ ਹਿਸਟਰੀ ਹੈ, ਸਤਿਗੁਰਾਂ ਦਾ ਪੂਰਾ ਜੀਵਨ ਇਸ ਵਿੱਚ ਹੈ, ਗੁਰਸਿੱਖ ਦਾ ਜੀਵਨ ਇਸ ਵਿੱਚ ਹੈ। ਆਓ ਉਸ ਵੱਲ ਨਿਗਾਹ ਮਾਰੀਏ, ਸਵਈਏ ਮਹੱਲੇ ਤੀਜੇ ਕੇ, ਕੱਢ ਲਓ ਗੁਰਮੁਖ ਪਿਆਰਿਓ, ਤੈਂ ਪੜਿਓ ਇੱਕ ਮਨ ਧਰਿਓ ਇੱਕ, ਸਵਈਆ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦਾ। ਜਦੋਂ ਭੱਟਾ ਨੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੂੰ ਸਨਮੁਖ ਦਿੱਠੇ ਨਾ, ਇਹ ਜਿਹੜੇ ਭੱਟ ਸਨ ਨਾ ਮਾੜੀ ਮੋਟੀ ਬੰਦਗੀ ਵਾਲੇ ਨਹੀਂ ਸਨ,
ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਹੋਰਨਾਂ ਮਤਾਂ ਦੇ ਲੋਕ ਜ਼ਿਆਦਾ ਆਏ, ਜਿਨ੍ਹਾਂ ਨੇ ਆ ਕੇ ਪਾਤਸ਼ਾਹ ਨੂੰ ਵੇਖਿਆ ਤੇ ਪਾਤਸ਼ਾਹ ਨੂੰ ਵੇਖ ਕੇ ਤੇ ਫਿਰ ਲਿਖ ਦਿੱਤਾ। ਲਿਖਾਰੀ ਸਨ ਬੜੇ ਵੱਡੇ। 15 ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਵਾਹਿਗੁਰੂ। 11 ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। 36 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ। ਥਾਲ ਵਿੱਚ 3 ਵਸਤੂ ਪਈ ਹੋਈ, 36 ਪ੍ਰਕਾਰ ਦਾ ਭੋਜਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। 6 ਗੁਰੂ, 36 ਮਹਾਂਪੁਰਖਾਂ ਦੀ ਬਾਣੀ ਗਿਣੀਏ ਹਾਂ। 6 ਗੁਰੂ, 15 ਭਗਤ, ਪੜ੍ਹੇ ਲਿਖੇ ਲਿਓਗੋ, ਗਿਣਤੀ ਦੇ ਮਿੰਟ ਚ ਹੋ ਜਾਂਦੀ, ਘੱਟ ਤੋਂ ਕਾਊਂਟਿੰਗ ਦੇ ਵਿੱਚ ਬਹੁਤ ਮਾਹਰ। 15 ਤੇ 6 21, 6 ਗੁਰੂ, 15 ਭਗਤ, 15 ਤੇ 6 21 ਤੇ 11 ਭੱਟ, 11 ਭੱਟ ਹੋ ਗਏ, 21 ਤੇ 11 32 ਤੇ 4 ਕਿਹੜੇ ਰਹਿ ਗਏ ਹੁਣ? 36 ਕਰਨੇ ਨੇ, 4 ਪਿੱਛੇ ਰਹਿ ਗਏ, ਬਾਕੀ ਰਹਿ ਗਏ 4 ਕਿਹੜੇ ਰਹਿ ਗਏ? 4 ਗੁਰਸਿੱਖ, ਸਿੱਖਾਂ ਦੀ ਬਾਣੀ। ਕਿਹੜੇ ਸਿੱਖਾਂ ਦੀ ਬਾਣੀ? ਮਰਦਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਲ ਕਲਵਾਣੀ ਨਾਮ ਰਸ ਮਨੁਆ ਪੀਵਨ ਹਾਰ। ਮਰਦਾਨਾ ਪਹਿਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਉਂਦਾ, ਮਰਦਾਨਾ ਜੀ ਦੀ ਬਾਣੀ। 7 ਤੇ ਬਲਵੰਡ ਜੀ ਦੀ ਬਾਣੀ, ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ 7 ਡੂਮ ਆਖੀ, ਉਚੇਚੇ ਤੌਰ ਤੇ ਸਿਰਲੇਖ ਦੇ ਦਿੱਤਾ। ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ 7 ਡੂਮ ਆਖੀ, ਰਾਏ ਦਾ ਖਿਤਾਬ ਮਹਾਰਾਜ ਸਾਹਿਬ ਨੇ ਦਿੱਤਾ। ਰਾਗੀ ਸਿੰਘ ਸਨ, ਕੀਰਤਨੀਆਂ ਸਨ ਗੁਰੂ ਦੇ। 3 ਸਿੱਖ ਹੋ ਗਏ, 4 ਹੁਣ ਕਿਹੜਾ ਸਿੱਖ ਰਹਿ ਗਿਆ? ਗੁਰੂ ਅਮਰਦਾਸ ਮਹਾਰਾਜ ਜੀ ਦਾ ਪੜਪੋਤਰਾ ਸੁੰਦਰ ਜੀ। 4 ਹੋ ਗਏ ਨਾ। ਸੁੰਦਰ ਜੀ ਦੀ ਬਾਣੀ ਪਤਾ ਕਿਹੜੀ ਹੈ? ਰਾਮਕਲੀ ਸਦ, ਰਾਮਕਲੀ ਸਦ। ਤੇ ਸੁੰਦਰ ਨੇ ਜਦੋਂ ਬਾਣੀ ਉਚਾਰਨ ਕੀਤੀ ਪੜਪੋਤਰੇ ਨੇ, ਉਦੋਂ ਉਮਰ ਉਹਦੀ ਕੀ ਹੋਵੇਗੀ? ਉਮਰ ਕੀ ਹੋਵੇਗੀ? 5.5 ਵਰਸ ਉਮਰ। ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਸਰੀਰ ਤਿਆਗਣਾ ਸ਼ੁਰੂ ਕੀਤਾ ਨਾ, ਤਿਆਗਣ ਦੀ ਵਾਰੀ ਆਈ, ਜੋਤੀ ਜੋਤ ਸਮਾਣ ਲੱਗੇ। ਇੱਕ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਨੇ, ਦੋਤਰਾ ਬੈਠਾ, ਇੱਕ ਪਾਸੇ ਪੋਤਰਾ ਬੈਠਾ। ਦੇਖੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼, ਗੁਰੂ ਅਮਰਦਾਸ ਮਹਾਰਾਜ ਜੀ ਦੀ। ਇੱਕ ਪਾਸੇ ਪੋਤਰਾ ਬੈਠਾ ਹੋਇਆ, ਪਰ ਪੋਤਰਾ ਸੁੰਦਰ ਜੀ, ਆਨੰਦ ਜੀ, ਮੋਹਰੀ ਜੀ, ਮੋਹਰੀ ਦੇ ਪੁੱਤਰ ਆਨੰਦ ਜੀ, ਆਨੰਦ ਜੀ ਦੇ ਪੁੱਤਰ ਬਾਬਾ ਸੁੰਦਰ ਜੀ, ਇਹ ਵੀ ਬੈਠੇ ਹੋਏ ਨੇ। ਇੱਕ ਪਾਸੇ ਦੋਤਰਾ ਬੈਠਾ ਹੋਇਆ, ਜਿਹਨੂੰ ਬੜਾ ਪਿਆਰ ਕਰਦੇ ਨੇ, ਜਿਸ ਦਾ ਨਾਮ ਆਪ ਜੀ ਜਾਣਦੇ, ਗੁਰੂ ਅਰਜਨ ਦੇਵ ਮਹਾਰਾਜ। ਆਪ ਜੀ ਦੀ ਉਮਰ 11 ਸਾਲ ਦੀ, ਗੁਰੂ ਅਰਜਨ ਦੇਵ ਜੀ ਦੀ 11 ਸਾਲ ਦੀ, ਸੁੰਦਰ ਜੀ ਦੀ ਉਮਰ 5.5 ਸਾਲ ਦੀ। ਜਦੋਂ ਜੋਤੀ ਜੋਤ ਸਮਾਣ ਲੱਗੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਖਾਂ ਭਰ ਕੇ ਗੁਰੂ ਅਮਰਦਾਸ ਮਹਾਰਾਜ ਵੱਲ ਵੇਖਿਆ, ਨਾਨਾ ਜੀ ਵੱਲ ਵੇਖਿਆ, ਦੋਤਰਾ ਨਾਨੇ ਵੱਲ ਵੇਖਣ ਲੱਗਾ। ਤੇ ਨਾਨਾ ਜਿਹੜਾ ਮੁਸਕਰਾ ਪਿਆ, ਦੋਤਾ ਜੀ ਤੁਸੀਂ ਜੇ ਇੱਕ ਵਾਰੀ ਸ਼ੁਰੂ ਹੋ ਗਏ, ਤੁਸੀਂ ਰੁਕਣਾ ਨਹੀਂ, ਹਜੇ ਠਹਿਰੋ। ਇਸ਼ਾਰਾ ਸਮਝਾਤਾ ਅੱਖਾਂ ਨਾਲ, ਤੁਸੀਂ ਬਾਣੀ ਦੇ ਬੋਹੇ ਥੋ, ਮੈਨੂੰ ਪਤਾ ਤੁਹਾਡੇ ਕੋਲੋਂ ਇਹ ਐਨਰਜੀ ਸਹਿਣ ਨਹੀਂ ਹੋ ਰਹੀ, ਤੁਸੀਂ ਉਚਾਰਨ ਕਰਨਾ ਚਾਹੁੰਦੇ ਹੋ, ਰੁਕ ਜਾਓ। ਅੱਖਾਂ ਨਾਲ ਪਿਆਰ ਨਾਲ ਹੀ ਸਮਝਾ ਦਿੱਤਾ, ਠਹਿਰੋ। ਇਸ ਪਾਸੇ ਸੁੰਦਰ ਜੀ ਬੈਠੇ ਸਨ, ਉਹਨਾਂ ਵੱਲ ਵੇਖਿਆ, ਹਿਰਦੇ ਵਿੱਚੋਂ ਬਾਣੀ, ਗੁਰੂ ਚਾਹੇ ਤੇ ਕੀ ਨਹੀਂ ਕਰ ਸਕਦਾ, ਗੁਰੂ ਚਾਹੇ ਤਾਂ ਕੀ ਨਹੀਂ ਕਰ ਸਕਦਾ। ਤੇ ਸੁੰਦਰ ਜੀ ਪੜਪੋਤਰੇ ਹਨ ਆਪ ਜੀ ਦੇ, ਉਹਨਾਂ ਨੇ ਫਿਰ ਬਾਣੀ ਉਚਾਰਨ ਕੀਤੀ। ਸਿਰਲੇਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 923 ਅੰਕ ਦੇ ਉੱਪਰ ਹੈ, ਰਾਮ ਕਲੀ ਸਦ। ਜਗਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ, ਜਗਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ, ਗੁਰੂ ਸ਼ਬਦ ਸਮਾਵੈ ਅਵਰ ਨਾ ਜਾਣਾ ਕੋਈ ਜੀਓ। ਇਸ ਦੇ ਵਿੱਚ ਅਖੀਰ ਦੇ ਵਿੱਚ ਸਿਰਲੇਖ ਦੇ ਦਿੱਤਾ ਮਹਾਰਾਜ ਸਾਹਿਬ ਨੇ ਚੋਚੇ ਤੌਰ ਤੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਨਹੀਂ,
ਸੁੰਦਰ ਨੇ ਬਾਣੀ ਉਚਾਰਨ ਕੀਤੀ ਆ ਤਾਂ ਇਹ ਸੁੰਦਰ ਦੀ ਬਾਣੀ ਅਖੀਰ ਦੇ ਵਿੱਚ ਇਹੀ ਲਿਖਿਆ ਜਾਏਗਾ, ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸਾ ਪੈਰੀ ਪਾਏ ਜੀਓ, ਸਭ ਪਵੇ ਪੈਰੀ ਸਤਿਗੁਰ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਵੇਂ ਨਾਹੀ, ਫਿਰ ਸਤਿਗੁਰ ਆਨ ਨਵਾਇਆ, ਹਰਗੁਰੇ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ, ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀ। ਅਖੀਰਲੀਆਂ ਪੰਕਤੀਆਂ, ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੂਪ ਆਪ ਜੀ ਦੇ ਸਾਹਮਣੇ, ਸ਼ਬਦ ਦਾ ਸਿਧਾਂਤ ਆਪ ਜੀ ਦੇ ਸਾਹਮਣੇ ਹੈ। ਸਤਿਗੁਰੂ ਕਹਿੰਦੇ ਹਰਗੁਰੇ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ, ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀ। ਐਸੇ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਅੱਖਾਂ ਨਾਲ ਵੇਖਿਆ ਨਾ ਭੱਟਾਂ ਨੇ, ਲਿਖਣਾ ਪੈ ਗਿਆ ਪਾਤਸ਼ਾਹ। 71 ਸਾਲ ਦੇ ਵਿੱਚ ਆਪ ਜੀ ਨੇ ਸੇਵਾ ਕੀਤੀ, ਪਰ ਆਪ ਜੀ ਦੀ ਤਾਂ ਹੁਣ ਉਮਰ ਹੀ ਬੜੀ ਜ਼ਿਆਦਾ। ਆਪ ਜੀ ਨੂੰ 71 ਸਾਲ ਦੀ ਉਮਰ ਵਿੱਚ ਵੇਖਿਆ, ਹੁਣ 95 ਸਾਲ ਦੀ ਉਮਰ ਵਿੱਚ ਵੀ ਉਵੇਂ ਦੇ ਉਵੇਂ ਹੋ, ਚਿਹਰਾ ਆਪ ਜੀ ਦਾ ਦਗ ਦਗ ਪਿਆ ਕਰਦਾ, ਸਰੀਰ ਦਾ ਬਾਹੂ ਬਲ ਆਪ ਜੀ ਦਾ ਨੌਜਵਾਨ ਬੱਚਿਆਂ ਤਰ੍ਹਾਂ ਹੀ ਹੈ, ਤਾਕਤ ਉਵੇਂ ਹੀ ਹੈ। ਕਿਹੜੀ ਦੀ ਆਰਾਧਨਾ ਕੀਤੀ ਹੈ, ਕਿਸ ਚੀਜ਼ ਦੀ ਆਰਾਧਨਾ ਕੀਤੀ ਹੈ, ਕਿਸ ਭਗਤੀ ਦੀ ਆਰਾਧਨਾ ਕੀਤੀ ਹੈ, ਇਹ ਆਪ ਜੀ ਫਰਮਾਨ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।

ਬੜੇ ਹੋ ਗਏ, ਬੜਾ ਸੋਹਣਾ ਯੁੱਗ ਆ ਗਿਆ। ਨਾਲ ਨਾਲ ਸ਼ਬਦ ਨੂੰ ਪੜ੍ਹਦੇ ਜਾਓ। ਸਾਹਮਣੇ ਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਵਈਏ ਮਹੱਲੇ ਤੀਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਜਵਾਬ ਪੇ ਦਿੰਦੇ ਨੇ ਤੇ ਗੁਰੂ ਅਮਰਦਾਸ ਜੀ ਦਾ ਜਵਾਬ ਭੱਟਾਂ ਨੇ ਲਿਖਿਆ। ਕਹਿਣ ਲੱਗੇ ਮਹਾਰਾਜ ਕਿਵੇਂ ਤੁਹਾਡੇ ਅੰਦਰ ਸ਼ਕਤੀ ਆਈ ਤਾਂ ਗਰੀਬ ਨਵਾਜ ਕਹਿੰਦੇ ਅਸੀਂ ਇੱਕ ਨੂੰ ਪੜ੍ਹਿਆ। ਇਹ ਨੀ ਵੀ ਕਿਸੇ ਹੋਰ ਨੂੰ ਹੀ ਪੜ੍ਹੀ ਜਾਓ, ਅਸੀਂ ਇੱਕ ਨੂੰ ਪੜ੍ਹਿਆ, ਮਨ ਵਿੱਚ ਵੀ ਇੱਕ ਨੂੰ ਹੀ ਧਰਿਆ, ਅੱਖਾਂ ਨਾਲ ਇੱਕੋ ਦੀ ਪਹਿਚਾਣ ਕੀਤੀ ਏ। ਇਹ ਨੀ ਵੀ ਪੜ੍ਹਿਆ ਕਿਸੇ ਹੋਰ ਨੂੰ, ਮੱਥਾ ਕਿਸੇ ਹੋਰ ਨੂੰ ਟੇਕੀ ਜਾਓ।

ਗੁਰੂ ਅਮਰਦਾਸ ਮਹਾਰਾਜ ਜੀ ਦਾ ਸਿਧਾਂਤ ਹੈ, ਕਿਵੇਂ ਸ਼ਕਤੀ ਆਈ, ਐਨਰਜੀਆਂ ਕਿਵੇਂ ਇਕੱਠੀਆਂ ਹੋਈਆਂ, ਕਿਵੇਂ ਤਾਕਤ ਭਰ ਗਈ। ਸੁਪਨ ਇੱਕ ਪਰਤੱਖ ਇੱਕ, ਸਾਨੂੰ ਤਾਂ ਸੁਪਨੇ ਹੀ ਹੋਰ ਆਉਂਦੇ ਨੇ। ਜੇ ਦਿਨੇ ਘਾਟਾ ਪਿਆ, ਰਾਤ ਨੂੰ ਸੁਪਨੇ ਚ ਵੀ ਘਾਟਾ, ਰੋਂਦਾ ਹੀ ਰਹਿੰਦਾ। ਸੁਪਨੇ ਦੇ ਵਿੱਚ ਰਾਜਾ ਬਣ ਜਾਏਗਾ, ਖੁਸ਼ ਹੋਏਗਾ, ਰਾਜ ਭਾਗ ਖੁਸੇਗਾ ਤੇ ਰੋਣ ਲੱਗ ਜਾਏਗਾ। ਜਿਉ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਖਾਰੇ ਤਾਂ ਨਰਾਰਥ ਕਾਜਾ। ਸਾਨੂੰ ਤਾਂ ਸੁਪਨਾ ਵੀ ਚੰਗਾ ਨਹੀਂ ਆਉਂਦਾ, ਸੁਪਨਾ ਆਉਣਾ ਮਾੜੀ ਗੱਲ ਨਹੀਂ। ਮੈਂ ਆਪ ਜੀ ਦਾ ਵਿਚਾਰ ਇੱਥੇ ਰੋਕਾਂ, ਪੰਕਤੀਆਂ ਆਪ ਜੀ ਦੇ ਸਾਹਮਣੇ ਇੱਥੇ ਸ਼ੁਰੂ ਕਰਾਂਗੇ। ਸੁਪਨਾ ਆਉਣਾ ਮਾੜੀ ਗੱਲ ਨਹੀਂ, ਪਰ ਸੁਪਨਾ ਇਹੋ ਜਿਹਾ ਆ ਜੇ ਜਿਹੋ ਜਿਹਾ ਰਾਜੇ ਜਨਕ ਨੂੰ ਆਇਆ ਸੀ। ਸੁਪਨਾ ਆਉਣਾ ਮਾੜਾ ਨਹੀਂ, ਸੁਪਨਾ ਕਿਤੇ ਐਸਾ ਆ ਜਾਏ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖਿਆ ਸੀ। ਸੁਪਨਾ ਐਸਾ ਆ ਜਾਏ ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਅੱਖਾਂ ਨਾਲ ਦਿੱਤਾ। ਸੁਪਨਾ ਐਸਾ ਆ ਜਾਏ ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਅੱਖਾਂ ਨਾਲ ਦਿੱਤਾ ਤੇ ਕਹਿ ਦਿੱਤਾ ਬਾਦਸ਼ਾਹ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਪਨੇ ਉਬੀ ਭਾਈ, ਉਬੀ ਨਾਮ ਮਰਾਠੀ ਭਾਸ਼ਾ ਦਾ ਉਬੀ, ਖੜੇ ਹੋ ਜਾਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਹੁਤ ਭਾਸ਼ਾਵਾਂ ਦਾ ਸਿਰਲੇਖ, ਸੁਪਨੇ ਉਬੀ ਭਾਈ ਗਇਓ ਕੀ ਨਾ ਅੰਚਲਾ, ਸੁੰਦਰ ਪੁਰਖ ਵਿਰਾਜ ਦੇਖ ਮਨ ਬੰਚਲਾ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਓ ਸੁਭਾਗੀ ਨੀਂਦੜੀਏ, ਮਤ ਮੈਂ ਮਤ ਸੋ ਦੇਖਾਂ ਸੋਏ, ਸੁਪਨੇ ਆਇਆ ਭੀ ਗਇਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਣ ਪਿਆਰੇ, ਭੇਜ ਨਾ ਸਕਾਂ ਕੋਏ। ਸੁਪਨੇ ਸੁਪਨੇ ਦੇ ਵਿੱਚ ਜਦੋਂ ਉਹਦੇ ਦੀਦਾਰ ਹੋਏ,

70 ਸਾਲ ਵੇਖ ਲਓ ਜੇ ਘੱਟ ਵੱਧ ਹੋਇਆ ਤੇ ਦਸ ਨੂੰ ਵੀ ਦੱਸ ਦਿਓ ਜੇ 71 ਹੈ ਕਿ ਪੂਰਾ ਘੱਟ ਤਾਂ ਨੀ ਵੱਧ ਤੇ ਨੀ 30 ਤੇ 1 31 31 ਤੇ 5 36 36 ਤੇ 35 71

ਅਮਰਦਾਸ ਜਾਲਪ ਭਨੇ ਤੂੰ ਇੱਕ ਲੋੜੇ ਇੱਕ ਮੰਨਿਓ ਤੂੰ ਇੱਕ ਲੋੜੇ ਇੱਕ ਮੰਨਿਓ ਜਿਨ੍ਹਾਂ ਨੇ ਇੱਕ ਨੂੰ ਲੋੜਿਆ ਇੱਕ ਨੂੰ ਮੰਨਿਆ ਉਹਨਾਂ ਦੀ ਬਾਤ ਹੈ ਜਾਲਪ ਭੱਟ ਕਹਿ ਰਿਹਾ ਤੂੰ ਇੱਕ ਨੂੰ ਮੰਨਿਆ ਤੇ ਇੱਕ ਨੂੰ ਲੋੜਿਆ ਮਹਾਰਾਜ ਤਾਂ ਤੁਹਾਡੀ ਇਹ ਅਵਸਥਾ ਵੇਖੀ ਡੋਲੇ ਹੀ ਨਹੀਂ ਇਸ ਕਰਕੇ ਬਾਈ ਬੁਢਾਪਾ ਨੇੜੇ ਨਹੀਂ ਆਉਂਦਾ ਅੰਦਰਲੀ ਸੁੱਤ ਸਾਵਧਾਨ ਹੋਵੇ ਨਾ ਸਾਨੂੰ ਬੁਢਾਪਾ ਪਤਾ ਕਦੋਂ ਆਉਂਦਾ ਜਦੋਂ ਅਸੀਂ ਫਿਜ਼ੀਕਲ ਤਾਂ ਜਵਾਨ ਹੀ ਰਹੀਏ ਮਨ ਕਰਕੇ ਕਮਜ਼ੋਰ ਹੋ ਜਾਈਏ ਸੁਰਤ ਕਰਕੇ ਕਮਜ਼ੋਰ ਹੋ ਜਾਈਏ ਧੋਖਾ ਖਾ ਜਾਈਏ ਸੁਰਤ ਉਖੜ ਜਾਵੇ ਤਾਂ ਬੁਢਾਪਾ ਆ ਗਿਆ ਸਮਝੋ ਬੁਢਾਪਾ ਨੇੜੇ ਐਸੇ ਗੁਰੂ ਅਮਰਦਾਸ ਮਹਾਰਾਜ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਨਾਲ ਗੋਇੰਦਵਾਲ ਸਾਹਿਬ ਜੀ ਦੀ ਜੂਹ ਵਿੱਚ ਤੁਰੇ ਜਾਂਦੇ ਨੇ ਇਹ ਕਹਿ ਕੇ ਤੇ ਆਪਾਂ ਸਮਾਪਤੀ ਕਰਾਂਗੇ ਤੁਰੇ ਜਾ ਰਹੇ ਹਨ ਇਸ ਪਾਸੇ ਗੁਰੂ ਅਮਰਦਾਸ ਮਹਾਰਾਜ ਇਸ ਪਾਸੇ ਗੁਰੂ ਅੰਗਦ ਦੇਵ ਮਹਾਰਾਜ ਤੁਰੇ ਜਾ ਰਹੇ ਹਨ ਸੇਵਕ ਰੂਪ ਦੇ ਵਿੱਚ ਬਾਬਾ ਗੁਰੂ ਅਮਰਦਾਸ ਮਹਾਰਾਜ ਨਾਲ ਪਾਤਸ਼ਾਹ ਪੂਰੇ ਗੁਰੂ ਅੰਗਦ ਦੇਵ ਮਹਾਰਾਜ ਹਨ ਚਲਦਿਆਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਬਾਹ ਗੁਰੂ ਅੰਗਦ ਦੇਵ ਮਹਾਰਾਜ ਤੋਂ ਅੱਗੇ ਹੋ ਗਈ ਦੇਖਿਓ ਗੁਰੂ ਕਾ ਅਦਬ ਚਲਦਿਆਂ ਗੁਰੂ ਅੰਗਦ ਦੇਵ ਮਹਾਰਾਜ ਤੋਂ ਪਾਤਸ਼ਾਹ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਂਹ ਚਲਦਿਆਂ ਅਗਾਂਹ ਹੋ ਗਈ ਜਦੋਂ ਅਗਾਂਹ ਬਾਂਹ ਹੋਈ ਤੇ ਗੁਰੂ ਅਮਰਦਾਸ ਮਹਾਰਾਜ ਨੇ ਅੰਦਰ ਹੀ ਅੰਦਰ ਫੁਰਨਾ ਕੀਤਾ ਤੂੰ ਗੁਰੂ ਕੀ ਬੇਅਦਬੀ ਕੀਤੀ ਹੈ ਨਾ ਰਹਿ ਤੂੰ ਇਹੋ ਜਿਹੀ ਜਾ ਤੂੰ ਗੁਰੂ ਕੀ ਬੇਅਦਬੀ ਹੋਰ ਬੇਅਦਬੀ ਕੀਤੀ ਹੈ ਤੂੰ ਤੇ ਅੰਗ ਨਾਲ ਲੱਗਣ ਵਾਲੀ ਨੀ ਸਾਰੀ ਉਮਰ ਤੈਨੂੰ ਨਕਾਰਾ ਕਰ ਦੇਣਾ ਤੂੰ ਮੇਰੇ ਗੁਰੂ ਦੀ ਬੇਅਦਬੀ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਨੂੰ ਕਿਉਂਕਿ ਵੇਵ ਸਨ ਤੇ ਐਨਰਜੀ ਵੇਵ ਸਨ ਇੱਕ ਦੂਜੇ ਵੱਲ ਚੱਲਦੀਆਂ ਆਉਂਦੀਆਂ ਰਹਿੰਦੀਆਂ ਨੇ ਜੇ ਅਸੀਂ ਇੱਕੋ ਜਿਹੀ ਪਾਵਰ ਵਾਲੇ ਹੋਈਏ ਨਾ ਜਾਂ ਇੱਕ ਬਰਤਨ ਖਾਲੀ ਹੋਵੇ ਉਸ ਵੱਲ ਐਨਰਜੀ ਜਿਹੜੀ ਹੈ ਫਲੋ ਹੋਣੀ ਸ਼ੁਰੂ ਹੋ ਜਾਂਦੀ ਗੁਰੂ ਅਮਰਦਾਸ ਮਹਾਰਾਜ ਦਾ ਬਰਤਨ ਖਾਲੀ ਹੈ ਰਿਧਾ ਖਾਲੀ ਹੈ ਐਨਰਜੀ ਜਾਂਦੀ ਹੈ ਭਰਪੂਰ ਹੋ ਗਈ ਵਾਪਸ ਆ ਜਾਂਦੀ ਇਉਂ ਵੇਵਸ ਜਿਹੜੀਆਂ ਚੱਲਦੀਆਂ ਨੇ ਗੁਰੂ ਜੋਤੀ ਵਿੱਚ ਕਦੀ ਇੱਧਰ ਕਦੀ ਇੱਧਰ ਗੁਰੂ ਅੰਗਦ ਦੇਵ ਮਹਾਰਾਜ ਵੱਲ ਜਦੋਂ ਕੋਈ ਵੇਵਸ ਆਈਆਂ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਸੁਣ ਪੁਰਖਾ ਇਹ ਕਿਆ ਤੈ ਕਿੰਨਾ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਅਮਰਦਾਸ ਬਾਬਾ ਕੀ ਕੀਤਾ ਸੁਣ ਪੁਰਖਾ ਇਹ ਕਿਆ ਤੈ ਕਿੰਨਾ ਜਰਾ ਸ਼ਕਤ ਵੀ ਜਰੀ ਨਾ ਜਾਏ ਕਹਿ ਲੱਗੇ ਤੇਰੇ ਅੰਦਰ ਸ਼ਕਤੀ ਆ ਗਈ ਤੂੰ ਸੇਵਾ ਤਾਂ ਕੀਤੀ ਸਾਡੀ ਸ਼ਕਤੀ ਆ ਗਈ ਤੇ ਤੇਰੇ ਤੋਂ ਬਰਦਾਸ਼ਤ ਨਹੀਂ ਹੋਈ ਜੇ ਬਾਂਹ ਅੱਗੇ ਲੰਘ ਗਈ ਇਹਨੂੰ ਸ਼ਰਾਫ ਦੇ ਦਿੱਤਾ ਸੁੱਕ ਜਾ ਕੰਮ ਨਹੀਂ ਲੈਣਾ ਤੇਰੇ ਤੋਂ ਸ਼ਕਤੀ ਜਰੀ ਨਹੀਂ ਗਈ ਬਰਦਾਸ਼ਤ ਨਹੀਂ ਹੋਈ ਤੇ ਗੁਰੂ ਅਮਰਦਾਸ ਮਹਾਰਾਜ ਨੇ ਚਰਨ ਪਕੜ ਲਏ ਪਾਤਸ਼ਾਹ ਆਪ ਜੀ ਦੀ ਬੇਅਦਬੀ ਕਿਵੇਂ ਬਰਦਾਸ਼ਤ ਕਰ ਸਕਦੇ ਗੁਰੂ ਹੋ ਮੇਰੇ ਜੀਵਨ ਦੇ ਦਾਤਾ ਹੋ ਆਪ ਜੀ ਦੀ ਬੇਅਦਬੀ ਕਿਵੇਂ ਬਰਦਾਸ਼ਤ ਹੋ ਸਕਦੀ ਮਹਾਰਾਜ ਇਹ ਤਾਂ ਹੁਣ ਨਕਾਰੀ ਗਈ ਮੈਂ ਇਸ ਤੋਂ ਕੰਮ ਨਹੀਂ ਲੈਣਾ ਤੇ ਜੀਵਨ ਦੇ ਵਿੱਚ ਆਉਂਦਾ ਇਤਿਹਾਸ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਬਾਕੀ ਦਾ ਜਨਮ ਬਾਂਹ ਦੇ ਕੋਲੋਂ ਕੰਮ ਨਹੀਂ ਲਿਆ ਜੇ ਡਿੱਗੇ ਵੀ ਨਾ ਗਾਗਰ ਚੁੱਕਿਆ ਡਿੱਗੇ ਵੀ ਇਹ ਬਾਂਹ ਉਵੇਂ ਦੀ ਉਵੇਂ ਆ ਆਹ ਬਾਂਹ ਜਿਹੜੀ ਉੱਤੇ ਘੜੇ ਦੇ ਉੱਪਰ ਗਾਗਰ ਦੇ ਉੱਪਰ ਆਪ ਜੀ ਹੱਥ ਵੇਖਿਓ ਕਿਤੇ ਦੋਵੇਂ ਹੱਥ ਨਾਲ ਗੁਰੂ ਅਮਰਦਾਸ ਮਹਾਰਾਜ ਨੇ ਨੀ ਫੜੀ ਗਾਗਰ ਇੱਕੋ ਹੱਥ ਨਾਲ ਬਾਂਹ ਪਕੜੀ ਹੋਈ ਦੂਜੀ ਬਾਂਹ ਇਸ ਤਰ੍ਹਾਂ ਲੱਗੀ ਨਾਲ ਫੋਟੋ ਬਣਾਉਣ ਵਾਲੇ ਨੇ ਕਮਾਲ ਕਰ ਬਾਂਹ ਤੋਂ ਕੰਮ ਨਹੀਂ ਲਿਆ ਤਾਂ ਗਰੀਬਨ ਵਾਜ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨਾ ਇਹ ਤਾਂ